idea.

ਸਤਨਾਮ ਵਾਹਿਗੁਰੂ ਸਾਹਿਬ ਜੀਓ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਹਰ ਜੁਗ ਜੁਗ ਭਗਤੂ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰ ਨਾਖਸ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦਿਓ ਮੁਕਲਾਇਆ। ਜਨ ਨਾਨਕ ਐਸਾ ਹਰ ਸੇਵਿਆ, ਅੰਤ ਲਏ ਛਡਾਇਆ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸਲੋਕ ਮਹੱਲਾ ਪਹਿਲਾ।

ਪਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੈ ਤੇਰਾ ਕੀਤਾ ਕੇਵੜ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ

ਦਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਣਾਈ।

ਦਾਸ ਗੁਰਮਤ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰੁ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੂਜਰੀ ਮਹੱਲਾ ਪੰਜਵਾਂ ਤਾਹੇ ਰੇ ਮਨ ਚਿਤ ਵਹਿ ਉਦਮ ਜਾ ਆਹਰ ਹਰ ਜੀਉ ਪਰਿਆ ਸੈਲ ਪੱਥਰ ਮਹਿ ਜੰਤ ਉਪਾਏ ਤਾਕਾ ਰਿਜਕ ਆਗੈ ਕਰ ਧਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਨਤਾ ਕੋਈ ਨ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਉ ਕਰਿਆ ਊਡੇ ਊਡਾ ਵੈਸੈ ਕੁਸਾ ਤਿਸ ਪਾਛੈ ਪਚਰੇ ਛਰਿਆ ਤਿਨ ਕਵਨ ਖਲਾਵੈ ਕਵਨ ਚੁਗਾਵੈ ਮਨ ਮਹਿ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨ ਪਾਰਾ ਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮ ਅਗਮ ਅਪਾਰਾ ਸਭ ਧਿਆਵਹਿ ਸਭ ਧਿਆਵਹਿ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰਾ ਹਰ ਧਿਆਵਹ ਸੰਤੋਹ ਜੀ ਸਭ ਦੁੱਖ ਵਿਸਾਰਨ ਹਾਰਾ ਹਰੇ ਆਪੇ ਠਾਕੁਰ ਹਰੇ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਇੱਕ ਪੁਰਖ ਸਮਾਣਾ ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ

ਧਿਆਇਆ, ਜਿਸ ਨੂੰ ਕਿਰਪਾ ਕਰਹੀ ਤਿਨ ਨਾਮ ਰਤਨ ਪਾਇਆ, ਗੁਰਮੁਖ ਲਾਧਾ ਮਨਮੁਖ ਗਵਾਇਆ, ਤੁਧ ਆਪ ਵਿਛੋੜਿਆ ਆਪ ਮਿਲਾਇਆ, ਤੂੰ ਦਰਿਆਉ ਸਭ ਤੁਝ ਹੀ ਮਾਹੀ, ਤੁਝ ਬਿਨ ਦੂਜਾ ਕੋਈ ਨਾਹੀ, ਜੀ ਜੰਤ ਸਭ ਤੇਰਾ ਖੇਲ, ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ, ਜਿਸਨੋ ਤੂੰ ਜਾਣਾਹੀ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ, ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ,

ਬਰਤ ਪਾਰਾ ਹਮਰੇ ਦੁਸ਼ਟ ਸਭੈ ਤੁਮ ਕਾਵਹੁ ਆਪ ਹਾਥ ਦੈ ਮੋਹੇ ਬਚਾਵਹੁ ਸੁਖੀ ਵਸੈ ਮੋਰੋ ਪਰਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਹ ਰੱਛਾ ਨਿਜ ਕਰਦੈ ਕਰੀਐ ਸਭ ਬੈਰਨ ਕੋ ਵਾ ਸੰਘਰੀਐ ਪੂਰਨ ਹੋਏ ਹਮਾਰੀ ਆਸਾ ਤੂਰ ਭਜਨ ਕੀ ਰਹਿ ਪਿਆਸਾ ਤੁਮਹਿ ਚਾੜ ਕੋਈ ਅਵਰ ਨ ਧਿਆਉਂ ਜੋ ਵਰ ਚਾਹੂੰ ਸੁ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀ ਹੈ ਚੁਨ ਚੁਨ ਸ਼ਤਰ ਹਮਾਰੇ ਮਾਰੀ ਹੈ ਆਪ ਹਾਥ ਦੈ ਮੁਜੈ ਉਵਰੀ ਹੈ ਮਰਨ ਕਾਲ ਕਾ ਤ੍ਰਾਸ ਨਿਵਰੀ ਹੈ ਹੂ ਜੋ ਸਦਾ ਹਮਾਰੇ ਪੱਛਾ ਸ੍ਰੀ ਅਸ ਤੁਜੂ ਕਰੇ ਹੋ ਰੱਛਾ ਰਾਖ ਲੇਹੋ ਮੋਹਿ ਰਾਖਨ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤੁਰਦਸ਼ਕੰਤਾ ਕਾਲ ਪਾਏ ਬ੍ਰਹਮਾ ਬਾਪ ਧਰਾ ਕਾਲ ਪਾਏ ਸ਼ਿਵਜੂ ਅਵਤਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸ਼ਿਵ ਕੀਓ ਬੇਦ ਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਜਛਨ ਉਪਜਾਇਓ ਆਦ ਅੰਤਿ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸ਼ਿਵ ਕਰਨ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਪਲ ਮੋਹ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਣੈ ਜਾਬੂਤ ਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇਹ ਅਪਾਰਾ ਜਬ ਆ ਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ ਜੇਤੇ ਬਦਨ ਸ੍ਰੇਸ਼ਟ ਸਭ ਧਾਰੈ ਆਪੋ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਨਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਭਕਾਰ ਨਿਰਲੰਬ ਆਦ ਅਨੀਲ ਅਨਾਦ ਅਸੰਭ ਤਾਕਾ ਮੂੜ ਉਚਾਰਤ ਭੇਦਾ ਜਾਕੋ ਭੇਵ ਨ ਪਾਵਤ ਬੇਦਾ ਤਾਕਾ ਕਰਪਾਨ ਅਨੁਮਾਨਤ ਮਹਾਮੂੜ ਕਛ ਭੇਦ ਨ ਜਾਨਤ।

ਜੇਤੀ ਭਰਨਤ ਭਿੰਨ ਭਿੰਨ ਤੁਹ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕੇ ਵਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਕ ਭਇਉ ਰਾਵ ਕਹਿ ਭੂਪਾ ਅੰਡਜ ਜੇਰਜ ਸੇਤਜ ਕੀਨੀ ਉਤਭੁਜ ਕਾਨ ਬਹੁਰ ਰਚ ਦੀਨੀ ਕਹੂੰ ਫੂਲ ਰਾਜਾ ਹੋਵੇ ਬੈਠਾ ਕਹੂੰ ਸਿਮਟ ਭਇ ਸੰਕਰ ਕੈਠਾ ਸਿਗਰੀ ਸ੍ਰਿਸ਼ਟ ਦਿਖਾਏ ਅਚੰ ਭਵ ਆਦਿ ਜੁਗਾਦ ਸਰੂਪ ਸਵਯੰ ਭਵ ਆਵ ਰੱਛਾ ਮੇਰੀ ਤੁਮ ਕਰੋ ਸਿੱਖ ਉਬਾਰ ਅਸਿਖ ਸੰਗਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਨਕਾਤਾ ਜੇ ਅਸ ਤੁਜ ਤਵ ਸਰਨੀ ਪਰੇ ਤਿਨਕੇ ਦੁਸ਼ਟ ਦੁਖ ਤਹਵੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਬਾਰ ਤੇ ਹੈ ਤਾਂ ਕਿ ਕਾਲ ਨਿਕਟ ਨਹਿ ਹੈ ਰੱਛਾ ਹੋਏ ਤਾਹੀ ਸਭ ਕਾਲਾ ਦੁਸ਼ਟ ਅਰਿਸ਼ਟ ਟਰੈ ਤਤਕਾਲਾ ਕ੍ਰਿਪਾ ਦ੍ਰਿਸ਼ਟ ਤਨ ਜਾਹਿ ਨਿਹਰਿਹੋ ਤਾਂ ਕਿ ਤਾਪ ਤਨਕ ਮਹਿ ਹਰਿਹੋ ਰਿੱਧ ਸਿੱਧ ਕਰਮੋ ਸਭ ਹੋਈ ਦੁਸ਼ਟ ਛਾਹ ਛਵ ਸਕੈ ਨ ਕੋਈ।

ਤਿਹਾਰੀ ਆਪ ਹਾਥ ਦੈ ਲਿਹੁ ਉਬਾਰੀ ਸਰਬ ਠੌਰ ਮੋਹ ਸਹਾਈ ਦੁਸ਼ਟ ਦੁਖ ਤੇ ਲਿਹੁ ਬਚਾਈ।

ਕਿੰਨਾ ਮਾਨਿਓ ਸਿਮਰਤ ਸ਼ਾਸਤਰ ਵੇਦ ਸਭੈ ਬਹੁ ਭੇਦ ਕਹੇ ਹਮ ਏਕ ਨ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰੁ ਮੈਂ ਨ ਕਹਿਉ ਸਭ ਤੋਹਿ ਬਖਾਨਿਓ ਦੋਹਰਾ

ਬਾਜੀ ਸ਼ਬਦ ਕਨੇਰੀ ਕਹੇ ਨਾਨਕ ਸੱਚੀ ਸਾਹਿਬ ਕਿਆ ਨਾਹੀ ਘਰ ਤੀਰੈ ਸਾਚਾ ਨਾਮ ਮੇਰਾ ਆਧਾਰੂ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨਿਆਇ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਾਉ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੂ ਪਿਆਰੂ ਸਾਚਾ ਨਾਮ ਮੇਰਾ ਆਧਾਰੂ ਵਾਜੀ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੀ ਕਲਾ ਜਿਤ ਕਰ ਧਾਰੀਆ ਪੰਚ ਦੂਤ ਦੁਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਦ ਜਿਨ ਕਉ ਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਕਰੇ ਅਨਹਦ ਵਾਜੇ ਅਨਦ ਸੁਨਹੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ।

ਤਰਸ ਪਿਆ ਮਿਹਰਾ ਮਤ ਹੋਈ, ਸਤਿਗੁਰ ਸੱਜਣ ਮਿਲਿਆ। ਨਾਨਕ ਨਾਮ ਮਿਲੈ ਤਾਂ ਜੀਵਾਂ, ਤਨ ਮਨ ਥੀਵੈ ਹਰਿਆ। ਤਰਸ ਪਿਆ ਮਿਹਰਾ ਮਤ ਹੋਈ, ਸਤਿਗੁਰ ਸੱਜਣ ਮਿਲਿਆ। ਨਾਨਕ ਨਾਮ ਮਿਲੈ ਤਾਂ ਜੀਵਾਂ, ਤਨ ਮਨ ਥੀਵੈ ਹਰਿਆ। ਪੌੜੀ ਤਿੱਥੈ ਤੂੰ ਸਮਰੱਥ, ਜਿੱਥੈ ਕੋਈ ਨਾਹੇ ਉਥੈ ਤੇਰੀ ਰੱਖ। ਅਗਨੀ ਉਧਰ ਮਾਹੇ, ਸੁਣ ਕੈ ਜਮ ਕੇ ਦੂਤ, ਨਾਏ ਤੇਰੇ ਚੜ ਜਾਹੇ। ਪਉ ਜਲ ਵਿਖਮ ਸਗਾਹੋ, ਗੁਰ ਸਭ ਦੀ ਪਾਰ ਪਾਹੇ। ਜਿਨ ਕੋ ਲੱਗੀ ਪਿਆਸ, ਅੰਮ੍ਰਿਤ ਸੇ ਖਾਹੇ। ਕਲ

ਬਿਰਤਾ ਕੋਈ ਨ ਜਾਇ। ਜੇ ਆਵੈ ਤੁਧਿਆਹੀ। ਸਲੋਕ ਮਹੱਲਾ ਪੰਜਵਾ। ਅੰਤਰ ਗੁਰ ਆਰਾਧਨਾ, ਜੇਵਾ ਜਪ ਗੁਰ ਨਾਉ। ਨੇਤਰੀ ਸਤਿਗੁਰ ਪੇਖਣਾ, ਸ੍ਰਵਣੀ ਸੁਣਨਾ ਗੁਰ ਨਾਉ। ਸਤਿਗੁਰ ਸੇਤੀ ਰਤਿਆ, ਦਰਗਹਿ ਪਾਈਐ ਠਾਉ। ਕਹੋ ਨਾਨਕ ਕਿਰਪਾ ਕਰੇ, ਜਿਸਨੂੰ ਇਹ ਵਤ ਦੇ। ਜਗ ਮਹਿ ਉੱਤਮ ਕਾਢੀ ਹੈ, ਵਿਰਲੇ ਕੇ ਮਹੱਲਾ ਪੰਜਵਾਂ।

ਸਾਧ ਜਨਾ ਕੈ ਸੰਗ ਭਵ ਜਲ ਤਾਰੇਅਨ ਸਾਕਤ ਨਿੰਦਕ ਦੁਸ਼ਟ ਖਿਨ ਮਾਹੀ ਵਿਦਾਰੇਅਨ ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੀ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੀ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜਾਣੇ ਕੋਈ ਨ ਜਾਣੇ ਤੁਮਰਾ ਅੰਤ ਉੱਚੇ ਤੇ ਊਚਾ ਭਗਵੰਤ ਸਗਲ ਸਮਗਰੀ ਤੁਮਰਾ ਸੂਤਰ ਤਾਰੀ ਤੁਮ ਤੇ ਹੋਏ ਸੋ ਆਗਿਆ ਕਾ

ਸਤਸੰਗ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਜੀ ਭਗਵਤੀ ਪਾਤਸ਼ਾਹੀ ਦਰਸ਼ਨ ਪ੍ਰਥਮ ਭਗਵਤੀ ਸਿਮਰ ਗਏ ਗੁਰੂ ਨਾਨਕ ਲਈ ਧਿਆਏ ਫਿਰ ਅੰਕਿਤ ਗੁਰ ਤੇ ਅਮਰਦਾਸ ਰਾਮਦਾਸ ਸੇਵ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਧਿਆਏ ਤੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨ ਉਹਨੇ ਦਿਆ ਬੈਠਾ ਹੈ ਸਭ ਤਾਂ ਹੋਏ ਸਹਾਏ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਤਾਂ ਹੋਏ ਸਹਾਏ ਦਸਾਂ ਪਾਤਸ਼ਾਹੀ ਦੇ ਪੁੱਤਰ ਆਤਮਕ ਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਪਾਠ ਦਰ ਦਾ ਧਿਆਨ ਕਰਕੇ ਗੱਲ ਸੱਚ ਬੋਲੋ ਜੀ ਵਾਹਿਗੁਰੂ ਗਰੀਬ ਨਵਾਜ ਆਪ ਜੀ ਦੇ ਪੰਜ ਪਿਆਰੀ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹੱਠੀਆਂ ਜੱਪੀਆਂ ਤੱਪੀਆਂ ਜਾਂ ਨਾਮ ਜਪਿਆ ਵਰ ਚੱਕਿਆ ਦੇਖ ਚਲਾਈ ਤੇ ਵਾਹੀ ਦੇਖ ਡਿੱਡ ਕੀਤਾ ਤੇਨਾ ਪਿਆਰਿਆਂ ਤੇ ਚਿਆਰਿਆਂ ਦੀ ਕਮਾਈ ਦਾ ਤੇ ਅੰਦਰ ਕੇ ਬੋਲੋ ਜੀ ਵਾਹਿਗੁਰੂ ਜਿੰਨਾ ਸਿੰਘਾਂ ਸਿੰਘਣੀਆਂ ਧਰਮ ਇਹ ਸੀ ਦਿੱਤੇ ਬੰਨ ਬੰਨ ਕਟਵਾਏ ਖੋਪੜੀਆਂ ਲਵਾਈਆਂ ਚਰਖੀਆਂ ਤੇ ਚੜੇ ਆਰੇ ਨਜ਼ਰ ਆਏ ਗਏ ਗੁਰਦੁਆਰੇ ਸੇਵਾ ਵਾਸਤੇ ਕੁਰਬਾਨੀਆਂ ਕੀਤੀਆਂ ਧਰਮ ਨੇ ਆ ਰਿਹਾ ਸੀ ਕਿਸੇ ਤਰੀਕੇ ਸਤਸੰਗ ਨਿਭਾਇਆ ਤੇ ਨਵੀਂ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਤਿਗੁਰੂ ਆ ਰਹੇ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚੇਤਾ ਹੈ ਚਿਤ ਆਮ੍ਰਿਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਸਾਹਿਬ ਦਾ ਨਚਰਿਆਇਤ ਦੇਖ ਦੇਖ ਕੀ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੁਰਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਚੰਡੇ ਬੁੰਗੇ ਜੁਗ ਜੁਗ ਅਟਲ ਧਰਮ ਕਿਹਾ ਜਾਏਗਾ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਫਟ ਕੇ ਰਾਖੇ ਆਪ ਵਾਹਿਗੁਰੂ ਗੁਰੂ ਗਰੀਬ ਨਵਾਜ ਪੰਦੇ ਸਦਾ ਸਹਾਇ ਦਤਾਰ ਜੀ ਗੁਰਦੁਆਰਾ ਨਨਕਾਣਾ ਸਾਹਿਬ ਪੰਜਾ ਸਾਹਿਬ ਹੋਰ ਗੁਰਦੁਆਰੇ ਗੁਰਧਾਮ ਜਿਹਨਾਂ ਤੋਂ ਆਪਦੇ ਪੰਥ ਨੂੰ ਛੋੜਿਆ ਗਿਆ ਖੁੱਲੇ ਦਰਸ਼ ਦੀਦਾਰ ਸੇਵਾ ਸੰਭਾਲ ਦਾ ਦਾਨ ਆਪਣੇ ਖਾਲਸਾ ਜੀ ਨੂੰ ਬਖਸ਼ੋ ਇਹ ਨਿਓਟਿਆਂ ਦੀ ਓਟ ਗੁਰੂ ਨਿਆਸਰਿਆਂ ਦੇ ਆਸਰੇ ਗੁਰੂ ਧੰਨ ਧੰਨ ਗੁਰੂ ਦਤਾਰ ਜੀ ਦੋਹੇ ਘਰ ਜੋੜ ਕਰੋ ਅਰਦਾਸ ਗੁਰ ਭਾਵੇ ਤਾਂ ਆਣੇ ਰਾਸ ਇਹ ਕੀ ਪ੍ਰਮਾਤ ਜੀ ਆਪਦੇ ਚਰਨ ਕਾਮਨਾ ਦੇ ਦਾਸ ਜੀ ਆਪਨੇ ਬਖਸ਼ਿਸ਼ ਕੀਤੀ ਹੈ ਆਦੇ ਚਰਨਾ ਪਿੱਤਰ ਗੁਰਬਾਣੀ ਸੁਖਮਨੀ ਸਾਹਿਬ ਦੇ ਪਾਠ ਦਿੱਤਾ ਇਸ ਵੇਲੇ ਸਿੱਧਿਆ ਸਮਾਂ ਜਾਣ ਕੇ ਆਦੇ ਚਰਨਾ ਸੋਧਦਾਰ ਰਹਿਰਾਜ ਸਾਹਿਬ ਦੇ ਪਾਠ ਕਿਤੇ ਕਿਰਪਾ ਕਰੋ ਕੋਈ ਯਹਾਂ ਭੁੱਲਾ ਚੁੱਕਾ ਨਹੀਂ ਮਾਫੀ ਬਖਸ਼ੋ ਪੜੀ ਹੋਈ ਬਾਣੀ ਸੋਧ ਕੇ ਸੱਚ ਕਹਿਣ ਪ੍ਰਵਾਨ ਕਰੋ ਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੇ ਹਿਰਦੇ ਇਨਸਾਨ ਦੀ ਵਾਅਦਾ ਕਰੋ ਜੀ ਅੱਗੋਂ ਤੋਂ ਸ਼ੋਧ ਦੇ ਪਿੱਤਰ ਬਾਣੀ ਵਿਚਾਰੀ ਮਨ ਬੁੱਧੀ ਬਖਸ਼ਿਸ਼ ਕਰੋ ਗਰੀਬ ਨਵਾਜ ਇਸ ਖੁਸ਼ੀ ਵਿੱਚ ਆਪ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਪਿੱਤਰ ਕਲਾਬ ਸ਼ਾਹ ਦੀ ਦੇਗਾਂ ਤਿਆਰ ਕਰਨੇ ਹਾਜ਼ਰਤਾਰ ਆਪ ਦੀ ਭੋਗ ਲਾਓ ਸ਼ੀਤ ਪ੍ਰਸਾਦ ਸਾਹ ਸੰਗਤ ਦੀ ਰਸਨਾ ਲਾਇਕ ਹੋਵੇ ਜੋ ਜੀ ਸਕੇ ਸਵਾਸ ਸਵਾਸ ਆਪ ਜੀ ਦਾ ਪਿੱਤਰ ਨਾਮ ਜਪ ਬਖਸ਼ਿਸ਼ ਕਰੋ ਦਤਾਰ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਸ਼ ਪ੍ਰਦੇਸ਼ ਰੱਖਿਆ ਬਖਸ਼ਿਸ਼ ਕਰੋ ਜੀ ਗਰੀਬ ਨਵਾਜ ਆਪ ਦੀਆਂ ਬਖਸ਼ੀਆਂ ਦਾਤਾਂ ਜੋ ਕਰਨੀ ਝੁੱਟ ਸਵਾਰੀਆਂ ਪ੍ਰਵਾਨ ਕਰਨੀ ਗਰੀਬ ਨਵਾਜ ਆਪਦੇ ਚਰਨਾਂ ਸੇਵਾ ਕਰਨੇ ਸਾਰੇ ਟਾਲੀਆਂ ਸਿੰਘਾਂ ਸਿੰਘਣੀਆਂ ਤੰਦਰੁਸਤੀ ਬਖਸ਼ੋ ਚਾਡੀ ਕਲਾ ਬਖਸ਼ੋ ਤੇ ਸਦਾ ਹੀ ਇਸ ਤਰ੍ਹਾਂ ਆਪਣੇ ਚਰਨਾਂ ਸੇਵਾ ਦੀ ਭਾਵਨਾ ਬਖਸ਼ੀ ਪਾਲਤਾ ਕਰੋ ਗਰੀਬ ਨਵਾਜ ਕਿਰਪਾ ਕਰੋ ਜੀ ਗੁਰੂ ਗ੍ਰੰਥ ਸਾਹਿਬ ਕੇ ਪਾਤਸ਼ਾਹੀਓ ਸੇਵ ਕੌਮ ਖਾਲਸਾ ਪੰਥ ਨੂੰ ਏਕਤਾ ਵਿਭਾਗ ਤੇ ਅੱਜ ਬਖਸ਼ੀ ਕਰਕੇ ਸਤ ਦਾਜ ਬਖਸ਼ੋ ਚੰਨਾਂ ਨਾਲ ਜੋੜੋ ਜਮਾਨੇ ਦਾ ਪਿਆਰ ਬਖਸ਼ੋ ਦਿੱਤਾ ਹਰ ਮੈਦਾਨ ਜਵਾਨ ਫਤਿਹ ਬਖਸ਼ਿਆ ਦੀ ਪਾਲਤਾ ਕਰੋ ਜੀ ਗੁਰੂ ਗ੍ਰੀਬ ਨਵਾਜ ਅੰਮ੍ਰਿਤ ਵੇਲੇ ਤੋਂ ਲੈ ਕੇ ਦਰਤੀ ਆਈਆਂ ਸਾਫ ਸੰਗਤਾਂ ਜਹਾਜ਼ੀ ਦਰ ਪ੍ਰਵਾਨ ਕਰੋ ਘੜੀਆਂ ਲਿਖੇ ਲਾਓ ਸੰਗਤਾਂ ਦਾ ਦਰਤੀ ਤੇ ਫੁਰ ਪੇਟਾ ਪ੍ਰਵਾਨ ਸ਼ੁਭਕਾਮਨਾ ਪੂਰਨ ਕਰੋ ਜੀ ਗਰੀਬ ਨਵਾਜ ਕਿਰਪਾ ਕਰੋ ਦੂਰ ਦੁਰਾਜ ਕਰਨ ਬੈਠੀਆਂ ਲਾ ਕੇ ਤਾਂ ਸ਼ਰਮ ਕਰ ਰਹੀਆਂ ਸਾਰੀ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰੋ ਘੜੀਆਂ ਲਿਖੇ ਲਾਓ ਸਾਰਾ ਆਪਣੀ ਕਿਰਪਾ ਦੀ ਸੰਗਤਾਂ ਨੂੰ ਬਖਸ਼ੇ ਸੰਗਤ ਆਪਣੇ ਚਰਨਾਂ ਧੰਨਵਾਦ ਕਰਦੇ ਆ ਸ਼ੁਕਰੀਆ ਅਦਾ ਕਰਦੇ ਆ ਬੇਅੰਤ ਆਨਲਾਈਨ ਗੁਰੂ ਕਰ ਲਓ ਗੁਰੂ ਘਰ ਸੇਵਾ ਸੰਗਤ ਦਾ ਸੰਗਤਾਂ ਮੈਂ ਭੇਟਾ ਕਰ ਰਹੀ ਚਰਨਾਂ ਪ੍ਰਵਾਨ ਕਰੋ ਬਖਸ਼ਾ ਸਾਹਿਬ ਦੀਆਂ ਕਮਾਈਆਂ ਸਫਲ ਕਰੋ ਕਾਰਜ ਵੱਧ ਮਿਲਦਾਰ ਸਭ ਸੰਗਤਾਂ ਦੀਆਂ ਸ਼ੁਭਕਾਮਨਾਵਾਂ ਸਭਾ ਤਾਂ ਪੂਰੀਆਂ ਕਰੋ ਜੀ ਬਖਸ਼ਿਸ਼ ਕਰੋ ਮੀਰਾਂ ਤਾਂ ਕਰਿਆ ਸੇਵਾ ਪ੍ਰਵਾਨ ਕਰੋ ਫੁੱਲਾਂ ਚ ਕਰਵਾਈ ਬਖਸ਼ੋ ਪਿੱਤਰ ਨਵੇਂ ਬਖਸ਼ੇ ਬ੍ਰਹਮ ਅੱਜ ਦੇ ਸ਼ਾਮਾਂ ਦੇ ਕਥਾ ਜਿਵਾਰੀ ਅਮਤਾ ਵਾਸਤੇ ਆਗਾ ਬਖਸ਼ੋ ਰਹਿੰਦੇ ਘਰ ਸਵਾਰ ਕੇ ਚੰਨਾ ਧਨਵਾਦ ਦੀ ਬਣਾਓ ਸਹੀ ਪਿਆਰੇ ਮੇਰੇ ਜਿਹਨੇ ਮੈਨੂੰ ਆਪਦਾ ਨਾਮ ਦਿੱਤਾ ਵਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਵੇਂ ਵਾਹਿਗੁਰੂ ਜੀ ਕਾ ਖਾਲਸਾ

ਪ੍ਰਗਟ ਗੁਰਾ ਕੀ ਦੇਹ ਜੋ ਪ੍ਰਭ ਕੋ ਮਿਲ ਭੋਜ ਹੈ ਕੋਈ ਸ਼ਬਦ ਮਹਿਲ ਰਾਜ ਕਰੇਗਾ ਖਾਲਸਾ ਆਗੀ ਰਹੇ ਨਾ ਕੋਈ ਖੁਆਰ ਹੋਏ ਸਾ ਮਿਲੇਗੇ ਬਜੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਪਾ ਜੋ ਸ਼ਰਦਾ ਕਰ ਸੇਵ ਦੇ ਗੁਰੂ ਪਾਰ ਉਤਾਰਨ ਹਾ ਠੰਡਾ

0: ਸਤਿਆਕਾਲ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਲੋਕ ਮਹੱਲਾ ਤੀਜਾ। ਬ੍ਰਹਮ ਬਿੰਦੈ ਤਿਸ ਦਾ ਬ੍ਰਹਮਤ ਰਹੈ, ਏਕ ਸ਼ਬਦ ਲਿਵ ਲਾਏ, ਨਵ ਨਿਧੀ ਅਠਾਰਹਿ ਸਿੱਧੀ ਪਿੱਛੇ ਲੱਗੀਆਂ ਫਿਰ ਹੈ, ਜੋ ਹਰ ਹਿਰਦੈ ਸਦਾ ਵਸਾਏ। ਵਾਹਿਗੁਰੂ ਜੀ ਕਾ ਖਾਲਸਾ।

ਬਾਹਰ ਪੜਾਈਏ ਬੈਸਣਾ ਸਾਈ ਮੁਝੇ ਨਾ ਦੇ ਜੇ ਤੂੰ ਐਵੇਂ ਰੱਖ ਸੀ ਜੀਓ ਸ੍ਰੀ ਨੂੰ ਲੈ 4th of July ਤੇ ਆ ਕੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਲਾਹੇ ਬਾਣੀ ਦੇ ਪਾਠ ਹੁਕਮਨਾਮਾ ਕਥਾ ਕੀਰਤਨ ਸਰਵ ਕਰਕੇ ਬਖਸ਼ਾਂ ਲੈ ਰਹੀ ਪਰਮ ਸਤਿਕਾਰ ਜੋ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵਿਭਾਗ ਜੋ ਆਪ ਜੀ ਨੇ ਅਰਦਾਸ ਤੋਂ ਉਪਰੰਤ ਬੜਾ ਹੀ ਸੁੰਦਰ ਹੁਕਮਨਾਮਾ ਸਰਵਣ ਕੀਤਾ ਹੈ, ਗੁਰੂ ਕਿਰਪਾ ਕਰੇ ਸਾਨੂੰ ਉਸ ਤੇ ਚੱਲਣ ਦੀ ਸਮਰੱਥ ਬਖਸ਼ੇ। ਹੁਣ ਸੂਚਨਾਵਾਂ ਜੀ, ਨੌਰਥ ਅਤੇ ਸਾਊਥ ਹਾਲ ਦੋ ਸਟੋਰੀ ਬਿਲਡਿੰਗ ਬਣ ਰਹੀਆਂ ਨੇ, ਰੋਜ਼ ਦੀ ਤਰ੍ਹਾਂ ਅੱਜ ਵੀ ਆਪ ਜੀ ਨੂੰ ਬੇਨਤੀ ਹੈ ਅਤੇ ਸੰਬੰਧ ਕੱਢ ਕੇ ਹਿੱਸਾ ਪਾ ਕੇ ਗੁਰੂ ਦੀਆਂ ਬਖਸ਼ਾਂ ਲੈਣੀਆਂ ਜੀ। ਸਹਿਜ ਪਾਠ ਬਹੁਤ ਸਾਰੇ ਨੇ ਘਰ ਰੱਖ ਦਿੱਤੇ ਨੇ, ਫਿਰ ਸਰਬਾਦੇ ਭਰੇ ਲਈ ਅੱਗੇ ਜਿਸ ਤਰ੍ਹਾਂ ਰੱਖਦੇ ਹਾਂ ਆਪਾਂ, ਅਤੇ ਬਾਕੀਆਂ ਨੂੰ ਵੀ ਬੇਨਤੀ ਹੈ ਕਿ ਉਹ ਵੀ ਸ਼ੁਰੂ ਕਰ ਦੇਣ ਤਾਂ ਕਿ ਉਹ ਵੀ ਗੁਰੂ ਦੀਆਂ ਬਖਸ਼ਾਂ ਲੈ ਸਕਣ। ਅਤੇ ਆਪਣਾ ਨਾਂ ਟੈਕਸਟ ਕਰ ਦਿਓ 408-712-4145 'ਤੇ ਨਾਂ ਅਤੇ ਕਿੰਨੇ ਸਹਿਜ ਪਾਠ ਕਰਨੇ ਤੁਸੀਂ। ਅਤੇ ਅੱਜ ਠੀਕ ਹੈ ਧਰਮ ਤੋਂ ਪਰਾਂ, ਪਰ ਇੰਡੀਪੈਂਡੈਂਸ ਡੇ ਆਫ ਅਮੈਰੀਕਾ ਹੈਗਾ, ਸੋ ਸਭ ਨੂੰ ਉਸਦੀ ਵਧਾਈ ਹੋਵੇ। ਗੁਰੂ ਕਿਰਪਾ ਕਰੇ ਸਾਨੂੰ ਵੀ ਆਜ਼ਾਦੀ ਦਾ ਨਿੱਘ ਕਿਸੇ ਵੇਲੇ ਦਿਖਾਵੇ, ਉਸ ਦੇ ਪਾਸ ਅਰਦਾਸ ਹੈ ਜੀ। ਕਿਉਂਕਿ ਅਸੀਂ ਜਦੋਂ ਵੀ ਕਿਸੇ ਦੇਸ਼ ਦੀ ਆਜ਼ਾਦੀ ਦੀ ਗੱਲ ਆਉਂਦੀ ਆ ਤਾਂ ਮੇਰੇ ਮਨ ਦੇ ਵਿੱਚ ਤਾਂ ਨਹੀਂ ਅੱਖਾਂ 'ਚੋਂ ਅੱਥਰੂ ਜੁੜ ਆ ਜਾਂਦੇ ਨੇ। ਕਿਉਂ? ਕਿਉਂਕਿ ਅਸੀਂ ਰਾਜੇ ਮਹਾਰਾਜੇ ਸਾਂ, 1947 ਸਾਨੂੰ ਬੇਘਰੇ ਕਰ ਦਿੱਤਾ ਸੀ, ਬੇਘਰੇ, ਕੁਝ ਵੀ ਨਹੀਂ ਸੀ ਕੋਲ, ਖੁੱਲੀ ਅਤੇ ਜੁੱਲੀ ਵੀ ਕੋਲ ਨਹੀਂ ਸੀ ਕੋਈ ਵੀ। ਕੀ ਉਹ ਆਜ਼ਾਦੀ ਸੀ ਫਿਰ ਸਾਡੇ ਲਈ, ਮੇਰੇ ਲਈ? ਸਾਰੀ ਉਮਰ ਚੇਤਾ ਕਰਦਾ ਉਸ ਨੂੰ ਹਰ ਸਾਲ, ਗੁਰੂ ਕਿਰਪਾ ਕਰੇ। ਕੱਲ੍ਹ ਨੂੰ 5 July ਨੂੰ ਹੈ ਜੀ ਨੀਂਹ ਪੱਥਰ ਰੱਖਿਆ ਗਿਆ ਸੀ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਜੀ ਦਾ, ਆਪਾਂ ਕੱਲ੍ਹ ਉਸ ਦੇ ਬਾਰੇ ਵੀ ਵਿਚਾਰਾਂ ਕਰਾਂਗੇ ਜੀ। ਅਤੇ 9 July ਨੂੰ ਹੈ ਸ਼ਹੀਦੀ ਭਾਈ ਮਨੀ ਸਿੰਘ ਜੀ ਦੀ, 16 July ਨੂੰ ਹੈ ਜੀ ਸੰਗਰਾਂਦ ਸਾਵਣ ਦੀ, ਅਤੇ ਨਾਲ ਸ਼ਹੀਦੀ ਭਾਈ ਧਾਰੂ ਸਿੰਘ ਜੀ ਦੀ। ਦੋਨਾਂ ਨੇ ਹੀ ਬਹੁਤ ਕੁਛ ਸਾਨੂੰ ਸਿਖਾਇਆ ਹੈਗਾ ਉਹਨਾਂ ਨੇ ਆਪਣੇ ਜੀਵਨ 'ਚ, ਸਿੱਖੀ ਲਈ ਕੁਰਬਾਨ ਹੋਣਾ, ਸਿੱਖੀ ਲਈ ਆਪਣਾ ਖੂਨ ਦੇਣਾ, ਸਿੱਖੀ ਦੇ ਅੰਦਰ ਕੁਰਬਾਨੀਆਂ ਭਰੀਆਂ ਪਈਆਂ ਨੇ। ਹਰ ਸੈਕਿੰਡ ਕੋਈ ਨਾ ਕੋਈ ਕੁਰਬਾਨ ਹੋਇਆ ਹੈ, ਜੇ ਆਪਾਂ ਬਹੁਤ ਵੱਡੀ ਗੱਲ ਨਾ ਕਰੀਏ ਤਾਂ ਇਹ ਸੱਚਾਈ ਹੈਗੀ। ਬੱਚਿਆਂ ਦਾ ਗੁਰਮਤਿ ਕੈਂਪ ਲੱਗ ਰਿਹਾ ਜੀ 13 July-17 ਤੱਕ, ਜਿਸ ਦੇ ਵਿੱਚ ਉਹਨਾਂ ਦੀ ਉਮਰ ਦਾ ਹੈ ਰੱਖਿਆ ਉਹਨਾਂ ਨੇ ਬੱਚੇ ਬੱਚੀਆਂ ਦਾ 6 ਸਾਲ ਤੋਂ 15 ਸਾਲ। ਦਾਖਲਾ ਫਾਰਮ ਐਤਵਾਰ ਭਰਦੇ ਨੇ, ਉਹ ਕੱਲ੍ਹ ਵੀ ਭਰਨਗੇ, ਅਤੇ ਆਪ ਜ਼ਰੂਰ ਇਹਨਾਂ ਨੂੰ ਦਾਖਲ ਕਰਾ ਕੇ ਉਸ ਤੋਂ ਲਾਭ ਉਠਾਉਣ ਦੀ ਕਿਰਪਾ ਕਰਨੀ ਜੀ। ਅਤੇ ਨਾਲ ਬੇਨਤੀ ਹੈ ਕਿ ਆਪ ਜੀ ਨੇ ਉਹਨਾਂ ਨੂੰ ਪੜ੍ਹ ਦੇਣਾ, ਉੱਥੇ ਜਾ ਕੇ ਇੰਟਰਫੀਅਰ ਨਾ ਕਰਨਾ ਤਾਂ ਕਿ ਪੜ੍ਹਾਈ ਉਹਨਾਂ ਦੀ ਚੱਲ ਸਕੇ। ਦੋਨੋਂ ਹੱਥ ਜੋੜ ਕੇ ਬੇਨਤੀ ਹੈ। 24 July ਨੂੰ ਹੈ ਜੀ ਮੀਰੀ ਪੀਰੀ ਦਾ ਦਿਨ, ਜਦੋਂ ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ 6ਵੀਂ ਪਾਤਸ਼ਾਹ ਜੀ ਨੇ ਮੀਰੀ ਅਤੇ ਪੀਰੀ ਦੀਆਂ ਤਲਵਾਰਾਂ ਪਹਿਨੀਆਂ ਸਨ। ਅਗਸਤ ਦੀ ਗੱਲ ਮੈਂ ਅੱਗੇ ਕਰ ਰਿਹਾ ਹੁਣ, ਪ੍ਰਕਾਸ਼ ਦਿਹਾੜਾ ਉਦੋਂ ਆ ਰਿਹਾ ਧੰਨ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ। ਅਤੇ ਬਾਕੀ ਸੋਚਦਾ ਵਾਂ ਫਿਰ ਪਹਿਲਾਂ ਕੀਰਤਨ ਕਰਨ ਤੋਂ ਪਹਿਲਾਂ ਮੈਂ ਬੇਨਤੀ ਕਰਦੇ ਹਾਂ, ਅੱਜ ਸਪੈਸ਼ਲ ਹੈ 4th of July ਦਾ ਕੀਰਤਨ, 8:30 9:30 ਤੱਕ ਪ੍ਰੋਗਰਾਮ ਚੱਲਣਗੇ, ਅਤੇ ਨਾਲ ਆਈਸਕ੍ਰੀਮ ਹਰ ਸਾਲ ਦੀ ਤਰ੍ਹਾਂ ਆਪ ਜੀ ਦੇ ਜੋੜਾ ਝਾੜੇ ਝਾੜਨ ਵਾਲਿਆਂ ਵੱਲੋਂ ਇੰਤਜ਼ਾਮ ਕੀਤਾ ਗਿਆ ਹੈ ਭਰਾ ਪ੍ਰਬੰਧਕ ਕਮੇਟੀ ਵੱਲੋਂ। ਸੋ ਉਹ 7 ਵਜੇ ਤੋਂ ਬਾਅਦ ਉਹਨਾਂ ਨੇ ਨਿਸ਼ਾਨ ਸਾਹਿਬ ਦੇ ਪਾਸ ਵਰਤਾਉਣੀ ਸ਼ੁਰੂ ਕਰਨੀ, ਵੱਖ ਵੱਖ ਫਲੇਵਰ ਦੀ ਹੈਗੀ ਆ। ਆਪ ਜੀ ਨੇ ਬੱਚਿਆਂ ਸਮੇਤ ਆ ਕੇ ਉੱਥੇ ਵੀ ਉਸ ਦਾ ਆਨੰਦ ਮਾਣਨਾ, ਅਤੇ ਆ ਕੇ ਗੁਰੂ ਦਰਬਾਰ ਦੇ ਹਮੇ ਅੰਦਰ ਹਾਜ਼ਰੀਆਂ ਭਰ ਕੇ ਗੁਰੂ ਸਾਹਿਬ ਦੇ ਦਰਸ਼ਨ ਦੁਆਰੇ ਕਰਕੇ ਵੀ ਆਨੰਦ ਮਾਣਨਾ ਜੀ। ਹਾਂ, ਪਹਿਲਾਂ ਕੀਰਤਨ ਹੁਣ ਕਰਨਗੇ ਭਾਈ ਸਾਹਿਬ ਹਰਭਜਨ ਸਿੰਘ ਲਹਿਰੀ ਅਤੇ ਉਹਨਾਂ ਦਾ ਜਥਾ 7 ਵਜੇ ਤੱਕ। ਫਿਰ ਕਥਾ ਕਰਨਗੇ ਗਿਆਨੀ ਕੁਲਦੀਪ ਸਿੰਘ ਜੀ ਦਮਦੀਪ ਟਕਸਾਲ ਵਾਲੇ 8:15 ਤੱਕ। 8:15 ਤੋਂ ਬਾਅਦ ਕੀਰਤਨ ਕਰਨਗੇ ਭਾਈ ਸਾਹਿਬ ਹਸਨਾਮ ਸਿੰਘ ਜੀ ਗੁਰਦਾਸਪੁਰ ਵਾਲੇ 8:30-9 ਵਜੇ ਤੱਕ, ਅਤੇ ਉਸ ਬਾਅਦ ਸਮਾਪਤੀ ਹੋਵੇਗੀ। ਅਤੇ ਫਿਰ ਬਾਕੀ ਕੱਲ੍ਹ ਨੂੰ ਦੀਵਾਨ ਸਵੇਰੇ ਸ਼ੁਰੂ ਹੋ ਜਾਣਾ ਜੀ ਐਤਵਾਰ ਹੋਣ ਕਰਕੇ ਸਾਰਾ ਦਿਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: 주신 시와 부하는 그런지 불만족하니 기마 아울라 프로그램 사랑 끌어지 블라우퍼테
1: 와이기가 가르샤 와이기 기퍼테
0: 난 모르
1: जेता समुद सागर नीर भरिया तेते औगुण हमारे दया करो किश मेहरो पावो डुबदे पत्थर तारे 4th ऑफ जुलाई से आके धन धन गुरु ग्रंथ साहब जी के पावन दरबार दी हाजरियां भर के राही मंड कीर्तन ते कथा सरन करके बख्शा लहरी परम सत्कार जो साध संग जीओ औगुणा की बख्शी में फतेह सांझी करन की कृपालता करनी सब ने जी वाहेगुरु जी का खालसा वाहेगुरु जी की फतेह ਇਹ ਸਨ ਭਾਈ ਸਾਹਿਬ ਹਰਭਜਨ ਸਿੰਘ ਜੀ ਡਾਇਰੀ ਅਤੇ ਉਹਨਾਂ ਦਾ ਕੀਰਤਨੀ ਜਥਾ ਜਿਹਨਾਂ ਨੇ ਆਪ ਜੀ ਨੂੰ ਰਾਹੀ ਬਾਣ ਦੀ ਰਸਮ ਨੇ ਕੀਰਤਨ ਸਰਵਣ ਕਰਵਾਏ ਨੇ ਉਹਨਾਂ ਦਾ ਹਾਰਦਿਕ ਧੰਨਵਾਦ ਜੀ ਸੂਚਨਾਵਾਂ ਪਹਿਲਾਂ ਦਿੱਤੀਆਂ ਜਾ ਚੁੱਕੀਆਂ ਨੇ ਇੱਕ ਸ਼ੇਪ ਸਾਂਝੀ ਕਰਨੀ ਅੱਜ ਦੀ ਕਿ ਅੱਜ 4th of July ਹੈ ਇੰਡੀਪੈਂਡੈਂਸ ਆਫ ਅਮੈਰੀਕਾ ਹੈਗੀ ਆ ਅਤੇ ਸਾਰਾ ਦੇਸ਼ ਮਨਾ ਰਿਹਾ ਅਮੈਰੀਕਨ ਜਿੱਥੇ ਵੀ ਬਾਕੀ ਦੁਨੀਆਂ 'ਚ ਨੇ ਉਹ ਵੀ ਮਨਾ ਰਹੇ ਨੇ ਅਤੇ ਆਪਾਂ ਵੀ ਉਸ ਨੂੰ ਮੁੱਖ ਰੱਖਦੇ ਹੋਏ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਨੇ ਆਈਸਕ੍ਰੀਮ ਦਾ ਪ੍ਰਬੰਧ ਕੀਤਾ ਹੈ ਹਰ ਸਾਲ ਦੀ ਤਰ੍ਹਾਂ ਸੋ ਉਹਨਾਂ ਦਾ ਹਾਰਦਿਕ ਧੰਨਵਾਦ ਵੱਖ ਵੱਖ ਵਰਾਇਟੀ ਦੀਆਂ ਟੇਸਟ ਦੀਆਂ ਆਈਸਕ੍ਰੀਮਾਂ ਥੋੜ੍ਹੇ ਚਿਰ 'ਚ ਉਹਨਾਂ ਨੇ ਲੰਗਰ ਦੇ ਲਾਗੇ ਵਰਤਾਉਣੀਆਂ ਸ਼ੁਰੂ ਕਰਨੀਆਂ ਨੇ ਆਪ ਜੀ ਨੂੰ ਬੇਨਤੀ ਹੈ ਜ਼ਰੂਰ ਛੱਕ ਕੇ ਜਾਣ ਦੀ ਕਿਰਪਾ ਕਰਨੀ ਅਤੇ ਹੁਣ ਆਪ ਜੀ ਨੂੰ ਅੱਜ ਦਾ ਪ੍ਰੋਗਰਾਮ ਦੱਸਦੇ ਹਾਂ ਸੋ ਪਹਿਲਾ ਕੀਰਤਨ ਤਾਂ ਕੀਤਾ ਸੀ ਭਾਈ ਸਾਹਿਬ ਹਰਭਜਨ ਸਿੰਘ ਲਹਿਰੀ ਅਤੇ ਉਹਨਾਂ ਜਥੇ ਨੇ ਉਹਨਾਂ ਦਾ ਹਾਰਦਿਕ ਧੰਨਵਾਦ ਨਾਲ ਹੁਣ ਕੀਰਤਨ ਸੋਰੀ ਕਥਾ ਕਰਨਗੇ ਭਾਈ ਸਾਹਿਬ ਭਾਈ ਕੁਲਦੀਪ ਸਿੰਘ ਜੀ ਠੀਕ 7:45 ਤੱਕ 7:45 ਤੋਂ ਲੈ ਕੇ ਫਿਰ ਕੀ ਕਥਾ ਕਰਨਗੇ ਸੋਰੀ ਕੀਰਤਨ ਕਰਨਗੇ 7:45 ਤੋਂ ਕੀਰਤਨ ਕਰਨਗੇ ਭਾਈ ਸਾਹਿਬ ਭਾਈ ਸਤਨਾਮ ਸਿੰਘ ਜੀ ਗੁਰਦਾਸਪੁਰ ਵਾਲੇ ਅਤੇ ਨਾਲ ਉਹਨਾਂ ਦੇ ਕੀਰਤਨ ਕਰਨਗੇ ਭਾਈ ਸਾਹਿਬ ਭਾਈ ਪ੍ਰਿਤਪਾਲ ਸਿੰਘ ਜੀ ਰਸੀਲਾ ਦੋਨੋਂ ਜਥੇ ਆਤਮ ਰਸ ਦੇ ਵਾਂਗ ਕੀਰਤਨ ਕਰਨਗੇ ਉਹ ਟਾਈਮ ਉਹਨਾਂ ਨੂੰ ਪਤਾ ਹੈ 8:30 ਤੋਂ ਬਾਅਦ ਤੱਕ ਸਮਾਪਤੀ ਹੋਣੀ ਅੱਜ ਆਓ ਹੁਣ ਗੁਰੂ ਦੀ ਬਖਸ਼ ਲਈਏ ਅਤੇ ਆਪਾਂ ਕੀ ਕਥਾ ਸਰਵ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
2: ਵਾਹਿਗੁਰੂ ਜੀ ਸਤਿਗੁਰ ਆਇਓ ਸਰਨ ਤੁਹਾਰੀ ਮਿਲੈ ਸੂਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ ਅਵਰ ਨਾ ਸੂਜੈ ਦੂਜੀ ਠਾਹਰ ਹਾਰ ਪਰਿਓ ਤੋ ਦੁਆਰੀ ਲੇਖਾ ਛੋੜ ਅਲੇਖੈ ਛੂਟ ਹੈ ਹਮ ਨਿਰਗੁਣ ਲੇਹੋ ਉਵਾਰੀ ਲੇਖਾ ਛੋੜ ਅਲੇਖੈ ਛੂਟ ਹੈ।

ਰਾਜ ਪਾਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ ਸਤਿਗੁਰੂ ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤਿਸ ਜੇਵੜ ਅਵਰ ਨ ਕੋਏ ਸੱਚੀ ਬਾਣੀ ਮਿੱਠੀ ਅੰਮ੍ਰਿਤ ਧਾਰ ਜਿਨ ਪੀਤੀ ਤਿਸ ਮੋਖ ਦੁਆਰ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅਪਾਰ ਦਇਆ ਦ੍ਰਿਸ਼ਟੀ ਮਿਹਰ ਦਾ ਸਦਕਾ ਹੈ ਸੰਧਿਆ ਕਾਲ ਸਮੇਂ ਗੁਰੂ ਮਹਾਰਾਜ ਦੇ ਹਜ਼ੂਰ ਸਜ ਰਹੇ ਦੀਵਾਨ ਵਿੱਚ ਆਪ ਸਤਸੰਗੀ ਹਾਜ਼ਰੀਆਂ ਪਾ ਰਹੇ ਹੋ ਅਲਾਹੀ ਬਾਣੀ ਦਾ ਕੀਰਤਨ ਸੋਦਰ ਰਹਿਰਾ ਸਾਹਿਬ ਦਾ ਪਾਠ ਉਪਰੰਤ ਗੁਰੂ ਚਰਨਾ ਚ ਅਰਦਾਸ ਬੇਨਤੀ ਅਤੇ ਅਲਾਹੀ ਬਾਣੀ ਦਾ ਕੀਰਤਨ ਆਪ ਸ਼੍ਰਵਣ ਕਰ ਰਹੇ ਸੀ। ਸੰਧਿਆ ਕਾਲ ਸਮੇਂ ਸੋਦਰ ਰਹਿਰਾ ਸਾਹਿਬ ਦਾ ਪਾਠ ਗੁਰੂ ਮਹਾਰਾਜ ਨੇ ਸਾਨੂੰ ਨਿਤਨੇਮ ਵਿੱਚ ਬਖਸ਼ਿਸ਼ ਕੀਤਾ। ਸਤਸੰਗੀਓ, ਅੰਮ੍ਰਿਤ ਵੇਲੇ ਦੀਆਂ ਬਾਣੀਆਂ ਪਵਿੱਤਰ ਬਾਣੀ ਸ੍ਰੀ ਜਪਜੀ ਸਾਹਿਬ ਪੰਜ ਬਾਣੀਆਂ ਸ਼ਾਮ ਨੂੰ ਰਹਿਰਾਸ ਸਾਹਿਬ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਸੌਣ ਲੱਗਿਆਂ ਸੋਹਲੇ ਸਾਹਿਬ ਦੀ ਬਾਣੀ ਦਾ ਨਿਤਨੇਮ ਬਖਸ਼ਿਆ ਮਹਾਰਾਜ ਨੇ। ਨਿਤਨੇਮ ਦਾ ਅਰਥ ਹੈ ਨਿਤ ਰੋਜ਼ ਹੀ ਨੇਮ ਦੇ ਨਾਲ ਨਿਯਮ ਦੇ ਨਾਲ ਕਰਨਾ, ਇਹ 'ਚ ਕੋਈ ਛੋਟ ਨਹੀਂ ਕਿਸੇ ਤਰ੍ਹਾਂ ਦੀ ਵੀ। ਸੋ ਮਹਾਰਾਜ ਸੱਚੇ ਪਾਤਸ਼ਾਹ ਨੇ ਬੜੀਆਂ ਬਖਸ਼ਿਸ਼ਾਂ ਕੀਤੀਆਂ ਹਨ। ਬੇਨਤੀ ਕਰਾਂ ਸ਼ਾਮ ਨੂੰ ਸੋਦਰ ਰਹਿਰਾਜ ਸਾਹਿਬ ਦਾ ਪਾਠ ਮਹਾਰਾਜ ਨੇ ਨਿਤਨੇਮ ਦਾ ਬਖਸ਼ਿਆ ਤੁਸੀਂ ਕਿਉਂ ਕਰਦੇ ਹਾਂ? ਸਾਰਾ ਦਿਨ ਇਨਸਾਨ ਮੈਂ ਮੇਰੀ ਮੇਰੀ 'ਚ ਪਿਆ ਰਹਿੰਦਾ ਹੈ। ਆਹ ਮੈਂ ਕੀਤਾ, ਆਹ ਮੈਂ ਕਰ ਲਿਆ, ਆਹ ਮੈਂ ਕੀਤਾ, ਮੇਰੀ ਮੇਰੀ ਕਰਤੇ ਜਨਮ ਗਇਓ। ਸੱਚੇ ਪਾਤਸ਼ਾਹ ਕਹਿੰਦੇ ਨੇ ਭਲਿਆ ਬਹੁਤ ਤੂੰ ਮੇਰੀ ਮੇਰੀ ਕਰ ਲਈ, ਮੈਂ ਕਰ ਲਿਆ, ਕਿਤੇ ਸ਼ਾਮ ਨੂੰ 10-15 ਮਿੰਟ ਬੈਠ ਕੇ ਤੂੰ ਵੀ ਕਰ ਲਾ ਕਬੀਰ, ਤੂੰ ਕਰਤਾ ਤੂੰ ਹੂਆ ਮੁਝ ਮੇ ਰਹਾ ਨਾ ਹੂ, ਜਬ ਆਪਾ ਪਰਕਾ ਮਿਟ ਗਿਆ ਜਤ ਦੇਖੋ ਤਤ ਤੂੰ। ਜਦੋਂ ਆਪਾਂ ਰਹਿਰਾ ਸਾਹਿਬ ਦਾ ਪਾਠ ਕਰਦੇ ਹਾਂ ਕਿਤੇ ਗੌਰ ਕਰਨਾ, ਇਸ ਪਵਿੱਤਰ ਬਾਣੀ ਦੇ ਵਿੱਚ ਬੇਅੰਤ ਵਾਰ ਤੂੰ ਤੇਰਾ ਤੁਜ ਤੇਰੀ ਬੇਅੰਤ ਵਾਰ ਆਏਗਾ। ਔਰ ਪਰਮਾਤਮਾ ਦੇ ਵਾਸਤੇ ਇਹ ਮਾਰੇ ਨੇ ਬਖਸ਼ਿਸ਼ ਕੀਤਾ, ਸੋ ਦਰ ਤੇਰਾ ਕਿਹਾ ਸੋ ਕਰਕੇ ਹਾ ਜਤਬੈ ਸਰਬ ਸੰਭਾਲੇ, ਵਾਜੇ ਤੇਰੇ ਨਾਦ ਅਨੇਕ ਅਸੰਖਾ ਕੇਤੇ ਤੇਰੇ ਵਾਮਣ ਹਾਰੇ। ਜਪਜੀ ਸਾਹਿਬ ਜੀ ਦੀ ਪੌੜੀ ਪੜ੍ਹਦੇ ਵਿੱਚ ਸੋ ਦਰ ਕਿਹਾ ਸੋ ਕਰਕੇ ਹਾ ਉਸ ਤੇਰਾ ਨਹੀਂ ਆਉਂਦਾ। ਸੋ ਅਗਾਂਹ ਵੀ ਪੌੜੀਆਂ ਪੜ੍ਹੀ ਜਾਓ, ਇਹ 'ਚ ਬੇਅੰਤ ਵਾਰ ਹੀ ਇਹ ਪਵਿੱਤਰ ਬਚਨ ਆਉਣਗੇ। ਹੇ ਵਾਹਿਗੁਰੂ ਤੇਰਾ, ਹੇ ਵਾਹਿਗੁਰੂ ਤੇਰੀ, ਹੇ ਵਾਹਿਗੁਰੂ ਤੁਧ, ਮਤਲਬ ਕਿਤੇ 15-20 ਮਿੰਟ ਬੈਠ ਕੇ ਸੁਰਤ ਜੋੜ ਕੇ ਅਤੇ ਕਿਤੇ ਸ੍ਰੀ ਰਹਿਰਾਜ ਸਾਹਿਬ ਦਾ ਪਾਠ ਕਰ, ਪਰਮਾਤਮਾ ਦੇ ਨਾਲ ਪਿਆਰ ਨਾਲ ਗੱਲਾਂ ਕਰ, ਵਾਹਿਗੁਰੂ ਤੂੰ, ਵਾਹਿਗੁਰੂ ਤੇਰੀ, ਵਾਹਿਗੁਰੂ ਭਲਾ ਕਰੇਗਾ। ਸੋ ਸੱਚੇ ਪਾਤਸ਼ਾਹ ਜੀ ਨੇ ਮਿਹਰ ਕੀਤੀ ਹੈ, ਸਮਾਂ ਹੋਇਆ ਹੈ ਲੜੀਵਾਰ ਕਥਾ ਗੁਰ ਸ਼ਬਦ ਦੀ ਚੱਲ ਰਹੀ ਹੈ। ਇਸ ਅਸਥਾਨ ਦੀ ਪਵਿੱਤਰ ਮਰਿਆਦਾ ਮੁਤਾਬਕ ਸਾਰੰਗ ਕੀ ਵਾਰ ਦੀ 19ਵੀਂ ਪੌੜੀ ਦੇ ਨਾਲ 2 ਸਲੋਕ ਹਨ, ਇਹਦੀ ਵਿਚਾਰ ਆਪਾਂ ਰਲ ਮਿਲ ਕੇ ਕਰਾਂਗੇ। ਰਸਨਾ ਕਰ ਲਈਏ, ਪਵਿੱਤਰ ਪਿਆਰ ਨਾਲ ਬੋਲੀਏ ਸਤਨਾਮ।

तन मंता इव ही कह अवरी तन को जाओ। जगत गुरु जगत तारक जगत रक्षक तन तन गुरु नानक देव जी महाराज सच्चे पातशाह ज्योत रूप हर आप गुरु नानक हायो। ज्योति स्वरूप अकाल पुरख वाहिगुरु जी ने नानक नाम रखा के कल कल युग जीवां दे भले हित अवतार तारिया। कल तारन गुरु नानक आया सो गुरु नानक देव जी सच्चे पातशाह बख्शा करते हैं। श्लोक उचारण करके तन मनता एव ही कहे। धन वाला व्यक्ति जिहदे कोल पैसा है पैसे वाले व्यक्ति इदां कहिंदा है अवरी धन को जाओ, मैं होर धन खट्टण लई जावां, इधरों भी मिल जाए उधरों भी मिल जाए। सहस खट्टे लख को उड़ता आवै तृप्त न आवै माया पाशे पावै। रज आउंदा ही नहीं सत्संगीओ। कारू बादशाह वर्गे जिन्हां ने मुरदियां दे मूंह चो पैसे कढवा ले सी, सो पैसे जोड़ जोड़ के इंसान सोचदा है पता नहीं किन्ना सुखी जीवन बतीत कर लांगा। सो इसलिए इंसान चाहुंदा है पैसे वाला कि होर मैनू पैसे मिलन। अगला दिन चढ़े तो सवेरे चढ़द्या ही दिन स्कीम लाउंदा है, अज किधरों मैं पैसे का लाभ लेना करा, किधरों माया मिलना करे। जब कश पावे तब गर्व करत है, माया गई तब रोवण लगत है। जो धन कोलों जाता तो सत्संग जी दुखी हो जाता, धन आ खुश हो जाता। सच्चे पातशाह कहते ने कि धन वाला बंदा हर रोज सोचता है कि मैं कल दिन चढ़ेगा तो होर पैसे कमाने लई जावांगा। नानक निर धन तित दिन जित दिन विसरै नाओ। धन धन गुरु नानक देव जी मेहर करते ने, उस दिन व्यक्ति कंगाल हो जाता है जिस दिन वाहिगुरु विसर जाता। माया कमाउण नूं महाराज ने किते रोकिया नहीं। किरत करन महाराज कहिंदे ने सच्ची सुची किरत करो, और धन गुरु दे सिख कोल होना चाहीदा। धन तों बिना प्यारे माण नहीं संसार दे विच, सत्कार नहीं मिलदा संसार दे विच जिन्हां कोल धन नहीं है। इसलिए गुरु महाराज का सिद्धांत यह है कि सिमरन वाहिगुरु की बंदगी भगती जरूरी है। परमात्मा का नाम ते नाल नाल सत्संग दुनिया के कार विहार वाल जिहड़ी है ये इंसान की सुरत चाहीदी है। नामा कहे तिलोचना मुख ते राम संभाल, हाथ पाओ कर काम सब चीत निरंजन नाल। गुरबाणी का फरमान है कि हत्थां नाल कार विहार करना ते सुरत बरती अपनी जिहड़ी वाहिगुरू दे नाल जोड़ के रखनी। सत्संगीओ जिनकै पल्लै धन वसै तिनका नाउं फकीर, जिनकै हिरदै तूं वसै ते नर गुणी गहीर। असली कंगाल ओह है जिहदे पल्ले विच दुनिया दा केवल धन ही है। 24 घंटे सोच ही मन मुख माया माया, मन दे विच वी माया मुख दे विच वी माया, इधरों आ जाए उधरों आ जाए। सत्संगीओ बहु परपंच कर पर धन लियावै, सुत दारा पै आन लटावै। मन मेरे भूले कपटना कीजे, अंत नवेरा तेरे जी पह लीजै। इसलिए गुरु महाराज के घर का सिद्धांत है सच्ची सोची धर्म की किरत करो ते सिमरन बंदगी वाहिगुरू की जरूरी है। जिन्ना धन जरूरी है इतों भी ज्यादा साढ़े लिए वाहिगुरू का सिमरन जरूरी है। पर लोग का धन सत्संगी हो, कौन वड्डा माया वड्याई, दुनिया से कौन है जिहदे कोल धन है वह वड्डा। सो वड्डा जिन राम लिव लाई ते वाहिगुरु दे घर दर दे विच, ओह वड्डा जिन्हें वाहिगुरु दे सुरत जोड़ी परमात्मा दे च अपना ध्यान जोड़े। सत्संगीओ साहिब गुरु अमरदास साहिब जी सच्चे पातशाह महाराज, गुरु अमरदास साहिब जी महाराज गुरता ते बराजन तो पहला गुरु घर आउण तो पहला तीर्थां दी यात्रा लई जांदे रहे। साडा इतिहास कहिंदा है एक बार गए सच्चे पातशाह मेड़े नाम का पिंड अंबाला दे नेड़े। इस पिंड में जाके सच्चे पातशाह विश्राम करया करदे, फिर इत्थों अगे जांदे। उत्थे एक दुर्गोदास नाम का पंडित सी, बड़ा विद्वान सी, हस्तरेखा आदिक उहदी विद्या ने पढ़ी हुई सी, समुद्रीक ग्रंथ।
ਤੇ ਉਹਨਾਂ ਦੇ ਕੋਲ ਹਰੇਕ ਸਾਲ ਗੁਰੂ ਅਮਰਦਾਸ ਜੀ ਜਾਂਦੇ ਤੇ ਉਹਦੀ ਸਰਾਂ ਦੇ ਵਿੱਚ ਹੀ ਰਹਿੰਦੇ ਨੇ। ਅੱਜ ਐਸਾ ਕਾਰਨ ਬਣਿਆ, ਦੁਪਹਿਰ ਦਾ ਸਮਾਂ, ਬਾਬਾ ਅਮਰਦਾਸ ਸਾਹਿਬ ਜੀ ਮਾਰੇ ਆਰਾਮ ਕਰ ਰਹੇ ਨੇ। ਅਚਨਚੇਤ ਦੁਰਗੋਦਾਸ ਪੰਡਿਤ ਜੀ ਭੰਬੀ ਸਤਸੰਗੀ ਇਹਨਾਂ ਦੀ ਸੋਜਾਤ ਸੀ, ਸਰਸਤੀ ਪੰਡਿਤ ਨੇ, ਉਹਨਾਂ ਨੇ ਚਰਨਾਂ ਵੱਲ ਖਲੋ ਕੇ ਨਮਸਕਾਰ ਕੀਤੀ ਹੈ। ਅਚਨਚੇਤ ਨਿਗਾਹ ਪੈ ਗਈ ਬਾਬਾ ਅਮਰਦਾਸ ਜੀ ਦੀ, ਉੱਠ ਪਏ ਛੇਤੀ ਨਾਲ, ਪੰਡਿਤ ਜੀ ਤੁਸੀਂ ਵਿਦਵਾਨ ਹੋ, ਪਰਉਪਕਾਰੀ ਹੋ, ਬੜੇ ਸਿਆਣੇ ਹੋ, ਤੁਸੀਂ ਮੱਥਾ ਮੈਨੂੰ ਕਿਉਂ ਟੇਕਿਆ, ਮੈਂ ਤਾਂ ਕਾਮ ਇਨਸਾਨ ਆ। ਕਹਿੰਦੇ ਨਹੀਂ, ਤੁਹਾਡੇ ਚਰਨਾਂ ਵਿੱਚ ਪਦਮ ਦਾ ਨਿਸ਼ਾਨ ਹੈ, ਤਾਂ ਕਰਕੇ ਮੈਨੇ ਨਮਸਕਾਰ ਕੀਤੀ ਹੈ। ਇਹਦਾ ਕੀ ਭਾਵ ਹੈ? ਕਹਿਣ ਲੱਗੇ ਕਿ ਸਾਡੀ ਵਿੱਦਿਆ ਕਹਿੰਦੀ ਹੈ, ਹਸਤ ਰੇਖਾ ਜਿਹੜੀ ਹੈ ਕਹਿੰਦੀ ਹੈ ਕਿ ਜਿਹਦੇ ਚਰਨਾਂ 'ਚ ਪਦਮ ਦਾ ਨਿਸ਼ਾਨ ਹੋਵੇ ਉਹ ਇਨਸਾਨ ਜਾਂ ਤਾਂ ਕੋਈ ਚੱਕਰਵਰਤੀ ਬਾਦਸ਼ਾਹ ਦਾ ਜਾਂ ਕੋਈ ਅਵਤਾਰੀ ਮਹਾਂਪੁਰਸ਼ ਦਾ। ਹੱਸ ਪਏ ਧੰਨ ਬਾਬਾ ਅਮਰਦਾਸ ਜੀ, ਕਹਿਣ ਲੱਗੇ ਭਾਈ ਨਾ ਤਾਂ ਮੈਂ ਚੱਕਰਵਰਤੀ ਬਾਦਸ਼ਾਹ ਅਤੇ ਮਾਂ ਨਾ ਮੈਂ ਕੋਈ ਅਵਤਾਰ ਹੈ, ਮੈਂ ਤਾਂ ਆਮ ਇਨਸਾਨ ਹਾਂ, ਇੱਕ ਆਮ ਗ੍ਰਿਸਤੀ ਘਰ ਪਰਿਵਾਰ ਵਿੱਚ ਰਹਿਣ ਵਾਲਾ ਹਾਂ। ਸੋ ਕਹਿੰਦੇ ਨੇ ਕਿ ਪੰਡਿਤ ਕਹਿਣ ਲੱਗਾ, ਮਹਾਰਾਜ ਇਹਦਾ ਫਲ ਤੁਹਾਨੂੰ ਅਵਸ਼ ਆਉਣ ਵਾਲੇ ਸਮੇਂ 'ਚ ਮਿਲੇਗਾ। ਲੰਮਾ ਪ੍ਰਕਰਨ ਹੈ। ਅੰਤਮ ਸਤਸੰਗੀਓ, ਸਾਹਿਬ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਗੁਰਤਾ ਗੱਦੀ 'ਤੇ ਬਿਰਾਜਮਾਨ ਹੋਏ ਨੇ ਲੰਮੇ ਸਮੇਂ ਪਿੱਛੋਂ, ਸਾਹਿਬ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀਆਂ ਦੇ ਭਲੇ ਵਾਸਤੇ ਤੀਰਥਾਂ 'ਤੇ ਗਏ ਨੇ। ਗੁਰੂ ਰਾਮਦਾਸ ਸਾਹਿਬ ਜੀ ਸੱਚੇ ਪਾਤਸ਼ਾਹ ਬਾਣੀ 'ਚ ਲਿਖਦੇ ਨੇ, ਤੀਰਥ ਉਦਮ ਸਤਿਗੁਰ ਕੀਆ ਸਭ ਲੋਕ ਉਧਰਨ ਅਰਥ ਆ। ਇਹ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਤੀਰਥਾਂ 'ਤੇ ਜਾਣ ਦਾ ਉਦਮ ਕੀਤਾ ਹੈ, ਕਾਹਦੇ ਲਈ? ਸਾਰੇ ਲੋਕਾਂ ਦੇ ਉਧਾਰ ਲਈ, ਸਾਰੇ ਜੀਵਾਂ ਦੇ ਭਲੇ ਲਈ, ਮਨਮਤਾਂ ਦੂਰ ਕਰਨ ਲਈ, ਗੁਰਮਤ ਨਾਲ ਜੋੜਨ ਲਈ, ਵਹਿਮਾਂ ਭਰਮਾਂ 'ਚੋਂ ਦੂਰ ਕਰਨ ਲਈ ਜੀਵਾਂ ਨੂੰ। ਸੋ ਜਦ ਸੱਚੇ ਪਾਤਸ਼ਾਹ ਗਏ ਨੇ ਸਤਸੰਗੀ ਹਰਿਦੁਆਰ ਆਦਿਕ ਸਥਾਨਾਂ 'ਤੇ ਚਰਨ ਪਾ ਕੇ ਤੀਰਥੋਂ ਪਵਿੱਤਰ ਕੀਤਾ ਮਹਾਰਾਜ ਜੀ ਨੇ, ਉਸ ਪੰਡਿਤ ਨੂੰ ਪਤਾ ਲੱਗਿਆ ਹੈ ਕਿ ਗੁਰੂ ਨਾਨਕ ਦੇਵ ਦੀ ਤੀਸਰੀ ਜੋਤ ਆਈ ਹੈ। ਚੱਲ ਕੇ ਪੰਡਿਤ ਜੀ ਆਏ, ਆ ਕੇ ਸੱਚੇ ਪਾਤਸ਼ਾਹ ਨੇ ਨਮਸਕਾਰ ਕੀਤੀ ਹੈ, ਬੇਨਤੀ ਕੀਤੀ, ਮਹਾਰਾਜ ਪਹਿਚਾਣੇ ਆ? ਕਹਿੰਦੇ ਹਾਂ, ਤੁਸੀਂ ਵਿਹੜੇ ਵਾਲੇ ਦੁਰਗੋਦਾਸ ਪੰਡਿਤ ਜੀ ਹੋ, ਠੀਕ ਠਾਕ ਹੋ? ਕਹਿੰਦੇ ਹਾਂ ਮਹਾਰਾਜ, ਸੱਚੇ ਪਾਤਸ਼ਾਹ ਜੇ ਤੁਹਾਨੂੰ ਮੇਰੀ ਪਹਿਚਾਣ ਹੈ ਤਾਂ ਤੁਹਾਨੂੰ ਇਹ ਵੀ ਪਹਿਚਾਣ ਹੋਵੇਗੀ ਕਿ ਜਿਸ ਸਮੇਂ ਮੈਂ ਤੁਹਾਡੇ ਚਰਨਾਂ 'ਚ ਪਦਮ ਵੇਖ ਕੇ ਨਮਸਕਾਰ ਕੀਤੀ ਸੀ, ਤੁਸਾਂ ਨੇ ਹਰੇਕ ਸਾਲ ਦੀ ਤਰ੍ਹਾਂ ਰਾਤ ਸਰਾਂ ਦੇ ਵਿੱਚ ਵਿਸ਼ਰਾਮ ਕੀਤਾ ਅਤੇ ਸਵੇਰੇ ਜਾਣ ਲੱਗਿਆਂ ਕੁਛ ਨਾ ਕੁਛ ਮਾਇਆ ਦਿੰਦੇ ਸੀ, ਉਸ ਸਾਲ ਵੀ ਦੇਣ ਲੱਗੇ ਅਤੇ ਮੈਂ ਬੇਨਤੀ ਕੀਤੀ ਸੀ ਮਹਾਰਾਜ ਐਦਕੀ ਨਹੀਂ ਲਵਾਂਗਾ, ਜਦੋਂ ਤੁਹਾਨੂੰ ਇਸ ਪਦਮ ਦੇ ਨਿਸ਼ਾਨ ਦਾ ਫਲ ਮਿਲ ਗਿਆ ਤੇ ਮਹਾਰਾਜ ਮੈਂ ਤੁਹਾਡੇ ਦਰ ਤੇ ਆਵਾਂਗਾ, ਮੈਨੂੰ ਮੋੜਿਓ ਨਾ। ਹੱਸ ਪਏ ਗੁਰੂ ਅਮਰਦਾਸ ਸਾਹਿਬ ਜੀ, ਕਹਿਣ ਲੱਗੇ ਹਾਂ ਪੰਡਿਤ ਦੀ ਯਾਦ ਹੈ, ਮੰਗੋ ਪਰ ਇੱਕ ਮੰਗ ਮੰਗੋ, ਕੋਈ ਵੀ ਚੀਜ਼ ਮੰਗਣੀ ਹੈ ਇੱਕ ਮੰਗ ਲਓ ਕੁਛ ਵੀ। ਹੁਣ ਵਿਦਵਾਨ ਪੰਡਿਤ ਸੀ, ਬੜਾ ਸਿਆਣਾ ਸੀ ਸਤਸੰਗੀ, ਉਹ ਮਨ ਦੇ ਵਿੱਚ ਵਿਚਾਰ ਕਰਦਾ ਹੈ ਕਿ ਜੇ ਮੈਂ ਦੁਨਿਆਵੀ ਧਨ ਮੰਗ ਲਈ ਨਾ ਇਕੱਲਾ, ਸੱਚੇ ਪਾਤਸ਼ਾਹ ਦੇ ਵੀ ਦੇਣਗੇ, ਸੱਚੇ ਸਾਹਿਬਾ ਕਿਹਾ ਨਾ ਹੀ ਕਰ ਤੇਰਾ, ਕੋਈ ਘਾਟਾ ਨਹੀਂ ਗੁਰੂ ਨਾਨਕ ਦੇਵ ਦੇ ਦਰ ਘਰ ਦੇ ਵਿੱਚ, ਨਿਖੁੱਟ ਨਾ ਜਾਈ ਮੂਲ ਤੁਲ ਭੰਡਾਰਿਆ ਦੇ ਦੇਣਗੇ, ਪਰ ਜੇ ਇਕੱਲਾ ਪੈਸਾ ਮੇਰੇ ਕੋਲ ਹੋਇਆ ਤੇ ਪ੍ਰਭੂ ਦਾ ਨਾਮ ਨਾ ਆਇਆ ਕੋਲ, ਪਰਲੋਕ ਵਿੱਚ ਸਤਿਕਾਰ ਨਹੀਂ ਮਿਲਣਾ, ਜੇ ਪੈਸਾ ਨਾ ਆਇਆ ਦੁਨੀਆਂ 'ਚ ਸਤਿਕਾਰ ਨਹੀਂ ਮਿਲਣਾ। ਇਹ ਸੋਚ ਕੇ ਦੁਰਗੋਦਾਸ ਪੰਡਿਤ ਨੇ ਕਹਿਣਾ ਕੀਤਾ, ਜੇ ਦੁਨੀਆਂ ਦਾ ਧਨ ਸੱਚੇ ਪਾਤਸ਼ਾਹ ਮੇਰੇ ਕੋਲ ਨਹੀਂ ਤਾਂ ਮਹਾਰਾਜ ਸਤਿਕਾਰ ਮਾਣ ਦੁਨੀਆਂ ਦੇ ਵਿੱਚ ਨਹੀਂ ਮਿਲਦਾ। ਜੇ ਧਨ ਜਨ ਕੋ ਨਹਿ ਦੇ, ਜੇ ਸੱਚੇ ਪਾਤਸ਼ਾਹ ਆਪਣੇ ਸੇਵਕ ਨੂੰ ਤੁਸੀਂ ਧਨ ਨਹੀਂ ਦਿੰਦੇ, ਧਨ ਬਿਨਾਂ ਜਨ ਜੱਗ ਨਾ ਸੁਹਾਏ, ਜਿਹੜਾ ਜਨ ਹੈ ਸੇਵਕ ਹੈ, ਪੈਸੇ ਤੋਂ ਬਿਨਾਂ ਦੁਨੀਆਂ 'ਚ ਸਤਿਕਾਰ ਨਹੀਂ ਮਿਲਦਾ, ਮਾਣ ਨਹੀਂ ਮਿਲਦਾ, ਨਿਰਧਨ ਆਦਰ ਕੋਈ ਨਾ ਦੇ, ਨਿਰਧਨ ਵਿਅਕਤੀ ਨੂੰ ਕੋਈ ਮਾਣ ਸਨਮਾਨ ਨਹੀਂ ਦਿੰਦਾ, ਜੇ ਧਨ ਦੇਹੇ ਨਾਮ ਨਹੀਂ ਦੇਵੇ, ਨਾਮ ਬਿਨਾਂ ਜਨ ਜੰਮਪੁਰ ਜਾਏ। ਜੇ ਸੱਚੇ ਪਾਤਸ਼ਾਹ ਤੁਸੀਂ ਇਕੱਲਾ ਮੈਨੂੰ ਧਨ ਦਿੰਦੇ ਦੁਨੀਆਂ ਦਾ ਅਤੇ ਪ੍ਰਲੋਕ ਦਾ ਖਜ਼ਾਨਾ ਨਾਮ ਨਹੀਂ ਦਿੰਦੇ, ਅਤੇ ਸੱਚੇ ਪਾਤਸ਼ਾਹ ਨਾਮ ਤੋਂ ਬਿਨਾਂ ਪ੍ਰਲੋਕ ਵਿੱਚ ਸਤਿਕਾਰ ਨਹੀਂ ਮਿਲਦਾ ਜਨ ਨੂੰ, ਇਸ ਵਾਸਤੇ ਕਿਰਪਾ ਕਰੋ ਸੱਚੇ ਪਾਤਸ਼ਾਹ ਦੋਨੋਂ ਹੀ ਧਨ ਮਹਾਰਾਜ ਕਿਰਪਾ ਕਰਕੇ ਬਖਸ਼ੋ।
सच्चे पातशाह बड़े प्रसन्न होए। गुरु महाराज ने बख्शा कीतियां, कहिंदे कि दुनियावी धन भी तुहाडे कोल बेअंत आवेगा और नाम दा धन भी तुहाडे कोल होवेगा, इत्थे भी मान सम्मान ते परलोक विच भी सत्कार मिलेगा। इसलिए सच्चे पातशाह कहिंदे ने, नानक निर धन तित दिन। गुरु नानक देव जी कहिंदे, उस दिन व्यक्ति कंगाल है, निर धन है, जित दिन विसरै नाओ। जिस दिन व्यक्ति नूं प्रभु दा, वाहिगुरु दा, परमेश्वर दा नाम विसर जांदा है, भुल जांदा है, उस दिन जीव जिहड़ा सत्संगी एक कंगाल है। महला पहला, सूरज चढ़े बिजोग, सब सह घटै आर जा। धन गुरु नानक देव जी फरमाउंदे ने, सूरज चढ़े, जदों सूरज चढ़दा भाई दिन चढ़ जांदा। दिन ते पहर, पहर ते घरियां, आप घटे तन शीजे। दिन ते सरपत पौसी, रात रहन गई फिर होए प्रभात। दिन चढ़िया ते फिर की हुंदा वियोग, फिर उस दिन दा विछोड़ा भी पैंदा, भाव शाम हो जांदी है, अस्त हो जांदा सूरज। सब सह घटै आर जा, ते सारे जीवां दी उम्र कटदी जांदी है, दिनां दे हिसाब नाल, घड़ियां, पहरां, थित्तां दे हिसाब नाल। एक एक सवास साडा जिहड़ा है, यह तुरिया जा रहा, सुत्या भी सवास बतीत हो रहे ने। सत्संगीओ, सुत्या भी साडे सवास जिहड़े ने, यह लगातार जा रहे ने। कुछ बातों में बतीत हो गई, कुछ रातों में जिंदगी बतीत हो गई। सत्संगीओ, कुछ खाण पीण दे विच, कुछ पहनण हंडाउण दे विच, साडे सवास जिहड़े ये चले जा रहे ने। इसलिए एक एक सवास साडा लगातार कटदा जा रहा। दिन ते पहर, पहर ते घरियां, आप घटे तन शीजे। काल अहीरी फिरे बदक, जो कहो कवन बिद कीजे। सो दिन आमन लागा, मात पिता भाई सुत बनता, कहो को है का का। भाई वह दिन आने वाला है जिहड़ा हरेक ते आउंदा है। इसलिए आई ना मेटन को समर्थ, सच्चे पातशाह जी की बाणी का फरमान, आई ना मेटन को समर्थ, घड़ी आ गई जिन्हों कोई मेटन दे समर्थ ही नहीं। बड़े बड़े महाबली संसार दे त्याए, रावण वर्गे, हरणाक्ष वर्गे, जिन्होंने काल नूं अपने पावे ना बंध लिया, तो मौत दे सारे रस्ते बंद कर दते। भाई वह भी दुनिया ते रहे नहीं। इसलिए सूरज चढ़े वियोग, सब सह घटै आर जा। सूरज चढ़दा ते फिर उहदा विछोड़ा जांदा, पाव छिप जांदा, शाम हो गई। सब सह दा मतलब सारिआं दी, सारे जीवां दी घटै आर जा, उम्र घटदी जा रही है, दिनां दे हिसाब नाल, थित्तां दे हिसाब नाल, वारां दे हिसाब नाल। एक दिन लंघ गया, अगला दिन चढ़ गया, फिर सत्संग उम्र साडी घट गई, लगातार घट गई। तन मन रत्ता भोग, कोई हार को जने। पर इन्हां जीवां दा तन भी ते मन भी रत्ता रंगिया होया भोगां दे विच, खाण दे विच, पीनण पीण दे विच, पहनण दे विच, हंडाउण दे विच, सौण दे विच। किते अपना जिंदगी दा हिसाब ला के वेखीए, किन्ना समां साडा सौण दे विच अजाई बतीत हो गया, किन्ना समां साडा खाण दे विच समां लंघ गया, किन्ना समां साडा गल्लां बातां च लंघ गया, किन्ना समां साडा सत्संगीओ शरीर नूं सो पहनण हंडाउण दे विच ही लंघ गया। ते बहुत थोड़ा समां है जिहड़ा असीं कुछ परमात्मा दे नाल जुड़दे, हुण तां होर भी पदार्थवादी युग आ गया सत्संगीओ। आ मोबाइल जिहड़े ने इहनां ते बिल्कुल उही इंसान दा सारा सिस्टम ही बिगाड़ छड्डिआ, ना अमृत वेला रहि गिआ, ना साडा सत्संग कोई सिमरन नितनेम दा टाइम रह गया। वाहिगुरू ही कृपा करे। सो सच्चे पातशाह कहिंदे ने, तन मन रत्ता भोग, उम्र घटदी जा रही है, सवासां दे नाल हिसाब नाल, दिनां दे हिसाब नाल। पर जिहड़ा जीव है, इहदा तन भी रंगिया पिया है पदार्थ भोगां दे, खाण पहनण हंडाउण दे विच, और मन भी जिहड़ा है इह लगा है खाण पीण पहनण हंडाउण दे विच। कोई हार है को जने, कोई तो अपनी जिंदगी नू संसार जुए विच हार के चले जुआरी दोए हाथ चार। अपनी जिंदगी रूपी जुए दे विचों जिंदगी नू हार के दोनों हाथ आ संसार ते अगला संसार गवा के दुनिया तो तुर गए। सत्संगीओ,
ਇਹ ਜੀਵ ਜਿਹੜਾ ਹੈ ਇਹ ਆਪਣੀ ਜ਼ਿੰਦਗੀ ਨੂੰ ਇਸ ਤਰੀਕੇ ਨਾਲ ਸੰਸਾਰ ਦੇ ਵਿੱਚ ਹਾਰ ਕੇ ਚਲਾ ਗਿਆ ਜਿਹੜੇ ਗੁਰਮੁਖ ਨੇ ਉਹ ਜਨਮ ਸਵਾਰ ਕੇ ਚਲੇ ਗਏ ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ ਸੱਚੀ ਦਰਗਹਿ ਜਾਏ ਸੱਚਾ ਪਿੜ ਮੱਲਿਆ ਇਸ ਲਈ ਕੋਈ ਹਾਰ ਹੈ ਕੋ ਜਣੇ ਕੋਈ ਤਾਂ ਪਿਆਰੇ ਜ਼ਿੰਦਗੀ ਨੂੰ ਹਾਰ ਕੇ ਚਲਾ ਗਿਆ ਸਿਮਰਨ ਨਹੀਂ ਕੀਤਾ ਕੋਈ ਭਜਨ ਨਹੀਂ ਕੀਤਾ ਕੋਈ ਬੰਦਗੀ ਨਹੀਂ ਕੀਤੀ ਗਈ ਬਹੋੜ ਬੰਦੀ ਛੋੜ ਨਿਰੰਕਾਰ ਦੁਖਦਾਰੀ ਇਹ ਬੰਦੀ ਛੋੜ ਦਾ ਤਾਂ ਪਰਮੇਸ਼ੁਰ ਕਿਰਪਾ ਕਰ ਗਈ ਸਾਡੀ ਜ਼ਿੰਦਗੀ ਗਈ ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ ਮਿਥਿਆ ਮੋਹ ਬੰਧੇ ਨਿਤ ਪਾਰਚ ਮਾਧਵੇ ਭਜ ਦਿਨ ਨਿਤ ਰਹਿਣੀ ਜਨਮ ਪਦਾਰਥ ਜੀਤ ਹਰ ਸਰਣੀ ਸੋ ਇਸ ਲਈ ਪਰਮਾਤਮਾ ਦਾ ਸਿਮਰਨ ਪਰਮਾਤਮਾ ਦੀ ਬੰਦਗੀ ਵਾਹਿਗੁਰੂ ਦਾ ਭਜਨ ਕਰਨਾ ਚਾਹੀਦਾ ਗੁਰਮੁਖਾਂ ਕਰਾਂ ਉੱਪਰ ਹਰ ਚੇਤਿਆ ਸੇ ਪਾਇਨ ਮੋਖ ਦੁਆਰ ਅਲਾਹੀ ਬਾਣੀ ਦਾ ਬਚਨ ਹੈ ਸਤਸੰਗੀ ਵਾਰਾਂ ਅਤੇ ਵਧੀਕ ਬਾਣੀ ਦੇ ਵਿੱਚ ਸੋ ਗੁਰਮੁਖਾਂ ਕਰਾਂ ਉੱਪਰ ਹਰ ਚੇਤਿਆ ਮਤਲਬ ਜਿਹੜੇ ਗੁਰਮੁਖ ਨੇ ਵਾਹਿਗੁਰੂ ਦੇ ਪਿਆਰੇ ਨੇ ਜੋ ਮਾਤਾ ਜੀ ਦੇ ਉਦਰ ਦੇ ਵਿੱਚ ਇਕਰਾਰ ਕੀਤੇ ਸੀ ਕੌਲ ਕੀਤੇ ਸੀ ਵਾਹਿਗੁਰੂ ਨਾਲ ਹੇ ਪਰਮਾਤਮਾ ਹੇ ਵਾਹਿਗੁਰੂ ਸਾਨੂੰ ਇਸ ਭਿਆਨਕ ਸਥਾਨ ਤੋਂ ਕੱਢ ਲੈ ਤੇਰਾ ਭਜਨ ਕਰਾਂਗੇ ਤੇਰਾ ਸਿਮਰਨ ਕਰਾਂਗੇ ਤੇਰਾ ਵਾਹਿਗੁਰੂ ਬੰਦਗੀ ਕਰਾਂਗੇ ਆਪਣੇ ਸਮੇਂ ਵਿੱਚੋਂ ਵੀ ਦਸਮੰਦ ਕੱਢਾਂਗੇ ਕਿਰਤ ਬਿਰਤ ਵਿੱਚੋਂ ਵੀ ਦਸਮੰਦ ਕੱਢਾਂਗੇ ਪਰ ਗਰਬੇ ਵਿੱਚੋਂ ਨਿਕਲ ਆਇਆ ਖਸਮ ਵਿਸਾਰ ਦੁਨੀ ਚਿੱਤ ਲਾਇਆ ਜਦੋਂ ਲੈ ਲਿਆ ਜਨਮ ਸਤਸੰਗੀਓ ਅਤੇ ਐਸੀ ਉਸ ਵੇਲੇ ਹਾਲਤ ਬਣੀ ਜੀਵ ਦੀ ਕਿ ਜਨਮ ਲੈਂਦਿਆਂ ਸਾਰ ਇਹ ਵਾਹਿਗੁਰੂ ਨੂੰ ਪਰਮਾਤਮਾ ਨੂੰ ਭੁੱਲ ਗਿਆ ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ ਜਾਤ ਇਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਅਮਰ ਦਾ ਅਰਥ ਇੱਥੇ ਹੈ ਹੁਕਮ ਅਮਰ ਜਿਹੜਾ ਸ਼ਬਦ ਹੈ ਸਤਸੰਗ ਦੋ ਤਰੀਕਿਆਂ ਨਾਲ ਅਸੀਂ ਇਹਨੂੰ ਪੜ੍ਹਦੇ ਹਾਂ ਜੀ ਅਰਥ ਵਿਚਾਰ ਕਰਦੇ ਹਾਂ ਕਿਤੇ ਤੇ ਜਿਹੜਾ ਅਮਰ ਹੈ ਇਹਦਾ ਅਰਥ ਹੁੰਦਾ ਜਿਹੜਾ ਮਰੇ ਨਾ ਅੰਮ੍ਰਿਤ ਪੀਵੈ ਅਮਰ ਸੋਹੋਏ ਸੰਸਕ੍ਰਿਤ ਦੇ ਵਿੱਚ ਅਮਰ ਦਾ ਅਰਥ ਹੁੰਦਾ ਜਿਹੜਾ ਮਰੇ ਨਾ ਅਮਰ ਜਿਹੜਾ ਮਰੇ ਨਾ ਪਰ ਜੇ ਇਹੀ ਸ਼ਬਦ ਪਰਸ਼ੀਅਨ ਦੇ ਵਿੱਚ ਹੋਵੇ ਤੇ ਇਹਦਾ ਅਰਥ ਸਤਸੰਗ ਬਣ ਜਾਂਦਾ ਹੈ ਹੁਕਮ ਜਪਜੀ ਸਾਹਿਬ ਦਾ ਪਾਠ ਕਰਦੇ ਹਾਂ ਆਪਾਂ ਪੌੜੀ ਪੜ੍ਹਦੇ ਹਾਂ ਅਸੰਖ ਮੂਰਖ ਵਾਲੀ ਉਹ 'ਚ ਆਪਾਂ ਬਚਨ ਪੜ੍ਹਦੇ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਹੀ ਜੀਵ ਨੇ ਜਿਹੜੇ ਦੁਨੀਆਂ 'ਤੇ ਆ ਕੇ ਰਾਜ ਕਰਦੇ ਨੇ ਅਮਰ ਦਾ ਅਰਥ ਹੁਕਮ ਚਲਾ ਕੇ ਧੱਕਾ ਕਰਕੇ ਦੁਨੀਆਂ 'ਤੇ ਦੁਨੀਆਂ ਤੋਂ ਤੁਰ ਗਏ ਇਸ ਲਈ ਜਿਹੜਾ ਅਮਰ ਸ਼ਬਦ ਹੈ ਸਤਸੰਗੀਓ ਇਹਦਾ ਅਰਥ ਹੈ ਕਿ ਮਾਇਆ ਨੇ ਆਪਣਾ ਅਮਰ ਵਰਤਾਇਆ ਹੁਕਮ ਵਰਤਾ ਦਾ ਇਸ ਜੀਵ ਨੂੰ ਪ੍ਰਭੂ ਵੱਲੋਂ ਭੁਲਾ ਦਿੱਤਾ ਇਹ ਜੀਵ ਸਹੀ ਸਹੀ ਵਾਹਿਗੁਰੂ ਤੋਂ ਦੂਰ ਚਲਾ ਗਿਆ ਚੱਕੀ ਪਿੰਡਾਂ ਥਾਵਾਂ ਤੋਂ ਆਪਾਂ ਆਏ ਹਾਂ ਮਾਤਾਵਾਂ ਬਜ਼ੁਰਗ ਜਾਣਦੀਆਂ ਨੇ ਅਸੀਂ ਵੇਖਿਆ ਚੱਕੀਆਂ ਛੋਟੇ ਹੁੰਦਿਆਂ ਆਟਾ ਮਾਤਾਵਾਂ ਦਾਦੀਆਂ ਸਾਡੀਆਂ ਮਾਤਾ ਪੀਂਦੀਆਂ ਰਹੀਆਂ ਨੇ ਚੱਕੀ ਜਦੋਂ ਸਤਸੰਗ ਡਾਹੀ ਪੀਸਣ ਵਾਸਤੇ ਆਟਾ ਦੋਏ ਪੁੜ ਚੱਕੀ ਜੋੜ ਕੇ ਪੀਸਣ ਆਏ ਬਹਿਠ ਜੋ ਦਰ ਰਹੇ ਸੋ ਉਭਰੇ ਨਾਨਕ ਅਜ ਵਡਿੱਠ ਚੱਕੀ ਨੂੰ ਸਤਸੰਗੀ ਰੱਖਿਆ ਉਹ 'ਚ ਗਲਾ ਪਾਇਆ ਗਲੇ ਦਾ ਮਤਲਬ ਹੈ ਮੁੱਠੀ ਲੈ ਕੇ ਦਾਣਿਆਂ ਦੀ ਅਤੇ ਵਿੱਚ ਪੌਣਾ ਕੀਤੀ ਜਦੋਂ ਸੈਂਟਰ ਦੇ ਵਿੱਚ ਉਹਦੇ ਸ਼ੇਪ ਹੁੰਦਾ ਉਹਦੇ ਵਿੱਚ ਪਾਈ ਜਦੋਂ ਉਹਨੂੰ ਗੇੜਾ ਦਿੱਤਾ ਸਤਸੰਗ ਗੇੜਾ ਜਿਹੜੇ ਦਾਣੇ ਪਹਿਲੇ ਹੀ ਗੇੜੇ ਨਾਲ ਕਿੱਲੀ ਤੋਂ ਦੂਰ ਚਲੇ ਗਏ ਆਪਣੇ ਸੈਂਟਰ ਐਕਸਲ ਤੋਂ ਆਪਣੇ ਮਰਕਜ ਤੋਂ ਆਪਣੇ ਧੁਰੇ ਤੋਂ ਦੂਰ ਚਲੇ ਗਏ ਪਹਿਲੇ ਗੇੜੇ ਦੇ ਵਿੱਚ ਹੀ ਛਿੱਲੇ ਗਏ ਦੂਸਰਾ ਗੇੜਾ ਆਇਆ ਸਤਸੰਗੀ ਉਹ ਦੋ ਫਾੜ ਹੋ ਗਏ ਤੀਸਰਾ ਗੇੜਾ ਆਇਆ ਚਾਰ ਟੋਟੇ ਹੋ ਗਏ ਜਿਵੇਂ ਜਿਵੇਂ ਉਹ ਦਾਣੇ ਕਿੱਲੀ ਤੋਂ ਦੂਰ ਚਲੇ ਗਏ ਤਿਵੇਂ ਤਿਵੇਂ ਉਹ ਹੋਰ ਪੀਸੀ ਦੇ ਗਏ ਅੰਤ ਨੂੰ ਆਟਾ ਬਣ ਕੇ ਬਾਹਰ ਨਿਕਲ ਗਏ ਜਿੰਨੇ ਦਾਣੇ ਆਟਾ ਚਾਹੀਦਾ ਸੀ ਪੀਸ ਲਿਆ ਜਦੋਂ ਸਤਸੰਗੀ ਉੱਪਰਲਾ ਜਿਹੜਾ ਸੀ ਪੁੜ ਚੁੱਕ ਕੇ ਵੇਖਿਆ ਤੇ ਕੀ ਵੇਖਿਆ ਹੈਰਾਨ ਰਹਿ ਗਏ ਕੁਛ ਕੁ ਦਾਣੇ ਅਜੇ ਵੀ ਸਾਬਤ ਪਏ ਨੇ ਜਿਹਨੂੰ ਝਰੀਟ ਤੱਕ ਨਹੀਂ ਆਈ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਨਾਨਕ ਅੱਜ ਵਡਿੱਠ ਬੜੀ ਹੈਰਾਨੀ ਦੀ ਖੇਡ ਵੇਖ ਕੇ ਕਿ ਦੋਏ ਪੁੜ ਚੱਕੀ ਜੋੜ ਕੇ ਪੀਸਣ ਆਏ ਬਹਿਠ ਜੋ ਦਰ ਰਹੇ ਸੋ ਉਭਰੇ ਜਿਹੜੇ ਦਰ ਦੇ ਨਾਲ ਕਿੱਲੀ ਨਾਲ ਲੱਗੇ ਰਹੇ ਉਹ ਬਚ ਗਏ ਬਾਕੀ ਪੀਸੇ ਗਏ
ਇਦਾਂ ਹੀ ਅਸੀਂ ਜੀਵਾਂ ਰੂਪੀ ਦਾਣੇ ਹਾਂ ਸਤਸੰਗੀਓ, ਜਿਹੜੇ ਤੇ ਪਰਮਾਤਮਾ ਨਾਲ ਜੁੜੇ ਰਹੇ, ਸੰਗਤ ਸਿਮਰਨ ਨਿਤਨੇਮ ਅੰਮ੍ਰਿਤ ਵੇਲੇ ਦੀ ਸੰਭਾਲ ਗੁਰੂ ਵਾਲੇ ਬਣ ਗਏ, ਨਿਤਨੇਮ ਕਰਦੇ ਨੇ, ਵਾਹਿਗੁਰੂ ਦਾ ਸਿਮਰਨ ਕਰਦੇ ਹੈ, ਸੇਵਾ ਕਰਦੇ ਹੈ, ਸੋ ਉਭਰੇ ਉਹ ਬਚ ਗਏ। ਤੇ ਜਿਹੜੇ ਵਾਹਿਗੁਰੂ ਨਾਲ ਟੁੱਟ ਗਏ, ਪਰਮਾਤਮਾ ਤੋਂ ਦੂਰ ਚਲੇ ਗਏ, ਬਾਣੀ ਤੋਂ ਵਿਛੜ ਗਏ, ਵਾਹਿਗੁਰੂ ਦੇ ਨਾਮ ਤੋਂ ਵਿਛੜ ਗਏ, ਸਤਸੰਗ ਤੋਂ ਵਿਰਵੀ ਹੋ ਗਏ, ਉਹ ਜਿਹੜੇ ਜੀਵ ਸੀ ਸਤਸੰਗੀਓ, ਉਹ ਰਾਗ ਤੇ ਦਵੈਸ਼ ਦੀ ਚੱਕੀ ਚ ਪੀਸੇ ਗਏ, ਉਹ ਜਨਮ ਤੇ ਮਰਨ ਦੀ ਚੱਕੀ ਦੇ ਵਿੱਚ ਪੀਸੇ ਗਏ ਸਤਸੰਗੀਓ। ਇਸ ਲਈ ਜਿਵੇਂ ਜਿਵੇਂ ਅਸੀਂ ਵਾਹਿਗੁਰੂ ਤੋਂ ਦੂਰ ਹੁੰਦੇ ਹਾਂ ਅਸੀਂ ਦੁਖੀ ਹੁੰਦੇ ਹਾਂ। ਜਿਹੜਾ ਜਿਹੜਾ ਜੀਵ ਵਾਹਿਗੁਰੂ ਨਾਲ ਪਰਮਾਤਮਾ ਨਾਲ ਜੁੜਿਆ ਰਹਿੰਦਾ ਹੈ, ਪਰਮਾਤਮਾ ਮਿਹਰ ਕਰਦਾ ਤੇ ਸਤਸੰਗੀਓ, ਖੱਖੜੀਆਂ ਸੁਹਾਵੜੀਆਂ ਲੱਗੜੀਆਂ ਅਕ ਕੰਠ ਬਿਰਹਿ ਵਿਛੋੜਾ ਧਣੀ ਸਿਉ ਨਾਨਕ ਸਹਿ ਸੇ ਗੰਠ। ਜਿਹੜੇ ਪੱਤੇ ਆਪਣੇ ਮੁੱਢ ਦੇ ਨਾਲ ਜੁੜੇ ਰਹਿੰਦੇ ਨੇ ਉਹ ਪੱਤੇ ਹਰੇ ਭਰੇ ਰਹਿੰਦੇ ਨੇ, ਜਿਹੜੇ ਟੁੱਟ ਜਾਂਦੇ ਸੁੱਕ ਜਾਂਦੇ ਸਤਸੰਗੀਓ, ਇਹ ਕੁਦਰਤ ਦਾ ਨੇਮ ਹੈ। ਇਸ ਲਈ ਜਿਹੜੇ ਜੀਵ ਵਾਹਿਗੁਰੂ ਤੋਂ ਪਰਮਾਤਮਾ ਤੋਂ ਦੂਰ ਹੋ ਗਏ, ਹਾਰ ਗਏ, ਜਿਹੜੇ ਵਾਹਿਗੁਰੂ ਦੇ ਨਾਲ ਜੁੜੇ ਰਹੇ ਜਿੱਤ ਗਏ, ਕੋਈ ਹਾਰ ਹੈ ਕੋ ਜਣੇ, ਕੋਈ ਤਾਂ ਦੁਨੀਆਂ ਤੋਂ ਹਾਰ ਕੇ ਚਲੇ ਗਏ ਆਪਣੀ ਜ਼ਿੰਦਗੀ ਦੀ ਬਾਜ਼ੀ, ਅਤੇ ਕੋਈ ਗੁਰੂ ਦੇ ਪਿਆਰੇ ਜਿਹੜੇ ਸੀ ਨਾਮ ਸਿਮਰਨ ਵਿੱਚ ਰੰਗੀਆਂ ਰੂਹਾਂ, ਜਿਨ੍ਹਾਂ ਵਾਹਿਗੁਰੂ ਦੇ ਨਾਲ ਕੀਤੇ ਹੋਏ ਬਚਨਾਂ ਅਨੁਸਾਰ ਸਿਮਰਨ ਭਜਨ ਬੰਦਗੀ ਕੀਤੀ, ਉਹ ਦੁਨੀਆਂ ਤੋਂ ਜਿੱਤ ਕੇ ਸੰਸਾਰ ਦੀ ਬਾਜ਼ੀ ਚਲੇ ਗਏ। ਸਭ ਕੋ ਭਰਿਆ ਫੂਕ ਆਖਣ ਕਹਿਣ ਨਾ ਥੰਮੀਐ, ਸਾਰੇ ਜੀਵ ਹੀ ਸਤਸੰਗੀਓ, ਅਸੀਂ ਸਵਾਸਾਂ ਰੂਪੀ ਫੂਕ ਦੇ ਭਰੇ ਹੋਏ ਹਾਂ, ਸਾਡੇ ਅੰਦਰ ਹਵਾ ਹੀ ਹੈ। ਜੈਸੇ ਜਲ ਤੇ ਬੁੱਧ ਬੁੱਧਾ ਉਪਜੈ ਬਿਨਸੇ ਨੀਤ, ਜਗ ਰਚਨਾ ਤੈਸੇ ਰਚੀ ਕਹੁ ਨਾਨਕ ਸੁਣ ਮੀਤ। ਆਕਾਸ਼ ਵਿੱਚ ਬੂੰਦ ਡਿੱਗੀ ਪਾਣੀ ਦੀ, ਪਾਣੀ ਦੇ ਵਿੱਚ ਹਵਾ ਭਰ ਗਈ, ਇੱਕ ਬੁੱਧ ਬੁੱਧਾ ਬਣ ਗਿਆ। ਆਮ ਤੌਰ 'ਤੇ ਬੁਲਬੁਲਾ ਕਹਿੰਦੇ ਨੇ ਪਾਣੀ ਦੀਆਂ ਬੁੱਧ ਬੁੱਧਿਆ ਕੀ ਮਨਿਆਦਾਂ ਤੇਰੀਆਂ, ਕਿਸੇ ਕਵੀ ਨੇ ਲਿਖਿਆ ਪਿਆਰਿਓ। ਥੋੜ੍ਹਾ ਬੁੱਧ ਬੁੱਧਾ ਬਣਿਆ ਉਹ 'ਚ ਹੈ ਕਿ ਹਵਾ ਹੀ ਉਹ 'ਚ, ਕੁਛ ਸਮੇਂ ਬਾਅਦ ਹਵਾ ਨਿਕਲ ਗਈ ਅਤੇ ਬੁੱਧ ਬੁੱਧਾ ਖਤਮ। ਇੱਦਾਂ ਹੀ ਸਾਡੇ, ਅਸੀਂ ਸਵਾਸਾਂ ਦੇ ਭਰੇ ਹਾਂ, ਸੰਸਾਰ 'ਤੇ ਆਏ ਹਾਂ ਬੁੱਧ ਬੁੱਧਿਆਂ ਵਾਂਗ, ਅਤੇ ਦੁਨੀਆਂ ਤੋਂ ਚਲੇ ਜਾਵਾਂਗੇ ਸਤਸੰਗੀ। ਸਭ ਕੋ ਭਰਿਆ ਫੂਕ, ਸਾਰੇ ਆਪਾਂ ਜੀਵ ਜਿਹੜੇ ਅੰਦਰ ਸਵਾਸਾਂ ਰੂਪੀ ਹਵਾ ਨਾਲ ਭਰੇ ਹਾਂ। ਆਖਣ ਕਹਿਣ ਨਾ ਥੰਮੀਐ, ਸੱਚੇ ਪਾਤਸ਼ਾਹ ਕਹਿੰਦੇ ਜਿੰਨੇ ਮਰਜ਼ੀ ਅਖਾਣ ਪਾ ਲਓ, ਕਥਾ ਕਹਾਣੀਆਂ ਸੁਣਾ ਲਓ, ਜਿੰਨਾ ਮਰਜ਼ੀ ਕਹਿਣ ਦਾ ਭਾਵ ਉਪਦੇਸ਼ ਦੇ ਲਓ, ਨਾ ਥੰਮੀਏ ਦਾ ਅਰਥ ਹੈ ਜੀਵ ਦਾ ਮਨ ਟਿਕਦਾ ਹੀ ਨਹੀਂ, ਜੀਵ ਨੂੰ ਸਮਝ ਆਉਂਦੀ ਨਹੀਂ, ਜੋ ਮਨ ਚਾਹੁੰਦਾ ਹੈ ਜੀਵ ਉਹੀ ਕਰੀ ਜਾ ਰਿਹਾ। ਸਿਮਰਨ ਭਜਨ ਬੰਦਗੀ ਸਤ ਸੰਗਤ ਸੇਵਾ ਵੱਲੋਂ ਗੁਰੂ ਵੱਲੋਂ ਬੇਮੁੱਖ ਹੁੰਦਾ ਜਾ ਰਿਹਾ, ਮਨ ਇਹਦਾ ਟਿਕਦਾ ਹੀ ਨਹੀਂ ਸਤਸੰਗੀਓ। ਨਾਨਕ ਵੇਖੈ ਆਪ ਫੂਕ ਕਢਾਏ ਢਹਿ ਪਵੈ, ਧੰਨ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਨਾਨਕ ਵੇਖੇ ਆਪ, ਥੋੜ੍ਹਾ ਠਹਿਰਾਂਗੇ, ਨਾਨਕ ਵੇਖੇ ਆਪ, ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਉਹ ਆਪ ਪਰਮਾਤਮਾ ਵੇਖ ਰਹੇ ਆ, ਇਹ ਜੀਵਾਂ ਨੂੰ ਸਤਸੰਗ ਵੀ ਵੇਖਦਿਆ ਹੈ, ਸਦ ਸੁਣਦਾ ਸਦ ਵੇਖਦਾ ਕਿ ਉਹ ਮੁੱਕਰ ਪਿਆ ਜਾਏ, ਸਦਾ ਸਾਡੇ ਵੱਲ ਵੇਖ ਰਹੇ ਆ ਕੀ ਕਰਦੇ ਹਾਂ, ਕੀ ਅਸੀਂ ਕਾਰ ਵਿਹਾਰ ਕਰ ਰਹੇ ਹਾਂ। ਤੇ ਸੱਚੇ ਪਾਤਸ਼ਾਹ ਕਹਿੰਦੇ ਨੇ ਨਾਨਕ ਵੇਖੇ ਆਪ, ਆਪ ਵੇਖ ਰਿਹਾ ਪਰਮਾਤਮਾ ਆਪਣੇ ਸਾਜੇ ਹੋਏ ਜੀਵਾਂ ਨੂੰ। ਫੂਕ ਕਢਾਏ ਢਹਿ ਪਵੈ, ਜੋ ਸਮਾਂ ਆਉਂਦਾ ਪਰਮਾਤਮਾ ਫਿਰ ਜਿਹੜੀ ਸਵਾਸਾਂ ਦੀ ਅੰਦਰ ਭਰੀ ਨਾ ਫੂਕ ਹਵਾ, ਇਹ ਕੱਢ ਲੈਂਦਾ ਤੇ ਫਿਰ ਸਤਸੰਗੀਓ ਇਸ ਲਈ ਢਹਿ ਪੈਂਦਾ, ਇਸ ਲਈ ਡਿੱਗ ਪੈਂਦਾ। ਸ੍ਰੀ ਆਸਾ ਜੀ ਕੀ ਵਾਰ ਦਾ ਕੀਰਤਨ ਸੁਣਦੇ ਹੋ, ਉਹਦੀ ਪਹਿਲੀ ਪੰਕਤੀ ਹੀ ਆਪਾਂ ਜਦੋਂ ਵਹਿਰੂ ਪਹਿਲੀ ਪੌੜੀ ਜਦੋਂ ਪੜ੍ਹਦੇ ਹਾਂ ਨਾ, ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਓ, ਦੋਈ ਕੁਦਰਤ ਸਾਜੀ ਹੈ ਕਰ ਆਸਨ ਡਿੱਠੋ ਚਾਓ, ਦਾਤਾ ਕਰਤਾ ਆਪ ਤੂੰ ਤੁਸ ਦੇਵੇ ਕਰੇ ਪਸਾਓ, ਤੂੰ ਜਾਣੋਈ ਸਭ ਸਹਿ ਦੇ ਲੈਸੇ ਜਿੰਦ ਕਵਾਓ, ਕਰ ਆਸਨ ਡਿੱਠੋ ਚਾਓ। ਪਰਮਾਤਮਾ ਜਿੰਦ ਦਿੰਦਾ ਵੀ ਹੈ ਤੇ ਸਤਸੰਗੀ ਫਿਰ ਜਿੰਦ ਲੈ ਵੀ ਲੈਂਦਾ ਹੈ। ਇਸ ਲਈ ਸੱਚੇ ਪਾਤਸ਼ਾਹ ਕਹਿੰਦੇ ਫੂਕ ਕਢਾਏ ਢਹਿ ਪਵੇ, ਜਦੋਂ ਪਰਮਾਤਮਾ ਸਵਾਸਾਂ ਨੂੰ ਖਿੱਚ ਲੈਂਦਾ ਹੈ ਇਹ ਸਰੀਰ ਉੱਥੇ ਹੀ ਢਹਿ ਢੇਰੀ ਹੋ ਜਾਂਦਾ। ਸਤਸੰਗੀਓ ਹੰਕਾਰ ਦੇ ਭਰੇ ਜੀਵ ਨੇ, ਕਿਸੇ ਦੀ ਗੱਲ ਸੁਣਨ ਨੂੰ ਤਿਆਰ ਨਹੀਂ, ਜਿੰਨੀਆਂ ਮਰਜ਼ੀ ਕਥਾ ਕਹਾਣੀਆਂ ਸੁਣਾ ਲਓ, ਪਰਮਾਤਮਾ ਵੇਖ ਰਿਹਾ ਸਾਰਿਆਂ ਵੱਲ। ਜਦੋਂ ਸਤਸੰਗੀਓ ਦੀ ਨਿਗਾਹ ਤੋਂ ਜੀਵ ਬਾਹਰ ਹੋ ਗਏ ਨਾ, ਨਾਨਕ ਨਦਰੀ ਬਾਹਰੇ ਰਾਚੇ ਦਾਨ ਨਾ ਆਏ, ਐਸੀ ਹਾਲਤ ਹੋ ਜਾਂਦੀ ਜੀਵ ਉੱਥੇ ਢਹਿ ਪਿਆ। ਪੌੜੀ 19ਵੀਂ ਪੌੜੀ ਹੈ ਸਾਰੰਗ ਕੀ ਵਾਰ ਦੀ, ਤੇ ਰੋਜ਼ ਮੈਂ ਬੇਨਤੀ ਕਰ ਰਿਹਾ ਕਿ ਪੌੜੀ ਦੇ ਨਾਲ ਕੁਛ ਨਹੀਂ ਲਿਖਿਆ ਹੁੰਦਾ ਪਿਆਰਿਓ,
ਗੌਰ ਕਰਿਓ, ਜਿਹੜੇ ਸਤਸੰਗੀ ਅਖੰਡ ਪਾਠ ਸਾਹਿਬ ਕਰਦੇ ਨੇ, ਸਹਿਜ ਪਾਠ ਕਰਦੇ ਹੋ, ਗੌਰ ਕਰਿਓ। 315 ਅੰਗ ਤੇ ਸੁਰਤ ਲੈ ਜਾਓ। 315 ਅੰਗ ਉੱਤੇ ਸੱਚੇ ਪਾਤਸ਼ਾਹ ਜੀ ਬਾਣੀ 'ਚ ਲਿਖਿਆ, ਪੌੜੀ ਦੇ ਨਾਲ ਅਗਲੇ ਬੰਨੇ ਲਿਖਿਆ ਹੁੰਦਾ ਪੰਜ, ਦੋ ਥਾਂ ਆਏਗਾ। 315 ਅੰਗ ਤੇ ਪੌੜੀ ਅਗਲੇ ਬੰਨੇ ਪੰਜ ਲਿਖਿਆ ਅੰਕ, ਜਿਹਨੂੰ ਸਮਝ ਨਹੀਂ ਉਹ ਕਹਿੰਦਾ ਪੌੜੀ ਪੰਜਵੀਂ ਨਹੀਂ। ਪਿਆਰਿਓ, ਪੌੜੀ ਪੰਜਵੀਂ ਨਹੀਂ, ਉਹ ਲਿਖਿਆ ਮਹਾਰਾਜ ਨੇ ਇਹ ਪੰਜਵੇਂ ਪਾਤਸ਼ਾਹ ਜੀ ਦੀ ਪੌੜੀ ਹੈ। ਉਹ ਵਾਰ ਚੱਲ ਰਹੀ ਚੌਥੇ ਪਾਤਸ਼ਾਹ ਜੀ ਦੀ ਪੌੜੀ ਬਦਲ ਗਈ, ਉੱਥੇ ਮਹਾਰਾਜ ਨੇ ਲਿਖਤਾ ਇਹ ਜਿਹੜੀ ਪੌੜੀ ਹੈ ਇਹ ਪੰਜਵੇਂ ਸਰੂਪ ਦੀ ਹੈ। ਉੱਥੇ ਪੜ੍ਹਨਾ ਪੌੜੀ ਪੰਜਵਾਂ। ਫਿਰ ਅਗਲੇ ਬੰਨੇ 316 ਤੇ ਚਲੇ ਜਾਓ, ਉੱਥੇ ਲਿਖਿਆ ਪੌੜੀ, ਫਿਰ ਮੰਮਾ ਪਾ ਕੇ ਦੋ ਬਿੰਦੀ ਅੱਗੇ, ਫਿਰ ਲਿਖਿਆ ਉੱਥੇ ਪੰਜ ਦੁਬਾਰਾ। ਉਹਦਾ ਮਤਲਬ ਹੈ ਕਿ ਪੌੜੀ ਮਹੱਲਾ ਪੰਜਵਾਂ, ਪੌੜੀ ਪੰਜਵੀਂ ਨਹੀਂ ਪੜ੍ਹਨਾ। ਫਿਰ ਧਿਆਨ ਦਿਓ, 315 ਅੰਗ ਤੇ ਪੌੜੀ ਦੇ ਅੱਗੇ ਪੰਜ ਲਿਖਿਆ, ਉਹ ਆ ਪੌੜੀ ਪੰਜਵਾਂ, ਪੌੜੀ ਪੰਜਵੇਂ ਪਾਤਸ਼ਾਹ ਜੀ ਦੀ ਹੈ। ਮਤਲਬ ਜਿਹੜੀ ਪੌੜੀ ਹੁੰਦੀ ਇਹਦੇ ਨਾਲ ਲਿਖਿਆ ਕੁਛ ਨਹੀਂ ਹੁੰਦਾ। ਹੁਣ ਪਿੱਛੇ ਆਪਾਂ ਸਿਰਲੇਖ ਵੇਖਾਂਗੇ, ਸਾਰੰਗੀ ਵਾਰ ਮਹੱਲਾ ਚੌਥਾ, ਮਤਲਬ ਕਿ ਜਿਹੜੀ ਵਾਰ ਹੈ ਚੌਥੇ ਪਾਤਸ਼ਾਹ ਜੀ ਦੀ, ਸਲੋਕ ਉੱਤੇ ਦੋ ਗੁਰੂ ਨਾਨਕ ਦੇਵ ਦੇ ਆਏ ਨੇ, ਇਹ ਪੌੜੀ ਜਿਹੜੀ ਚੌਥੇ ਪਾਤਸ਼ਾਹ ਸੱਚੇ ਪਾਤਸ਼ਾਹ ਜੀ ਦੀ ਹੈ। ਗੁਰੂ ਰਾਮਦਾਸ ਜੀ ਮਿਹਰ ਕਰਦੇ, ਸਤ ਸੰਗਤ ਨਾਮ ਨਿਧਾਨ ਹੈ ਜਿੱਥੋਂ ਹਰ ਪਾਇਆ। ਭਾਈ ਸਤ ਸੰਗਤ ਨਾਮ ਦਾ ਖਜ਼ਾਨਾ ਹੈ, ਨਿਧਾਨ ਦਾ ਅਰਥ ਹੈ ਖਜ਼ਾਨਾ। ਜੇ ਨਿਧਾਨ ਬੋਲਾਂਗੇ ਤਾਂ ਉਹਦਾ ਅਰਥ ਹੁੰਦਾ ਐਂਡ, ਅੰਤ। ਖਿਆਲ ਕਰਨਾ, ਨਿਧਾਨ ਅੰਤ, ਨਿਧਾਨ ਖਜ਼ਾਨਾ। ਸੋ ਸੱਚੇ ਪਾਤਸ਼ਾਹ ਕਹਿੰਦੇ ਸਤ ਸੰਗਤ ਨਾਮ ਨਿਧਾਨ ਹੈ। ਸਤ ਸੰਗਤ ਭਾਈ ਨਾਮ ਦੀ ਬੈਂਕ ਹੈ, ਨਾਮ ਦਾ ਖਜ਼ਾਨਾ ਹੈ, ਨਾਮ ਦਾ ਭੰਡਾਰ ਹੈ। ਜਿੱਥੋਂ ਹਰ ਪਾਇਆ, ਜਿੱਥੋਂ ਸਤ ਸੰਗਤ ਵਿੱਚ ਵਾਹਿਗੁਰੂ ਮਿਲਦੇ ਨੇ, ਵਿੱਚ ਸੰਗਤ ਹਰ ਪਰਾ ਵਸੇ ਜੀਓ, ਸੰਗਤ ਵਿੱਚ ਵਾਹਿਗੁਰੂ ਵਸਦਾ ਪਰਮਾਤਮਾ। ਇਸ ਲਈ ਜਿੱਥੋਂ ਪਰਮਾਤਮਾ ਦੀ ਦਾਤ ਮਿਲਦੀ ਹੈ, ਸਤ ਸੰਗਤ ਵਿੱਚ ਹੀ ਨਾਮ ਦਾ ਖਜ਼ਾਨਾ ਹੈ। ਗੁਰ ਪ੍ਰਸਾਦੀ ਘੜ ਚਾਨਣਾ ਆਨੇਰ ਗਵਾਇਆ। ਗੁਰ ਪ੍ਰਸਾਦੀ ਦਾ ਅਰਥ ਗੁਰੂ ਦੀ ਕਿਰਪਾ ਨਾਲ ਹਾਜ਼ਰੀ ਭਰਦੇ ਹਾਂ, ਆ ਕੇ ਮਹਾਰਾਜ ਦੇ ਚਰਨਾਂ 'ਚ ਨਮਸਕਾਰ ਕਰਦੇ ਹਾਂ, ਜਾਣ ਲੱਗੇ ਹਾਂ ਗੁਰੂ ਕਾ ਪ੍ਰਸ਼ਾਦ, ਕੜਾ ਪ੍ਰਸ਼ਾਦ ਦੀ ਦੇਗ ਲੈਂਦੇ ਪਿਆਰਿਓ। ਇਹ ਗੁਰੂ ਦੀ ਬਖਸ਼ਿਸ਼ ਹੁੰਦੀ ਹੈ, ਇਹ ਗੁਰੂ ਦੀ ਮਿਹਰ ਹੁੰਦੀ ਪਿਆਰਿਓ। ਇਹ ਜਾਣ ਲੱਗਿਆ ਗੁਰੂ ਬਖਸ਼ਿਸ਼ਾਂ ਕਰਦਾ ਸਾਡੇ 'ਤੇ, ਪ੍ਰਸ਼ਾਦ ਦਾ ਅਰਥ ਹੁੰਦਾ ਹੈ ਕਿਰਪਾ। ਸੋ ਗੁਰ ਪ੍ਰਸਾਦੀ ਘਾਟ ਚਾਨਣਾ, ਗੁਰੂ ਦੀ ਪ੍ਰਸਾਦੀ ਕਿਰਪਾ ਨਾਲ ਘਾਟ ਟੈਂਕੇ ਸਾਰੀ ਲੱਗੀ ਹੈ, ਘਾਟ ਹਿਰਦੇ ਦੇ ਵਿੱਚ ਚਾਨਣਾ, ਚਾਨਣ ਹੋ ਜਾਂਦਾ ਸਤਸੰਗੀ ਗੁਰਬਾਣੀ ਇਸ ਜੱਗ ਮੈਂ ਚਾਨਣ। ਚਾਨਣ ਦਾ ਮਤਲਬ ਹੈ ਪ੍ਰਕਾਸ਼, ਰੋਸ਼ਨੀ। ਇਹ ਗੁਰਬਾਣੀ ਸਾਨੂੰ ਗਿਆਨ ਦਿੰਦੀ ਹੈ, ਸੋਝੀ ਦਿੰਦੀ ਹੈ, ਇਸ ਸੰਸਾਰ ਦਾ ਗਿਆਨ ਦਿੰਦੀ ਹੈ, ਪ੍ਰਲੋਕ ਦਾ ਗਿਆਨ ਦਿੰਦੀ ਹੈ। ਅਨੇਰ ਗਵਾਇਆ, ਜਿਹੜਾ ਸਾਡੇ ਅੰਦਰ ਅੰਧਕਾਰ ਸੀ, ਸਾਡੇ ਅੰਦਰ ਹਨੇਰਾ ਸੀ, ਉਹ ਦੂਰ ਕਰਦੀ ਗੁਰਬਾਣੀ ਸਤਸੰਗੀਓ। ਜੇ ਸੌ ਚੰਦਾ ਉਗਵਹਿ, ਸੂਰਜ ਚੜੇ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਗੁਰੂ ਤੋਂ ਬਿਨਾਂ ਅੰਧਕਾਰ ਹੈ ਸਤਸੰਗੀਓ। ਇਸ ਲਈ ਸੱਚੇ ਪਾਤਸ਼ਾਹ ਮਿਹਰ ਕਰਦੇ ਨੇ, ਅਨੇਰ ਗਵਾਇਆ, ਗੁਰੂ ਨੇ ਕਿਰਪਾ ਕਰਕੇ ਅੰਦਰ ਚਾਨਣ ਬਖਸ਼ ਦਿੱਤਾ, ਗਿਆਨ ਦੀ ਰੋਸ਼ਨੀ ਦੇ ਦਿੱਤੀ, ਅਤੇ ਅਨੇਰ ਗਵਾਇਆ, ਜਿਹੜਾ ਸਾਡੇ ਅੰਦਰ ਅੰਧਕਾਰ ਸੀ ਅਗਿਆਨਤਾ ਦਾ, ਇਹ ਦੂਰ ਕਰ ਦਿੱਤਾ। ਲੋਹਾ ਪਾਰਸ ਭੇਟੀਐ ਕੰਚਨ ਹੋਏ ਆਇਆ। ਇੱਕ ਪਾਰਸ ਦੀ ਵੱਟੀ ਮੰਨੀ ਹੈ ਗ੍ਰੰਥਕਾਰਾਂ ਨੇ। ਸੋ ਸਤਸੰਗੀਓ, ਕਹਿੰਦੇ ਉਹ ਪਾਰਸ ਲੋਹੇ ਨੂੰ ਟੱਚ ਕਰ ਜਾਏ ਤੇ ਉਹ ਸੋਨਾ ਬਣ ਜਾਂਦਾ। ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਬੀਬੀ ਅਮਰੋ ਜੀ ਦੇ ਕੋਲ ਬਾਣੀ ਸੁਣੀ, ਬੱਚੀਆਂ ਬੈਠੀਆਂ ਤੇ ਗੁਰੂ ਮਹਾਰਾਜ ਦੀ ਗੋਦ ਚ। 12 ਸਾਲ ਦੀ ਉਮਰ ਸੀ ਸਿਰਫ ਬੀਬੀ ਅਮਰੋ ਜੀ ਦੀ, ਧਿਆਨ ਦਿਓ, 12 ਸਾਲ ਦੀ ਉਮਰ ਸੀ ਬੀਬੀ ਅਮਰੋ ਜੀ ਦੀ। ਜਦੋਂ ਬੀਬੀ ਅਮਰੋ ਜੀ ਅਦਬ ਸਤਿਕਾਰ ਭੈ ਭਾਵਨੀ ਨਾਲ ਸਵੇਰੇ ਉੱਠ ਕੇ ਇਸ਼ਨਾਨ ਪਾਨ ਕਰਕੇ ਕੰਮ ਕਾਰ ਕਰਦੇ, ਨਾਲੇ ਆਪਣਾ ਨਿਤਨੇਮ ਕਰਦੇ ਨੇ, ਦੁੱਧ ਰਿੜਕੜੇ ਸੀ। ਸੋ ਸਤਸੰਗੀ, ਬਾਬਾ ਅਮਰਦਾਸ ਜੀ ਨੇ ਬਾਣੀ ਸੁਣੀ ਤੇ ਮਨ ਨੂੰ ਪ੍ਰਭਾਵਿਤ ਕੀਤਾ, ਐਸੀਆਂ ਬਖਸ਼ਿਸ਼ਾਂ ਹੋਈਆਂ। ਤੇ ਉਹ ਸ਼ਬਦ ਪੜ੍ਹ ਰਹੇ ਸੀ, ਮਾਰੂ ਮਹੱਲਾ ਪਹਿਲਾ, ਕਰਨੀ ਕਾਗਦ ਮਨ ਬਸਵਾਣੀ, ਕਰਮ ਧਰਮ ਦੋਏ ਲੇਖ ਪਏ, ਬੁਰਾ ਭਲਾ ਦੋਏ ਲੇਖ ਪਏ। ਉਹ 'ਚ ਬਚਨ ਆਉਂਦਾ ਅੱਗੇ ਜਾ ਕੇ, ਸਤਸੰਗੀਓ, ਭਇਆ ਮਨੂਰ ਕੰਚਨ ਫਿਰ ਹੋਵੇ, ਜੇ ਗੁਰ ਮਿਲੇ ਤਨੇਹਾ, ਏਕ ਨਾਮ ਅੰਮ੍ਰਿਤ ਉਹ ਦੇਵੇ ਤੋ ਨਾਨਕ ਤ੍ਰਿਸ਼ਟਸ ਦੇਹਾ। ਕਹਿੰਦੇ ਕਿ ਮਨ ਹੋ ਜੇ ਸਾਡਾ ਮਨੂਰ, ਮਨੂਰ ਹੁੰਦਾ ਹੈ ਜੰਗਾਲਿਆ ਲੋਹਾ, ਜਿਹਨੂੰ ਪਾਰਸ ਵੀ ਕੁਛ ਨਹੀਂ ਕਰ ਸਕਦਾ, ਉਹਦੇ ਤੋਂ ਲੋਹੇ ਤੋਂ ਜੰਗਾਲ ਲਾਵਾਂਗੇ, ਸਾਫ਼ ਕਰਾਂਗੇ, ਫਿਰ ਪਾਰਸ ਉਹਨੂੰ ਸੋਨਾ ਬਣਾਏਗਾ। ਕਹਿੰਦੇ ਭਇਆ ਮਨੂਰ ਕੰਚਨ ਫਿਰ ਹੋਵੇ, ਜੇ ਗੁਰ ਮਿਲੇ ਤਨੇਹਾ।
ਏਕ ਨਾਮ ਅੰਮ੍ਰਿਤ ਉਹ ਦੇਵੇ ਤੋ ਨਾਨਕ ਤ੍ਰਿਸ਼ਟ ਸਿਦੇਹਾ। ਲੋਹਾ ਪਾਰਸ ਭੇਟੀਏ, ਭਾਈ ਲੋਹੇ ਦੇ ਨਾਲ ਪਾਰਸ ਟੱਚ ਕਰ ਜਾਏ, ਸਪਰਸ਼ ਕਰ ਜਾਏ, ਕੰਚਨ ਹੋਏ ਆਇਆ ਸੋਨਾ ਬਣ ਜਾਂਦਾ। ਏਦਾਂ ਹੀ ਸਾਡਾ ਮਨ ਜਿਹੜਾ ਜੰਗਾਲਿਆ ਪਿਆ ਲੋਹਾ ਨਿਕੰਮਾ, ਬਾਣੀ ਸਿਮਰਨ ਭਗਤੀ ਕਰਾਂਗੇ ਤੇ ਇਹ ਸੋਨੇ ਵਰਗਾ ਬਣ ਜਾਏਗਾ। ਨਾਨਕ ਸਤਿਗੁਰ ਮਿਲਿਆ ਨਾ ਉਹ ਪਾਇਆ, ਮਿਲ ਨਾਮ ਤੇ ਆਇਆ। ਧੰਨ ਗੁਰੂ ਰਾਮਦਾਸ ਜੀ ਕਹਿੰਦੇ ਸਤਿਗੁਰ ਮਿਲ ਜਾਵੇ, ਪੂਰਾ ਗੁਰੂ ਮਿਲ ਜਾਏ, ਨਾ ਉਹ ਪਾਈਏ, ਪੂਰੇ ਗੁਰੂ ਤੋਂ ਨਾਮ ਦੀ ਦਾਤ ਮਿਲ ਗਈ। ਮਿਲ ਨਾਮ ਤੇ ਆਇਆ, ਗੁਰੂ ਨਾਲ ਮਿਲ ਕੇ ਸੰਗਤ ਕਰਕੇ ਵਾਹਿਗੁਰੂ ਦਾ ਨਾਮ ਤੇ ਆਉਣਾ ਕੀਤਾ। ਜਿਨ ਕੈ ਪੋਤੈ ਪੁੰਨ ਹੈ ਤਿਨੀ ਦਰਸ਼ਨ ਪਾਇਆ। ਪੋਤੇ ਦਾ ਅਰਥ ਖਜ਼ਾਨਾ, ਜਿਨ੍ਹਾਂ ਦੇ ਹਿਰਦੇ ਰੂਪੀ ਖਜ਼ਾਨੇ ਚ ਪੁੰਨ ਹੈ, ਜਿਹਦੇ ਕੇ ਪੋਤੇ ਪੁੰਨ ਹੈ, ਸੇ ਗੁਰਸਿੱਖ ਗੁਰੂ ਪੈ ਜਾਤੇ। ਜਿਨ੍ਹਾਂ ਦੇ ਹਿਰਦੇ ਰੂਪੀ ਖਜ਼ਾਨੇ ਵਿੱਚ ਪਿਛਲੇ ਜਨਮਾਂ ਦੇ ਦਾਨ ਪੁੰਨ ਕੀਤਿਆਂ ਦਾ ਫਲ ਹੈ, ਤਿਨੀ ਦਰਸ਼ਨ ਪਾਇਆ। ਉਹ ਭਾਈ ਆ ਕੇ ਗੁਰੂ ਕੀ ਸੰਗਤ ਵਿੱਚ ਗੁਰੂ ਕੇ ਦਰਸ਼ਨ ਦੀਦਾਰ ਕਰਦੇ ਨੇ, ਉਹ ਸੰਗਤ ਵਿੱਚ ਆਉਂਦੇ ਨੇ ਸਤਸੰਗੀਓ। ਜਿਨ੍ਹਾਂ ਤੇ ਵਾਹਿਗੁਰੂ ਦੀ ਕਿਰਪਾ ਹੈ, ਜਿਨ ਕੋ ਕਿਰਪਾ ਕਰਤਾ ਹੈ ਗੋਬਿੰਦ ਤੇ ਸਤਸੰਗ ਮਿਲਾਤ। ਹਰੇਕ ਵਿਅਕਤੀ ਨਹੀਂ ਸੰਗਤ ਚ ਆ ਸਕਦਾ, ਜਿਨ੍ਹਾਂ ਤੇ ਗੁਰੂ ਦੀ ਕਿਰਪਾ ਵਾਹਿਗੁਰੂ ਦੀ ਮਿਹਰ ਹੈ, ਉਹਨਾਂ ਨੂੰ ਸੱਤ ਸੰਗਤ ਚ ਮਿਲਾ ਲੈਂਦਾ ਵਾਹਿਗੁਰੂ। ਸੋ ਇਹ ਗੁਰੂ ਨੇ ਮਿਹਰ ਕੀਤੀ ਸਤਸੰਗੀਓ। ਸੱਚੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਜੀ ਦੀ ਪਵਿੱਤਰ ਵਾਰ ਸਾਰੰਗੀ ਵਾਰ 19ਵੀਂ ਪੌੜੀ ਦੀ ਵਿਚਾਰ, ਦੋ ਸਲੋਕ ਗੁਰੂ ਨਾਨਕ ਦੇਵ ਦੇ ਵਿਚਾਰ ਕੀਤੀ ਹੈ, ਸ਼ਬਦ ਦੀ ਵਿਚਾਰ ਕਰਦੇ ਨੇ, ਭੁੱਲਾਂ ਹੋਈਆਂ ਸੰਗਤ ਸਤਿਗੁਰੂ ਬਖਸ਼ਿੰਦ ਨੇ। ਸੋ ਲੜੀਵਾਰ ਕਥਾ ਵਿਚਾਰ ਚੱਲ ਰਹੀ ਹੈ ਦਾਸ ਦੀ, ਇਹ ਲਾਸਟ ਦੀ ਹਾਜ਼ਰੀ ਸੀ ਅੱਜ ਸ਼ਾਮ ਦੀ, ਕਿਉਂਕਿ ਸ਼ਾਮ ਕੱਲ੍ਹ ਨੂੰ ਕਥਾ ਨਹੀਂ ਹੋਏਗੀ ਅਤੇ ਸਤਸੰਗ ਇਸ ਲਈ ਗੁਰੂ ਮਹਾਰੇ ਕਿਰਪਾ ਕਰਨ। ਇੱਕ ਵੀਕ ਦੀ ਸੇਵਾ ਗੁਰੂ ਮਹਾਰੇ ਨੇ ਬਖਸ਼ੀ ਸੀ ਪ੍ਰਬੰਧਕ ਵੀਰਾਂ ਦੇ ਸਹਿਯੋਗ ਨਾਲ, ਸੱਚੇ ਪਾਤਸ਼ਾਹ ਮਿਹਰ ਕਰਨ। ਧੰਨਵਾਦ ਸੰਗਤ ਦਾ, ਪ੍ਰਬੰਧਕ ਵੀਰਾਂ ਦਾ, ਗੁਰੂ ਕੇ ਵਜ਼ੀਰਾਂ ਰਾਗੀ ਸਿੰਘਾਂ ਦਾ। ਇਹਨਿਕ ਸੇਵਾ ਪ੍ਰਵਾਨ ਕਰੋ। ਅਗਲਾ ਪ੍ਰੋਗਰਾਮ ਸੈਕਟਰੀ ਸਾਹਿਬ ਦੱਸਣਗੇ। ਫਤਿਹ ਬੁਲਾਈਏ ਜੀ।

0: ਵਾਹਿਗੁਰੂ ਜੀ ਕੀ ਫਤਿਹ।
1: ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ, ਦਇਆ ਕਰੋ ਕੁਛ ਮਿਹਰੋ ਪਾਵੋ ਡੁੱਬਦੇ ਪੱਥਰ ਤਾਰੇ। 4th of July ਤੇ ਆ ਕੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਇਲਾਹੀ ਬਾਣੀ ਦੀ ਕਥਾ ਕੀਰਤਨ ਸਰਵਨ ਕਰਕੇ ਰੁਝੇਵੇਂ ਭਰੇ ਜੀਵਨ ਵਿੱਚੋਂ ਕੁਝ ਪਲਾਂ ਨੂੰ ਸਫਲ ਬਣਾ ਰਹੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਤਿਕਾਰਯੋਗ ਗਿਆਨੀ ਕੁਲਦੀਪ ਸਿੰਘ ਜੀ ਦਮਦਮ ਟਕਸਾਲ ਵਾਲੇ, ਜਿਨ੍ਹਾਂ ਨੇ ਆਪ ਜੀ ਨੂੰ ਇਲਾਹੀ ਬਾਣੀ ਦੀ ਲੜੀਵਾਰ ਕਥਾ ਸਰਵਨ ਕਰਵਾਈ ਹੈ। ਕੱਲ ਉਹਨਾਂ ਦਾ ਇਸ ਪੀੜ੍ਹੀ ਦਾ ਆਖਰੀ ਦਿਨ ਹੋਵੇਗਾ ਦੁਪਹਿਰ ਵੇਲੇ, ਸੋ ਉਹਨਾਂ ਦਾ ਹਾਰਦਿਕ ਧੰਨਵਾਦ ਜੀ। ਸੂਚਨਾਵਾਂ ਪਹਿਲਾਂ ਦਿੱਤੀਆਂ ਗਈਆਂ ਨੇ ਪਰ ਅੱਜ ਦੇ ਬਾਰੇ ਦੱਸ ਦਿਵਾਂ। ਆਪਾਂ ਹਰ ਸਾਲ ਦੀ ਤਰ੍ਹਾਂ ਅਮੈਰੀਕਾ ਇੰਡੀਪੈਂਡੈਂਸ ਦਾ 4th of July ਦਾ ਦਿਨ ਮਨਾ ਰਹੇ ਹਾਂ। ਸਪੈਸ਼ਲ ਕੀਰਤਨ ਹੋਰ ਚੱਲ ਰਿਹਾ ਇਸ ਵੇਲੇ ਗੁਰੂਗੜ੍ਹ ਸਾਹਿਬ ਦੇ ਸ਼ਾਮ ਦਾ, ਇਹ ਨਾਲ ਹਰ ਸਾਲ ਦੀ ਤਰ੍ਹਾਂ ਸੰਗਤਾਂ ਵਾਸਤੇ ਗੁਰੂਘਰ ਦੇ ਸੇਵਾਦਾਰਾਂ ਨੇ ਭਾਵ ਪ੍ਰਬੰਧਕ ਕਮੇਟੀ ਨੇ ਆਈਸਕ੍ਰੀਮ ਵੱਖ ਵੱਖ ਸਵਾਦਾਂ ਬਾਰੇ ਲਿਆ ਕੇ ਅਤੇ ਵਰਤਾਉਣੀ ਹੈਗੀ ਆ, ਹੁਣ ਸ਼ੁਰੂ ਹੋ ਗਈ ਹੈ ਮੇਰਾ ਖਿਆਲ। ਸੋ ਆਪ ਜੀ ਨੂੰ ਬੇਨਤੀ ਹੈ ਕਿ ਜ਼ਰੂਰ ਛੱਕ ਕੇ ਜਾਣ ਦੀ ਕਿਰਪਾ ਕਰਨੀ, ਅਤੇ ਨਾਲ ਚੇਤਾ ਰੱਖੀਏ ਕਿ ਆਪਾਂ ਨੂੰ ਵੀ 1947 'ਚ ਆਜ਼ਾਦੀ ਮਿਲੀ ਸੀ, ਪਰ ਮੈਂ ਆਪਣੀ ਆਜ਼ਾਦੀ ਨੂੰ ਉਸ ਨੂੰ ਨਹੀਂ ਸੀ ਸਮਝਦਾ, ਅਜੇ ਤੱਕ ਵੀ ਨਹੀਂ ਸਮਝਿਆ, ਕਿਉਂਕਿ ਅਸੀਂ ਬਾਦਸ਼ਾਹ ਹੁੰਦੇ ਹੋਏ ਵੀ ਜ਼ਮੀਨ 'ਤੇ ਡਿੱਗ ਪੈ ਸਕੇ ਅਤੇ ਲੱਖਾਂ ਤੋਂ ਕੱਖਾਂ 'ਚ ਚੱਲ ਗਿਆ ਸੀ। ਨਾ ਸਾਡੇ ਕੋਲ ਕਰ ਰਿਹਾ ਸੀ, ਨਾ ਬਾਹਰ ਰਿਹਾ ਸੀ, ਨਾ ਜ਼ਮੀਨ ਰਹੀ ਸੀ, ਨਾ ਕੁਝ ਰਿਹਾ ਸੀ, ਨਾ ਕੁਝ ਵੀ ਨਹੀਂ ਸੀ ਰਿਹਾ।

ਲੱਗਾ ਹੁੰਦਾ ਲਾਭ ਉਠਾਓ। ਆਹ ਹੁਣ ਆਪ ਜੀ ਨੂੰ ਕੀਰਤਨ ਸਰਵਣ ਪਾਉਣਗੇ ਤੇ ਆਤਮਰਸ ਆਤਮਰਸ ਜਦੋਂ ਦੋ ਜਥੇ ਬੈਠ ਜਾਣ ਜਾਂ ਵੱਧ ਉਸ ਨੂੰ ਫਿਰ ਆਤਮਰਸ ਕਿਹਾ ਜਾਂਦਾ। ਮੈਂ ਦੱਸ ਵੀ ਦੇਵਾਂ ਆਪ ਜੀ ਦੇ ਚਰਨਾਂ 'ਚ ਬੇਨਤੀ ਕਰਦੇ ਹਾਂ। ਸੋ ਆਤਮਰਸ ਕੀਰਤਨ ਕਰ ਰਹੇ ਨੇ ਭਾਈ ਸਾਹਿਬ ਹਰਸਨਾਮ ਸਿੰਘ ਜੀ ਗੁਰਦਾਸਪੁਰ ਵਾਲੇ ਤੇ ਭਾਈ ਸਾਹਿਬ ਪ੍ਰਿਤਪਾਲ ਸਿੰਘ ਜੀ ਸ਼ੀਲਾ ਹਜੂਰੀ ਰਾਗੀ ਸ੍ਰੀ ਬੰਗਲਾ ਸਾਹਿਬ ਦਿੱਲੀ ਤੇ ਹਜੂਰੀ ਰਾਗੀ ਸ੍ਰੀ ਗੁਰਦਾਸ ਸੈਨਾ ਦੇ। ਸੋ ਦੋਨਾਂ ਜਥਿਆਂ ਨੇ ਹੁਣ ਉਹਨਾਂ ਨੂੰ ਸਾਨੂੰ ਪਤਾ ਹੈਗਾ ਇਲਾਹੀਬੰਦ ਦੇ ਕੀਰਤਨ ਆਪ ਜੀ ਨੂੰ ਸਰਵ ਕਰਾਉਣੇ ਨੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ

ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਸਜੀ ਹੋਈ ਸਾਧ ਸੰਗਤ ਸਤਿਗੁਰੂ ਜੀ ਦੇ ਗੁਣ ਗਾਉਂਦੇ ਹਾਂ, ਇਲਾਹੀ ਬਾਣੀ ਦੇ ਕੀਰਤਨ ਦੀ ਸੇਵਾ ਕਰਦੇ ਹਾਂ। ਸਾਧਾਂ ਦੇ ਜੱਥੇ ਪਾਸੋਂ ਹੋਈਆਂ ਅਨੇਕ ਭੁੱਲਾਂ ਸਤਿਗੁਰੂ ਜੀ ਬਖਸ਼ ਲੈਣ ਅਤੇ ਅੱਗੇ ਤੋਂ ਹੋਰ ਮਨ ਬਿਰਤੀ ਕਾਦਰ ਕਰਕੇ ਬਾਣੀ ਦੇ ਕੀਰਤਨ ਨਾਲ ਜੋੜਨ। ਹੁਣ ਸਾਡੇ ਅਤੀ ਸਤਿਕਾਰਯੋਗ ਭਾਈ ਸਤਨਾਮ ਸਿੰਘ ਜੀ ਜਿੱਥੇ ਸਮੇਤ ਇਲਾਹੀ ਬਾਣੀ ਦੇ ਕੀਰਤਨ ਨਾਲ ਸਾਨੂੰ ਜੋੜਨਗੇ ਜੀ। ਫਤਿਹ ਪ੍ਰਵਾਨ ਕਰਨੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਗੁਰੂ ਦਰਬਾਰ ਦੀਆਂ ਬੜੇ ਪਿਆਰ ਦੇ ਨਾਲ ਸਾਰੀ ਸੰਗਤ ਹਾਜ਼ਰੀਆਂ ਭਰ ਰਹੇ ਹੋ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਦੀ ਪਰਉਪਕਾਰ ਕਰਨ ਵਾਲੀ ਬਾਣੀ, ਸਭਨਾਂ ਦੇ ਹਿਰਦੇ ਨੂੰ ਸ਼ਾਂਤ ਕਰਨ ਵਾਲੀ ਬਾਣੀ, ਸਭਨਾਂ ਦੇ ਅੰਦਰ ਨੂੰ ਟਿਕਾਓ ਬਖਸ਼ਣ ਵਾਲੀ ਬਾਣੀ ਦੇ ਨਾਲ ਆਪ ਜੁੜ ਬੈਠੇ ਹੋ। ਆਓ ਪਿਆਰ ਦੇ ਨਾਲ ਸ਼ਬਦ ਗਾਇਨ ਕਰੀਏ। ਤੁਝ ਬਿਨ ਕਵਨ ਹਮਾਰਾ, ਮੇਰੇ ਪ੍ਰੀਤਮ ਪ੍ਰਾਣ।

ਜੀ ਸਤਨਾਮ ਸ੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਰੰਗਤ ਗੁਰ ਦੇ ਅਮਰਦਾਸ ਰਾਮਦਾਸੇ ਹੋਈ ਸਹਾਏ ਅਰਜੁਨ ਹਰ ਗੋਬਿੰਦ ਨੂੰ ਸਿਮਰਾਂ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਜਿੱਥੇ ਸ਼ਬਦ ਹੋ ਜਾਏ ਤੇਗ ਬਹਾਦਰ ਸਿਮਰਿਆ ਘਰ ਨੌਨ ਦਿਆਵੇ ਧਾਏ ਸਭ ਥਾਈ ਹੋਏ ਸਾ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਾਰ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਟੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇ ਕੇ ਅਣ ਡਿੱਟ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘੜੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਾਏ ਖੋਪੜੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇ ਸਸ ਵਸ ਸੰਗਨੇ ਬਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖ਼ਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਾ ਖਾਲਸਾ ਜੀ ਸਾਹਿਬ ਤਹਤ ਹਰਿ ਸ਼ਰਿਆ ਦੇਖਤੇ ਫਤਿਹ ਬਿਰਧ ਕੀ ਪਾਏ ਪਾਤ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹੇ ਦਾਨ ਵਿਵੇਕ ਦਾਨ ਵਿਸਾਹਾ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੁੱਕਿਆ ਝੰਡੇ ਬੁੰਗੇ ਜੁਗ ਹੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਰਨੀ ਵਾ ਮਤ ਉੱਚੀ ਮਤ ਪਤ ਕਾਰਾ ਕਾ ਆਪ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜੇ ਅੱਗੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹਿਰ ਮਾਣਿਓ ਕਿ ਮਾਣ ਨਿਤਾਣਿਓ ਕਿਤਾ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਦੋਏ ਕਰ ਜੋੜ ਕਰੂੰ ਅਰਦਾਸ ਤੁਧ ਭਾਵੇ ਤਾਂ ਆਣੇ ਰਾਸ ਮਹਾਰਾਜ ਜੀ ਆਪ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ ਪਾਵਨ ਹਜ਼ੂਰੀ ਅੰਦਰ ਰਾਤਰੀ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਵਿੱਚ ਆਰਤੀ ਸ਼ਬਦ ਕੀਰਤਨ ਚੱਲ ਰਹੀ ਲੜੀਵਾਰ ਗੁਰ ਸ਼ਬਦ ਦੀਆਂ ਵਿਚਾਰਾਂ ਉਪਰੰਤ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਆਏ ਮਹਾਰਾਜ ਜੀ ਸਮੁੱਚੀ ਸੇਵਾ ਨਿਭਾਉਂਦੇ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਵਿਚਾਰਾਂ ਕਰਦਿਆਂ ਆਪ ਜੀ ਦੀ ਸੇਵਾ ਸੰਭਾਲ ਕਰਦਿਆਂ ਹੋਈਆਂ ਬਿੰਤ ਭੁੱਲਾਂ ਬਖਸ਼ ਦੇਣੀਆਂ ਜੀ ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਲ ਉਦਮ ਬਖਸ਼ਿਸ਼ ਕਰਨਾ ਬਾਣੀ ਦਾ ਪਾਵਈਆਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ ਜਾਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਭਨਾਂ ਦੀਆਂ ਤਿਲ ਫੁਲਪਿਟਾ ਵਾ ਦਰ ਪ੍ਰਵਾਨ ਕਰਨੀਆਂ ਸਭਨਾਂ ਨੂੰ ਦਰੋਂ ਕਰੋ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰਨੀ ਮਹਾਰਾਜ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ ਕਰਨਾ ਜੀ ਸੁੱਖਾਂ ਦਾ ਪ੍ਰਕਾਸ਼ ਕਰਨਾ ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀ ਬੇਨਤ ਸੰਗਤਾਂ ਦੂਰ ਦੁਰਾਡੇ ਬੈਠੇ ਘਰਾਂ ਵਿੱਚ ਲਾਈਵ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ ਜਾਪ ਸਰਵਣ ਕਰਦਿਆਂ ਆਪ ਜੀ ਦਾ ਧੰਨਵਾਦ ਕਰਦਿਆਂ ਮਿਹਨਤ ਮੈਂ ਗੁਰੂ ਘਰ ਵਾਸਤੇ ਗੁਰੂ ਘਰ ਦੇ ਸੇਵਾਦਾਰਾਂ ਸਿੰਘਾਂ ਵਾਸਤੇ ਆਨਲਾਈਨ ਭੇਟਾ ਕੀਤੀ ਮਹਾਰਾਜ ਜੀ ਸਾਰੀ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਭਨਾਂ ਦੀ ਮਾਇਆ ਸਫਲੀ ਕਰਨੀ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਸ਼ਰਧਾ ਭਾਵਨਾ ਦਾ ਸੰਪੂਰਨ ਕਰਨੀਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਮਹਾਰਾਜ ਜੀ ਆਪ ਦਰ ਘਰ ਦੇ ਸੇਵ ਭਾਈ ਰਾਜਿੰਦਰ ਸਿੰਘ ਜੀ ਸੀਲਾ ਬੀਬੀ ਹਰਵਿੰਦਰ ਕੌਰ ਜੀ ਸਮੂਹ ਪਰਿਵਾਰ ਵੱਲੋਂ ਬੇਟਾ ਮੇਹਰ ਅੰਸ਼ ਸਿੰਘ ਅਤੇ ਬੇਟਾ ਮੇਹਰ ਪ੍ਰੀਤ ਸਿੰਘ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਪਰਿਵਾਰ ਵੱਲੋਂ ਆਪ ਜੀ ਦਾ ਧੰਨਵਾਦ ਕਰਦੇ ਹੋਏ ਅਰਦਾਸ ਬੇਨਤੀ ਕਰਦੇ ਕਿਰਪਾ ਕਰਨੀ ਮਹਾਰਾਜ ਜੀ ਪੂਤਾ ਮਾਤਾ ਕੀ ਅਸੀਸ ਨਿਮਖ ਨਾ ਬਿਸਰੋ ਤੁਮਕੋ ਹਰ ਹਰ ਸਦਾ ਪਜੋ ਜਗਦੀਸ਼ ਕਿਰਪਾ ਕਰਨੀ ਮਹਾਰਾਜ ਜੀ ਦੋਹਾਂ ਬੱਚਿਆਂ ਦੇ ਸਿਰ ਤੇ ਮੇਹਰ ਪ੍ਰਾਪਤ ਰੱਖਣਾ ਮਹਾਰਾਜ ਜੀ ਗੁਰਬਾਣੀ ਦੀ ਅਸੀਸ ਨਾਮ ਦੀ ਅਸੀਸ ਬਖਸ਼ਿਸ਼ ਕਰਨੀ ਅੰਗ ਸੰਗੋ ਕੇ ਸਹਾਇਤਾ ਕਰਨੀ ਲੰਬੀਆਂ ਉਮਰਾਂ ਬਖਸ਼ਿਸ਼ ਕਰਨੀਆਂ ਦੇਹ ਰੁਕਤਾ ਤੰਦਰੁਸਤੀਆਂ ਪ੍ਰਦਾਨ ਕਰਨੀਆਂ ਮਹਾਰਾਜ ਜੀ ਅੰਮ੍ਰਿਤ ਦੀਆਂ ਦਾਤਾਂ ਬਖਸ਼ ਕੇ ਨਿਹਾਲ ਕਰਨਾ ਵਿੱਦਿਆ ਵਿੱਚ ਪੜ੍ਹਾਈ ਵਿੱਚ ਸਫਲਤਾ ਦੀ ਕਾਮਯਾਬੀਆਂ ਦਾਤ ਬਖਸ਼ਿਸ਼ ਕਰਨੀ ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀਓ ਪਰਿਵਾਰ ਵੱਲੋਂ ਬਿਰਤ ਮਾਇਆ ਗੁਰੂ ਘਰ ਵਾਸਤੇ ਸੇਵਾਦਾਰਾਂ ਵਾਸਤੇ ਹਾਜ਼ਰ ਕੀਤੀ ਭੇਟਾ ਪ੍ਰਵਾਨ ਕਰਨੀ ਖਜ਼ਾਨੇ ਭਰਪੂਰ ਕਰਨੇ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰੋ ਮਹਾਰਾਜ ਜੀ ਸਿੱਖ ਪੰਥ ਵਿੱਚ ਏਕਤਾ ਪ੍ਰੇਮ ਭਾਵਨਾ ਦੀ ਦਾਤ ਬਖਸ਼ਿਸ਼ ਕਰਨੀ ਜੀ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਮਹਾਰਾਜ ਜੀ ਇਸ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੋਈ
ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸਾਰੀਆਂ ਸੰਗਤਾਂ ਨਿਹਾਲ ਕਰੋ ਜੀ ਸੇ ਗੁਰਮੁਖ ਪਿਆਰੇ ਮਿਲਣਾ ਜਿੰਨਾ ਮਿਲਿਆ ਆਪ ਜੀ ਦਾ ਨਾਮ ਚਿੱਤਾ ਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਭਈ ਅਕਾਲ ਕੀ ਤਵੀ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾ ਕੀ ਜੋ ਪ੍ਰਭ ਕੋ ਮਿਲਬੋ ਚਾਹੇ ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਆਕੀ ਰਹਿਣਾ ਖੁਆਰ ਹੋਏ ਸਾ ਮਿਲੇਂਗੇ ਬੱਚੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਜੋ ਸ਼ਰਧਾ ਕਰ ਸੇਵ ਦੇ ਗੁਰਪਾਰ ਉਤਾਰਨ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਹਿਲਾ ਰਾਗ ਗਾਉੜੀ ਦੀਪਕੀ ਮੁਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੈ ਕਰ ਗਿਰਤ ਆਖੀ, ਆਇ ਕਰ ਚੇਕਾ ਹੋਏ ਵਿਚਾਰੋ। ਕਿਤ ਕਰ ਗਾਵੋ ਸੋਹਿਲਾ, ਸਿਵਰ ਸਿਰਜਣਹਾਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹਾਂ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ ਰਹਾਓ। ਨਿਤ ਨਿਤ ਜੀੜੇ ਸੰਭਾਲੀ ਆਨੰਦ ਦੇਖੈ ਗਾ ਦੇਵਣਹਾਰ। ਤੇਰੇ ਦਾਨੇ ਕੀ ਮਨਤਾ ਪਵੈ, ਜਿਸ ਦਾਤੇ ਕਵਣ ਸੁਮਾਰ।

ਚਿਤ ਭਵਨ ਸੱਜਣ ਹਾਰਾ ਸਿਮਰੀਐ ਨਾਨਕ ਸੇ ਦੇਹਿਆਵਨ ਰਾਗ ਆਸਾ ਮੁਹੱਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰਾਖ ਵਡਾਈ ਤੋਇ ਰਹਾਓ ਵਿਸ ਵਿੱਚ ਅਸਿਆ ਘੜੀਆਂ ਪਹਿਰਾ ਤਿਤੀ ਵਾਰੀ ਮਾਹੋ ਹੋਵਾ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੀਤੇ ਵੇਸ ਰਾਗ ਧਨਾਸਰੀ ਮੁਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲਿਆਂ ਨੂੰ ਪਵਨ ਝਵਰੋ ਕਰੇ ਸਗਲ ਬਨ ਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਭੇਰੀ ਰਹਾਓ ਸਹਿ ਸਭ ਨੈਨ ਨਨ ਨੈਨ ਹੈ ਤੋਹੇ ਕਾ ਸਹਿਸ ਮੂਰਤ ਨਨਾ ਇਕ ਤੋਹੀ ਸਹਿਸ ਪਦ ਬਿਮਲ ਨਾਨੀ ਏਕ ਪਦ ਗੰਧ ਬਿਨ ਸਹਿ ਸਭ ਗੰਧ ਵਿਚਲਤ ਮੋਹੀ ਸਮੈ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਮੈ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੈ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਅਨਦਿਨੋ ਮੋਹਿ ਆਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰਕਾ ਹੋਇ ਜਾਤੇ ਤੇਰੇ ਨਾਏ ਵਾਸਾ ਰਾਗ ਗੌੜੀ ਪੂਰਬੀ ਮੁਹੱਲਾ ਚੌਥਾ ਕਾਮ ਕਰੋ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰਲੇ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕਰ ਡੰਡਾਉਟ ਪੁਨ ਵੱਡਾ ਹੈ ਰਹਾਓ ਸਾਖਤ ਹਰ ਸਾਧਨਾ ਜਾਣਿਆ ਤਿਨੰਤਰ ਹੋਮੈ ਕੰਡਾ ਹੈ ਜਿਉ ਜਿਉ ਚੱਲੈ ਚੁਬੈ ਦੁਖ ਪਾਵੈ ਹੈ ਜਮ ਕਾਲ ਸਹਿ ਹੈ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਵ ਖੰਡਾ ਹੈ ਅਬਨਾਸੀ ਪੁਰਖ ਪਾਇਆ ਪਰਮੇਸ਼ਰ ਵਾ ਸੋਭ ਖੰਡ ਬ੍ਰਹਿਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵਟ ਵੱਡਾ ਹੈ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਗ ਗੌੜੀ ਪੂਰਬੀ ਮੁਹੱਲਾ ਪੰਜਵਾ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਇਹਾ ਖਾੜ ਚਲਹੋ ਹਰ ਲਾਹਾ ਆ ਗਿਆ ਬਸਨ ਸੁਹੇਲਾ ਆਉਦ ਘਟੈ ਦਿਨ ਸਰੈਣ ਆਰੇ ਮਨ ਗੁਰਮਿਲ ਕਾਜ ਸਵਾਰੇ ਰਹਾਓ ਇਹੋ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸੈ ਜਗਾਏ ਪਿਆਵੈ ਇਹੋ ਰਸ ਅਕਥ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਬਿਹਾਜ ਹੋ

ਵਾਹਿਗੁਰੂ ਏਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਈ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਈ ਫਿਰੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਈ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੀਐ ਕਰਨੋ ਨੂੰ ਦਿਆਵੇ ਧਾਏ ਸਭ ਥਾਈਂ ਹੋਏ ਸਹਾਈ ਦਸਵੀਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈਂ ਹੋਏ ਸਹਾਈ ਦਸਾਂ ਪਾਤਸ਼ਾਹ ਕੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦਰ ਜੀ ਕਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਹੇ ਨਮਾਣੇ ਦੇ ਮਾਣ ਸਤਿਗੁਰੂ ਨੇ ਤਾਣੇ ਦੇ ਤਾਣੇ ਓਟੇ ਦੀ ਓਟ ਨੇ ਪੱਤੇ ਦੇ ਪੱਤ ਨੇ ਆਸਰੇ ਦੇ ਆਸਰੇ ਦਾ ਤਾਰ ਪਾਤਸ਼ਾਹ ਜੀ ਹਜ਼ੂਰ ਸਤਿਗੁਰੂ ਦੋਏ ਕਰ ਜੋੜ ਕਰੋ ਅਰਦਾਸ ਤਦ ਭਾਵੇ ਧਿਆਣੇ ਰਾਸ ਦੇ ਮਹਾਂਵਾਕ ਅਨੁਸਾਰ ਹਜ਼ੂਰ ਆਪ ਜੀ ਦੇ ਚਰਨ ਕਮਲਾਂ ਵਿੱਚ ਅਰਦਾਸ ਬੇਨਤੀ ਜੋਦਰੀ ਹੈ ਪਾਤਸ਼ਾਹ ਜੋ ਆਪ ਜੀ ਨੇ ਅਪਾਰ ਬਖਸ਼ਿਸ਼ ਮਿਹਰ ਕੀਤੀ ਅੰਮ੍ਰਿਤ ਵੇਲੇ ਤੋਂ ਲੈ ਕੇ ਇਸ ਵੇਲੇ ਤੱਕ ਸੰਗਤਾਂ ਨੂੰ ਖੁੱਲ੍ਹੇ ਦਰਸ਼ਨਦਾਰੀ ਬਖਸ਼ ਕੇ ਨਿਹਾਲ ਕੀਤਾ ਹੈ ਸਤਿਗੁਰੂ ਜੀਓ ਸੰਧਿਆ ਦਾ ਟਾਈਮ ਜਾਣ ਸੋ ਦਰ ਰਹਿ ਰਾਸ ਕੀਰਤਨ ਕਥਾ ਵਿਚਾਰਾਂ ਕੀਰਤਨ ਸੋਹਲੇ ਜੀ ਕੇ ਅਰਦਾਸ ਸਿਕਰਵਾ ਦਾ ਘਾਟਾ ਪੁੱਜਕ ਮਾਫ ਕਰਨੀ ਜੀ ਸਰਬੱਤ ਦੇ ਕਾਰਜ ਰਾਜ ਕਰਨੇ ਸੀ ਗੁਰੂ ਪਿਆਰਿਆਂ ਦੇ ਮੇਲ ਕਰਾਉਣੇ ਜਿਨ੍ਹਾਂ ਦੇ ਮਿਲਣ ਨਾਲ ਆਪ ਜੀ ਦਾ ਪਵਿੱਤਰ ਸਵਾਸ ਸਵਾਸ ਨਾਮ ਚਿੱਤੇ ਆਵੇ ਨਾਮ ਬਾਣੀ ਦਾਨ ਇਸ਼ਨਾਨ ਸੇਵਾ ਸਿਮਰਤੀ ਦਾਤ ਬਖਸ਼ਿਸ਼ ਕਰਨੀ ਸਤਿਗੁਰੂ ਜੀ ਇਸ ਵਕਤ ਆਪ ਜੀ ਦੇ ਪਵਿੱਤਰ ਪਾਵਨ ਸਰੂਪਾਂ ਦੀ ਸੇਵਾ ਕੀਤੀ ਹੈ ਸੇਵਕਾਂ ਕੋਲੋਂ ਸੇਵਾ ਕਰਦਿਆਂ ਤੋਂ ਬਾਣੀ ਪੜਦਿਆਂ ਤੋਂ ਕਈ ਪ੍ਰਕਾਰ ਦੀਆਂ ਗਲਤੀਆਂ ਤਰੁੱਟੀਆਂ ਭੁੱਲਾਂ ਹੋ ਜਾਂਦੀਆਂ ਨੇ ਸੋ ਆਪਣੇ ਜਾਣ ਬੱਚੇ ਸਮਝ ਕੇ ਮਾਫ਼ ਕਰਨਾ ਜੀਓ ਅੱਗੇ ਤੋਂ ਸ਼ੁੱਧ ਤੇ ਸਪਸ਼ਟ ਸੇਵਾ ਕਰਨ ਦੀ ਬਾਣੀ ਪੜਨ ਦੀ ਬਲ ਬੁੱਧੀ ਉਦੋਂ ਬਖਸ਼ਿਸ਼ ਕਰਨਾ ਕਿਰਪਾ ਕਰੋ ਆਪ ਆਪਣੇ ਪਵਿੱਤਰ ਪਾਵਨ ਸੁੱਖ ਆਸਨ ਅਤੇ ਬਿਰਾਜਮਨ ਹੋ ਸੰਗਤਾਂ ਨੂੰ ਖੁਸ਼ੀਆਂ ਬਖਸ਼ਿਸ਼ ਕਰੋ ਜੀ ਅੰਮ੍ਰਿਤ ਵੇਲੇ ਫਿਰ ਸੰਗਤਾਂ ਨੂੰ ਖੁੱਲ੍ਹੇ ਦਰਸ਼ਨਦਾਰੀ ਬਖਸ਼ ਕੇ ਨਿਹਾਲ ਕਰਨਾ ਜੋ ਜੇ ਆਪ ਜੀ ਦਰ ਤੇ ਆਵੇ ਸੋ ਰਾਜੀ ਹੋ ਕੇ ਜਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ

ਅਰਦਾਸ ਮਿਟਾਈ, ਇੱਕ ਅਰਦਾਸ ਪਾਠ ਕੀਰਤ ਜੀ ਗੁਰ ਰਾਮਦਾਸ ਰਾ, ਇੱਕ ਅਰਦਾਸ ਪਾਠ ਕੀਰਤ ਗੁਰ ਰਾਮਦਾਸ ਰੱਖੋ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧਨਾਸਰੀ ਮਹੱਲਾ ਪੰਜਵਾਂ। ਜਿਸ ਕਾ ਤਨ ਮਨ ਧਨ ਸਭ ਤਿਸ ਕਾ, ਸੋਈ ਸੁਗੜ ਸੁਜਾਨੀ, ਤਿੰਨ ਹੀ ਸੁਣਿਆ ਦੁੱਖ ਸੁਖ ਮੇਰਾ, ਤਉ ਵਿਦ ਨਿੱਕੀ ਖਟਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸਤਿਗੁਰੂ ਗੁਰੂ ਗਰੀਬ ਨਿਵਾਜ, ਧੰਨ ਧੰਨ ਗੁਰੂ ਗ੍ਰੰਥ ਸਾਹਿਬ, ਕਿਰਪਾਲੂ ਸਤਿਗੁਰੂ ਜੀ ਨੇ ਬਖਸ਼ਿਸ਼ ਰਹਿਮਤ ਕਿਰਪਾਲਤਾ ਕੀਤੀ ਹੈ। ਅੰਮ੍ਰਿਤ ਵੇਲੇ ਪਾਵਨ ਪਵਿੱਤਰ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ ਹਨ। ਉਪਰੰਤ ਅੰਮ੍ਰਿਤ ਵੇਲੇ ਅੱਜ ਦੇ ਸ੍ਰੀ ਮੁਖ ਵਾਕ ਗੁਰਦੇਵ ਪਿਤਾ ਮਹਾਰਾਜ ਨੇ ਬਖਸ਼ਿਸ਼ ਕੀਤੇ ਹਨ, ਜੋ ਧਨਾਸਰੀ ਰਾਗ ਅੰਦਰ ਪੰਚਮ ਗੁਰਦੇਵ ਸ੍ਰੀ ਗੁਰੂ ਅਰਜਨ ਦੇਵ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਰਸਨਾ ਤੋਂ ਉਚਾਰਨ ਮੁਬਾਰਕ ਸ਼ਬਦ ਪਾਵਨ ਅੰਗ 671 ਅਤੇ 72 ਉੱਪਰ ਸੁਭਾਇਮਾਨ ਹੈ। ਗੁਰਦੇਵ ਪਿਤਾ ਮਹਾਰਾਜ ਨੇ ਹੁਕਮ ਰੂਪ ਵਿੱਚ ਬਖਸ਼ਿਸ਼ ਕੀਤਾ ਹੈ, ਜਿਸ ਦਾ ਭਾਵ ਹੈ ਕਿ ਜਿਸ ਜੀਵ ਦੇ ਅੰਦਰ ਇਹ ਵਿਸ਼ਵਾਸ ਤੇ ਭਰੋਸਾ ਹੈ ਕਿ ਜੀ ਕੀ ਏਕੈ ਹੀ ਪਹਿਮਾਨੀ, ਕਿ ਮਨੁੱਖੀ ਜੀਵ ਆਤਮਾ ਦੀ ਅਰਦਾਸ ਬੇਨਤੀ, ਉਹਦੀ ਜੋਦੜੀ, ਉਸਦੀ ਪੁਕਾਰ ਕੇਵਲ ਤਾਂ ਕੇਵਲ ਇੱਕ ਅਕਾਲ ਪੁਰਖ ਪਰਮੇਸ਼ਵਰ ਦੇ ਚਰਨਾਂ ਵਿੱਚ ਹੀ ਕਬੂਲ ਹੁੰਦੀ ਹੈ। ਉਹ ਪਰਮੇਸ਼ਵਰ ਹੀ ਆਪਣੇ ਸੇਵਕਾਂ ਦੀ ਜੀਵ ਦੀ ਅਰਦਾਸ ਨੂੰ ਮੰਨਦਾ ਹੈ, ਕਬੂਲਦਾ ਹੈ। ਪਰਮੇਸ਼ਵਰ ਤੋਂ ਛੁੱਟ ਹੋਰ ਕਿਸੇ ਅੱਗੇ ਪੁਕਾਰਾਂ ਕਰਨੀਆਂ, ਆਪਣੀ ਬੇਦਨ ਦੱਸਣੀ, ਇਹ ਸਾਰਾ ਬੇਅਰਥ ਦਾ ਯਤਨ ਹੈ। ਬਾਕੀ ਜਿਤਨੇ ਵੀ ਯਤਨ ਮਨੁੱਖ ਵੱਲੋਂ ਕੀਤੇ ਜਾਂਦੇ ਨੇ ਸਾਰੇ ਬੇਅਰਥ ਨੇ, ਅਵਰ ਯਤਨ ਸਾਰੇ ਹੀ ਬੇਕਾਰ ਹੋ ਜਾਂਦੇ ਨੇ, ਕਿਉਂਕਿ ਵਾਹਿਗੁਰੂ ਤੋਂ ਬਿਨਾਂ, ਪਰਮੇਸ਼ਵਰ ਤੋਂ ਬਿਨਾਂ ਕੋਈ ਵੀ ਮਨੁੱਖੀ ਆਤਮਾ ਦੀ ਪੁਕਾਰ ਨੂੰ ਸੁਣਦਾ ਨਹੀਂ। ਇਹ ਤਨ ਮਨ ਧਨ ਇਹ ਪਦਾਰਥ ਇਹ ਸਭ ਕੁਝ ਉਸ ਸੁਗੜ ਸੁਜਾਨ ਪਰਮੇਸ਼ਵਰ ਵਾਹਿਗੁਰੂ ਦਾ ਦਿੱਤਾ ਹੋਇਆ ਹੈ। ਸੋ ਜਿਨ੍ਹਾਂ ਨੇ ਇਹ ਮੰਨ ਕੇ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਚਰਨਾਂ ਵਿੱਚ ਹੀ ਬੇਨਤੀ ਕੀਤੀ, ਜੋਦੜੀ ਕੀਤੀ, ਉਹ ਫਿਰ ਪਰਮਾਤਮਾ ਦੀ ਕਿਰਪਾ ਨਾਲ, ਪ੍ਰਭੂ ਨਾਮ ਨਾਲ ਇਤਨੇ ਅਭੇਦ ਹੋ ਜਾਂਦੇ ਨੇ ਕਿ ਪਰਮੇਸ਼ਵਰ ਅਤੇ ਵਾਹਿਗੁਰੂ ਅੰਦਰ ਉਹਨਾਂ ਵਿੱਚ ਭਿੰਨਤਾ ਨਹੀਂ ਰਹਿੰਦੀ। ਜਿਵੇਂ ਸੋਨਾ ਅਤੇ ਸੋਨੇ ਦੇ ਗਹਿਣਿਆਂ ਵਿੱਚ ਕੋਈ ਭਿੰਨਤਾ ਨਹੀਂ, ਪਾਣੀ ਅਤੇ ਪਾਣੀ ਦੀਆਂ ਲਹਿਰਾਂ ਵਿੱਚ ਕੋਈ ਭੇਦ ਨਹੀਂ, ਇਸੇ ਤਰ੍ਹਾਂ ਪ੍ਰਭੂ ਨੂੰ ਪੁਕਾਰ ਪੁਕਾਰ ਕੇ ਪ੍ਰਭੂ ਰੂਪ ਹੋਣ ਵਾਲੇ ਪ੍ਰਭੂ ਭਗਤ ਗੁਰਮੁਖਾਂ ਵਿੱਚ ਅਤੇ ਪਰਮਾਤਮਾ ਵਿੱਚ ਕੋਈ ਭੇਦ ਨਹੀਂ ਬਾਕੀ ਬਚਦਾ। ਇਹ ਪੰਚਮ ਪਾਤਸ਼ਾਹ ਜੀ ਨੇ ਪਾਵਨ ਪਵਿੱਤਰ ਅੱਜ ਦੇ ਹੁਕਮ ਵਿੱਚ ਕਿਰਪਾ ਕੀਤੀ ਹੈ ਕਿ ਇਹ ਭਾਈ ਜੇ ਪੁਕਾਰ ਕਰਨੀ ਹੈ ਉਹ ਪਰਮੇਸ਼ਵਰ ਦੇ ਚਰਨਾਂ ਵਿੱਚ ਕਰੀਏ, ਗੁਰੂ ਦੀ ਕਿਰਪਾ, ਗੁਰੂ ਦੀ ਬਖਸ਼ਿਸ਼ ਲੈ ਕਰਕੇ ਉਸ ਨੂੰ ਧਿਆਈਏ ਅਤੇ ਇੱਕ ਦਿਨ ਉਹਦਾ ਹੀ ਰੂਪ ਬਣ ਜਾਈਏ। ਸਤਿਗੁਰੂ ਜੀ ਕਿਰਪਾ ਕਰਨ, ਦਰੋਂ ਘਰੋਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਿਵਾਜਨ ਜੀ। ਸਮੂਹ ਸੰਗਤ ਦਾ ਧੰਨਵਾਦ। ਆਓ ਹੁਣ ਪਿਆਰ ਸਹਿਤ ਇਲਾਹੀ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਸੰਗਤੀ ਰੂਪ ਵਿੱਚ ਪਾਠ ਹੋਣਗੇ। ਪਿਆਰ ਸਹਿਤ ਆਪ ਸਮੂਹ ਸੰਗਤ ਨੇ ਹਾਜ਼ਰੀਆਂ ਭਰਨੀਆਂ ਹਨ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਸਮੂਹ ਸੰਗਤ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗਾਉੜੀ ਸੁਖ

0: ਗੁਰੇ ਨਮਹ ਸਤਿਗੁਰੇ ਨਮਹ ਸ੍ਰੀ ਗੁਰਦੇਵੇ ਨਮਹ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ
1: ਕਲ ਕਲੇਸ਼ ਤਨ ਮਾਹਿ ਮਿਟਾਵੋ
0: ਸਿਮਰੋ ਜਾਸ ਬਿਸੰਬਰ ਇੱਕ

0: ਸੰਗ ਮੋਹਿ ਆਧਾਰੋ
1: ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ
0: ਭਗਤ ਜਨਾ ਕੇ ਮਨ ਵਸ ਰਾਮ ਰਹਾਉ
1: ਪ੍ਰਭ ਕੈ ਸਿਮਰਨ ਗਰਭ ਨਾ ਬਸੈ
0: ਪ੍ਰਭ ਕੈ ਸਿਮਰਨ ਦੁਖ ਜਮ ਨਸੈ
1: ਪ੍ਰਭ ਕੈ ਸਿਮਰਨ ਕਾਲ ਪਰ ਹਰੈ
0: ਪ੍ਰਭ ਕੈ ਸਿਮਰਨ ਦੁਸ਼ਮਣ ਟਰੈ
1: ਪ੍ਰਭ ਸਿਮਰਤ ਕਛ ਬਿਘਨ ਨ ਲਾਗੈ
0: ਪ੍ਰਭ ਕੈ ਸਿਮਰਨ ਅੰਨ ਦਿਨ ਜਾਗੈ
1: ਪ੍ਰਭ ਕੈ ਸਿਮਰਨ ਭਉ ਨਾ ਬਿਆਪੈ
0: ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ
1: ਪ੍ਰਭ ਕਾ ਸਿਮਰਨ ਸਾਧ ਕੈ ਸੰਗ
0: ਸਰਵ ਨਿਧਾਨ ਨਾਨਕ ਹਰ ਰੰਗ
1: ਪ੍ਰਭ ਕੈ ਸਿਮਰਨ ਰਿਤ ਸਿੱਧ ਨੌ ਨਿਤ
0: ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ
1: ਪ੍ਰਭ ਕੈ ਸਿਮਰਨ ਜਪ ਤਪ ਪੂਜਾ
0: ਪ੍ਰਭ ਕੈ ਸਿਮਰਨ ਬਿਨਸੈ ਦੂਜਾ
1: ਪ੍ਰਭ ਕੈ ਸਿਮਰਨ ਤੀਰਥ ਇਸਨਾਨੀ
0: ਪ੍ਰਭ ਕੈ ਸਿਮਰਨ ਦਰਗਾਹ ਮਾਨੀ
1: ਪ੍ਰਭ ਕੈ ਸਿਮਰਨ ਹੋਏ ਸੁਭਲਾ
0: ਪ੍ਰਭ ਕੈ ਸਿਮਰਨ ਸੋ ਫਲ ਫੁਲਾ
1: ਸੇ ਸਿਮਰਹਿ ਜਿਨ ਆਪ ਸਿਮਰਾਏ
0: ਨਾਨਕ ਤਾਕੇ ਲਾਗੋ ਪਾਏ
1: ਪ੍ਰਭ ਕਾ ਸਿਮਰਨ ਸਭ ਤੇ ਉਚਾ
0: ਪ੍ਰਭ ਕੈ ਸਿਮਰਨ ਉਦਰੇ ਮੁਚਾ
1: ਪ੍ਰਭ ਕੈ ਸਿਮਰਨ

0: ਅਮਰਤ
1: ਨਾਮ ਰਿਦਮਾਏ ਸਮਾਏ
0: ਪ੍ਰਭ ਜੀ ਬਸੈ ਸਾਧ ਕੀ ਰਸਨਾ
1: ਨਾਨਕ ਜਨ ਕਾ ਦਾਸਨ ਦਸਨਾ
0: ਪ੍ਰਭ ਕੋ ਸਿਮਰਹਿ ਸੇ ਧਨਵੰਤੇ
1: ਪ੍ਰਭ ਕੋ ਸਿਮਰਹਿ ਸੇ ਪਤਵੰਤੇ
0: ਪ੍ਰਭ ਕੋ ਸਿਮਰਹਿ ਸੇ ਜਨ ਪਰਵਾਨ
1: ਪ੍ਰਭ ਕੋ ਸਿਮਰਹਿ ਸੇ ਪੁਰਖ ਪ੍ਰਧਾਨ
0: ਪ੍ਰਭ ਕੋ ਸਿਮਰਹਿ ਸੇ ਬੇ ਮਹਤਾਜੇ
1: ਪ੍ਰਭ ਕੋ ਸਿਮਰਹਿ ਸੇ ਸਰਬ ਕੇ ਰਾਜੇ
0: ਪ੍ਰਭ ਕੋ ਸਿਮਰੈ ਸੇ ਸੁਖਵਾਸੀ
1: ਪ੍ਰਭ ਕੋ ਸਿਮਰੈ ਸਦਾ ਅਵਨਾਸੀ
0: ਸਿਮਰਨ ਤੇ ਲਾਗੇ ਜਿਨ ਆਪ ਦਇਆਲਾ
1: ਨਾਨਕ ਜਨ ਕੀ ਮੰਗੇ ਰਵਾਲਾ
0: ਪ੍ਰਭ ਕੋ ਸਿਮਰੈ ਸੇ ਪਰ ਉਪਕਾਰੀ
1: ਪ੍ਰਭ ਕੋ ਸਿਮਰੈ ਤਿੰਨ ਸਦ ਬਲਿਹਾਰੀ
0: ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੇ
1: ਪ੍ਰਭ ਕੋ ਸਿਮਰੈ ਤਿੰਨ ਸੂਖ ਵਿਹਾਵੇ
0: ਪ੍ਰਭ ਕੋ ਸਿਮਰੈ ਤਿੰਨ ਆਤਮ ਜੀਤਾ
1: ਪ੍ਰਭ ਕੋ ਸਿਮਰੈ ਤਿੰਨ ਨਿਰਮਲ ਰੀਤਾ
0: ਪ੍ਰਭ ਕੋ ਸਿਮਰੈ ਤਿੰਨ ਅਨੰਦ ਕਨੇਰੇ

0: ਨਾਨਕ ਨਿਭ ਅਸ਼ਟਪਦੀ
1: ਰਮਈਆ ਕੇ ਗੁਣ ਚੇਤ ਪ੍ਰਾਣੀ
0: ਕਵਨ ਮੂਲ ਤੇ ਕਵਨ ਦਸਤਾਨੀ
1: ਜਿੰਤੂ ਸਾਹ ਸਿਵਾਰ ਸਿੰਗਾਰਿਆ
0: ਕਰ ਬਗਨ ਮੈਂ ਜਿਨੇ ਉਬਾਰਿਆ
1: ਮਾਰ ਬਵਸਤਾ ਤੁਝੇ ਪਿਆਰੇ ਦੂਧ
0: ਭਰ ਜੋਗਨ ਭੋਜਨ ਸੁਖ ਸੂਦ
1: ਬਿਰਧ ਪਿਆਉ ਪ੍ਰਸਾਦ ਸੈਨ
0: ਪਿਆਉ ਬੈਠ ਕੋ ਦੈਨ
1: ਇਹ ਨਿਰਗੁਣ ਗੁਣ ਕੁਛ ਨ ਬੂਝੇ
0: ਬਖਸ਼ ਲੇਹ ਤੋ ਨਾਨਕ ਸੀਜੈ
1: ਇਹ ਪ੍ਰਸਾਦ ਧਰ ਉਪਰ ਸੁਖ ਵਸੈ
0: ਸੁਤ ਪ੍ਰਾਤ ਮੀਤ ਬਣਤਾ ਸੰਘ ਹਸੈ
1: ਇਹ ਪ੍ਰਸਾਦ ਪੀਵੇ ਸੀਤਲ ਜਲਾ
0: ਸੁਖਦਾਈ ਪਵਨ ਪਾਵ ਕਮੁਲਾ
1: ਇਹ ਪ੍ਰਸਾਦ ਭੋਗੇ ਸਭ ਰਸਾ
0: ਸਗਲ ਸਮਗਰੀ ਸੰਗ ਸਾਥ ਵਸਾ
1: ਵਿਨੇ ਹਸ ਪਾਵ ਕਰਨ ਤਰਸਨਾ
0: ਇਸੇ ਤਿਆਗਵਰ ਸੰਗ ਰਚਨਾ
1: ਐਸੇ ਦੋਗ ਮੂੜ ਅੰਧ ਵਿਆਪੇ
0: ਨਾਨਕ ਕਾਢ ਲਿਹੋ ਪ੍ਰਭ ਆਪੇ
1: ਆਰੇ ਅੰਤ ਜੋ ਰਾਖਣ ਹਾਰ
0: ਇਸਿਓ ਪ੍ਰੀਤ ਨ ਕਰੇ ਗਵਾਰ
1: ਜਾਕੀ ਸੇਵਾ ਨਨਦ ਪਾਵੇ
0: ਆਸਿਓ ਮੂੜਾ ਮਨ ਨਹੀਂ ਲਾਵੇ
1: ਜੋ ਠਾਕਰ ਸਦ ਸਦਾ ਹਜੂਰੇ
0: ਤਾਕੋ ਅੰਧਾ ਜਾਨਤ ਦੂਰੇ
1: ਜਾਕੀ ਟਹਿਲ ਪਾਵੇ ਦਰਗੇ ਮਾਨ
0: ਕਿਸੇ ਵਿਸਾਰੇ ਮੁਗਧ ਅਜਾਨ
1: ਸਦਾ ਸਦਾ ਭੁੱਲਣ ਹਾਰ
0: ਨਾਨਕ ਰਾਖਣ ਹਾਰ ਅਪਾਰ
1: ਰਤਨ ਤਿਆਗ ਕੌਡੀ ਸੰਗਰਚੇ
0: ਸਾ ਛੋੜ ਝੂਠ ਸੰਗ ਮੱਚੇ
1: ਚੜਨਾ ਸੋ ਅਸਰ ਕਰ ਮਾਨੇ
0: ਜੋ ਹੋਵਨ ਸੋ ਦੂਰ ਪਰਾਨੇ
1: ਛੋੜ ਜਾਏ ਤਿਸ ਕਾ ਸ਼ਰਮ ਕਰੇ
0: ਸੰਗ ਸਹਾਈ ਤਿਸ ਪਰ ਹਰੇ
1: ਚੰਦਨ ਲੇ ਉਤਾਰੇ ਤੋਏ
0: ਗਰਦ ਪ੍ਰੀਤ ਭਸਮ ਸੰਗ ਹੋਏ
1: ਅਨਕੂਪ ਮੈਂ ਪਤਦ ਕਰਾਲ
0: ਨਾਨਕ ਕਾਢ ਲਿਹੋ ਪ੍ਰਭ ਦਿਆਲ
1: ਪਰਤੂਤ ਪਸੂਕੀ ਮਾਨ ਜਾਤ
0: ਲੋਕ ਪਚਾਰਾ ਕਰੇ ਦਿਨ ਰਾਤ
1: ਮਾਰ ਪੇਗ ਅੰਤਰ ਮਲਮਾਇਆ
0: ਛਪਸ ਨਾਹੀ ਕਛ ਕਰੇ ਛਪਾਇਆ
1: ਮਾਰ ਗਿਆਨ ਧਿਆਨ ਸਨਾਨ
0: ਅੰਤਰ ਵਿਆਪੈ ਲੋਭ ਸੁਆਨ
1: ਅੰਤਰ ਅਗਨ ਬਾਤਨ ਸੁਆ
0: ਗਲ ਪਾਥਰ ਕੈਸੇ ਤਰੇ ਅਥਾ
1: ਰਾਕੇ ਅੰਤਰ ਵਸੇ ਪ੍ਰਭ ਆਪ
0: ਨਾਨਕ ਤੇਜਨ ਸਹਿ ਸਮਾਤ
1: ਸੁਨਣ ਦਾ ਕੈਸੇ ਮਾਰਗ ਪਾਵੇ
0: ਕਰ ਗਹਿ ਲੇਹੋ ਓੜ ਨਿਭਾਵੇ
1: ਕਹਾਂ ਵਿਚਾਰਤ ਬੂਝੇ ਨੇ ਢੋਰਾ
0: ਨਿਸ ਕਹੀਏ ਤੋ ਸਮਝੈ ਭੋਰਾ
1: ਕਹਾਂ ਵਿਸ਼ਨ ਪਦ ਗਾਵੇ ਗੁੰਗ
0: ਜਤਨ ਕਰੇ ਤਾ ਭੀ ਸੁਰ ਭੰਗ
1: ਕਹਾਂ ਪਿੰਗਲ ਪਰਬਤ ਪ੍ਰਭੁਣ
0: ਨਹੀਂ ਹੋ ਤੂ ਹਾਂ ਉਸ ਗਵਨ
1: ਪ੍ਰਸਾਰ ਕਰਨਾ ਮੈਂ ਦੀਨ ਬੇਨਤੀ ਕਰੇ
0: ਨਾਨਕ ਤੁਮਰੀ ਕਿਰਪਾ ਤਰੇ
1: ਸੰਗ ਸੁਹਾਈ ਸੁਹਾਵੇ ਨਾ ਚੀਤ
0: ਜੋ ਬਹਿਰਾਈ ਤਾ ਸੋ ਪ੍ਰੀਤ
1: ਬਲੂਆ ਕਿਕਰੇ ਭੀਤਰ ਵਸੈ
0: ਅਨੰਦ ਕੇਲ ਮਾਇਆ ਰੰਗ ਰਸੈ
1: ਕਰ ਮਾਨੇ ਮਨੇ ਪ੍ਰਤੀਤ
0: ਕਾਲ ਨਯਾ ਵੈ ਮੂੜੇ ਚੀਤ
1: ਵੈਰ ਵਿਰੋਧ ਕਾਮ ਕ੍ਰੋਧ ਮੋਹ
0: ਝੂਠ ਵਿਕਾਰ ਮਹਾ ਲੋਭ ਧਰੋਹ

0: ਬਿਨ ਸਿਮਰਨ ਦਿਨ ਰਹਿਣ ਬ੍ਰਿਥਾ ਬਿਹਾਏ,
1: ਮੇਘ ਬਿਨਾ ਜਿਉ ਕੀਤੀ ਜਾਏ,
0: ਗੋਬਿੰਦ ਭਜਨ ਬਿਨ ਬ੍ਰਿਥੇ ਸਭ ਕਾਮ,
1: ਜਿਉ ਕਿਰਪਨ ਕੇ ਨਿਰਾਲ ਦਾਮ,
0: ਧਨ ਧਨ ਤੇ ਜਨ ਜੇ ਘਟ ਬਸਿਓ ਹਰ ਨਾਓ,
1: ਨਾਨਕ ਦਾ ਕੇ ਵਲ ਵਲ ਜਾਓ,
0: ਰਹਿਤ ਅਵਰ ਕਛ ਅਵਰ।

0: ਨਾਨਕ ਜਾਪ ਜਪੈ ਜਪ ਸੋਏ,
1: ਆਪ ਜਪਾਏ ਜਪੈ ਸੋ ਨਾਉ,
0: ਆਪ ਗਾਵਾਏ ਸੋ ਹਰ ਗੁਣ ਗਾਓ,
1: ਪ੍ਰਭ ਕਿਰਪਾ ਤੇ ਹੋਏ ਪ੍ਰਗਾਸ,
0: ਪ੍ਰਭੂ ਦਇਆ ਤੇ ਕਮਲ ਵਿਦਾਸ,
1: ਸਭ ਸੋ ਪ੍ਰਸੰਨ ਮਸੇ ਮਨ ਸੋਏ,
0: ਪ੍ਰਭ ਦਇਆ ਤੇ ਮਤ ਉਤਮ ਹੋਏ,
1: ਸਰਬ ਨਿਦਾਨ ਪਰ ਤੇਰੀ ਮਾਇਆ,
0: ਆਪੂ ਕਛੂ ਨ ਕਿਨਹੂੰ ਲਿਆ, ਜਿਤ ਜਿਤ ਲਾਵੋ।

0: ਕੇ ਸੰਗਤ ਜੇ ਸਭ ਆਪ
1: ਆਪੇ ਜਾਣੈ ਸਾਧ ਬਿਡਾਈ
0: ਨਾਨਕ ਸਾਧ ਪ੍ਰਭ ਬਣਾਈ
1: ਸਾਧ ਕੇ ਸੰਗ ਨ ਕਭੂ ਧਾਵੈ
0: ਸਾਧ ਸੰਗ ਸਦਾ ਸੁਖ ਪਾਵੇ
1: ਸਾਧ ਸੰਗ ਬਸਤ ਗੋ ਚਿਰ ਲਹਿ
0: ਸਾਧੂ ਕੇ ਸੰਗ ਜਰ ਸਹਿ
1: ਸਾਧ ਕੇ ਸੰਗ ਬਸੈ ਥਾਨ ਉਚੈ
0: ਸਾਧੂ ਕੇ ਸੰਗ ਮਹਿਲ ਪੂਚੈ
1: ਸਾਧ ਕੇ ਸੰਗ ਦ੍ਰਿੜੈ ਸਭ ਧਰਮ
0: ਸਾਧ ਕੇ ਸੰਗ ਕੇਵਲ ਪਾਰ ਬ੍ਰਹਮ
1: ਸਾਧ ਕੇ ਸੰਗ ਪਾਏ ਨਾਮ ਨਿਧਾਨ
0: ਨਾਨਕ ਸਾਧੂ ਕੇ ਕਰਵਾਨ
1: ਸਾਧ ਕੇ ਸੰਗ ਸਭ ਕੁਲ ਉਧਾਰੈ
0: ਸੰਗ ਸਾਜ ਨਮੀਤ ਕਟੰਬ ਨਿਸਤਾਰੇ
1: ਸਾਧੂ ਕੈ

0: ਨਾਨਕ ਸਾਧ ਕੇ ਸੰਗ ਸਫਲ ਜਨਮ
1: ਸਾਧ ਕੇ ਸੰਗ ਨਹੀਂ ਕਛ ਕਾਲ
0: ਦਰਸ਼ਨ ਭੇਟ ਤੋਂ ਨਿਹਾਲ
1: ਸਾਧ ਕੇ ਸੰਗ ਲੁਖਤ ਹਰੈ
0: ਸਾਧ ਕੇ ਸੰਗ ਨਰਕ ਪਰ ਹਰੈ
1: ਸਾਧ ਕੇ ਸੰਗ ਇਹਾਂ ਉਹਾਂ ਸੁਹਿਲਾ
0: ਸਾਧ ਸੰਗ ਵਿਚਰਤ ਹਰ ਮੇਲਾ
1: ਜੋ ਇੱਛੈ ਸੋਈ ਫਲ ਪਾਵੈ
0: ਸਾਧ ਕੇ

0: ਸੀ ਜੁਗਤ ਨਾਨਕ ਰਾਮਦਾਸ
1: ਪ੍ਰਭ ਕੀ ਆਗਿਆ ਤੁਮਹਿ ਤਾਵੈ
0: ਜੀਵਨ ਮੁਖ ਸੋ ਕਹਾਵੈ
1: ਤੈਸਾ ਹਰਖ ਤੈਸਾ ਸੋਗ
0: ਸਦਾਨੰਤ ਨਹੀਂ ਵਿਯੋਗ
1: ਤੈਸਾ ਸਵਰਨ ਤੈਸੀ ਸਮਰਤੀ
0: ਤੈਸਾ ਅੰਮ੍ਰਿਤ ਤੈਸੀ ਵਿਖਟੀ
1: ਤੈਸਾ ਮਾਨ ਤੈਸਾ ਅਭਿਮਾਨ
0: ਤੈਸਾ ਰੰਗ ਤੈਸਾ ਰਾਜਾਨ
1: ਜੋ ਵਰਤਾਏ ਸਾਈ ਜੁਗਤ
0: ਨਾਨਕ

0: ਕੋਟ ਨਕਤ ਨਾਮ ਤੇ ਆਵੇ
1: ਨਾਨ ਕਰਤੇ ਕੰਤ ਨਾ ਪਾਵੇ
0: ਕਈ ਕੋਟ ਪਏ ਅਮਾਨੀ
1: ਕਈ ਕੋਟ ਅੰਧ ਅਗਿਆਨੀ
0: ਕਈ ਕੋਟ ਕਿਰਪਨ ਕੋਟ ਹੋਰ
1: ਕਈ ਕੋਟ ਭੇਗਾ ਤੁਮ ਨਿਕੋਰ
0: ਕਈ ਕੋਟ ਪਰ ਦਰ ਕੋਰ
1: ਕਈ ਕੋਟ ਪਰ ਦੁਖ ਨਾ ਕਰੇ
0: ਕਈ ਕੋਟ ਮਾਇਆ ਸਰਮਾਏ
1: ਕਈ ਕੋਟ ਪਰ ਦੇਸ਼ ਪਰਮਾਹੀ
0: ਜਿਸ ਜਿਸ ਲਾਵੋ ਤਿਸ ਲਗਿਆ
1: ਨਾਨ ਕਰਤੇ ਕੀ ਜਾਣੇ ਕਰਤਾ ਰਚਨਾ
0: ਕਈ ਕੋਟ ਸਿੱਧ ਜਤੀ ਜੋਗੀ
1: ਕਈ ਕੋਟ ਰਾਜੇ ਰਸ ਭੋਗੀ
0: ਕਈ ਕੋਟ ਪੰਖੀ ਸਰਵ ਪਾਏ
1: ਕਈ ਕੋਟ ਪਾਥਰ ਬਿਰਖ ਨਿਪਜਾਏ
0: ਕਈ ਕੋਟ ਪਵਨ ਪਾਣੀ ਵੈਸੰਤਰ
1: ਕਈ ਕੋਟ ਦੇਸ਼ ਭੂ ਮੰਡਲ
0: ਕਈ ਕੋਟ ਸਸਿਅਰ ਸੂਰ ਨਕਤਰ
1: ਕਈ ਕੋਟ ਦੇਵ ਦਾਨਵ ਇੰਦਰ ਸਿਰ ਛਤਰ
0: ਸਗਲ ਸਮਗਰੀ ਆਪਣੇ ਸੂ ਧਾਰੇ
1: ਨਾਨਕ ਜਿਸ ਤਿਸ ਭਾਵੈ ਤਿਸ ਤਿਸ ਨਿਸਤਾਰੇ
0: ਕਈ ਕੋਟ ਰਾਜਸਥਾਨ ਸਾਚਕ
1: ਕਈ ਕੋਟ ਵੇਦ ਪ੍ਰਾਣ ਸਿਮਰਤ ਅਰ ਸ਼ਾਸਤਰ
0: ਕਈ ਕੋਟ ਕੀ ਹੈ ਰਤਨ ਸੰਬੰਧ
1: ਕਈ ਕੋਟ ਨਾਨਾ ਪ੍ਰਕਾਰ ਜੰਤ
0: ਕਈ ਕੋਟ ਕੀ ਹੈ ਚੀਵੈ
1: ਕਈ ਕੋਟ ਗਿਰੀ ਮੇਰ ਸਵਰਨ ਥੀਵੇ
0: ਕਈ ਕੋਟ ਜਾਕਨ ਜਾਕਿਨ ਪਿਸਾਚ
1: ਕਈ ਕੋਟ ਭੂਤ ਪ੍ਰੇ ਸੁਕਰ ਮਿਰਗਾਚ
0: ਸਭ ਤੇ ਨੇਰੇ ਸਬੂਤ ਹੈ ਦੂਰ
1: ਨਾਨਕ ਆਪ ਲਿਪਤ ਰਿਹਾ ਪ੍ਰਭੂ
0: ਕਈ ਕੋਟ ਪਾਤਾਲ ਕੇਵਸੀ
1: ਕਈ ਕੋਟ ਨਰਕ ਸੁਰਗ ਨਿਵਾਸੀ
0: ਕਈ ਕੋਟ ਜਨਮੇ ਜੀਵੇ ਮਰੇ
1: ਕਈ ਕੋਟ ਬੋਜੋਨੀ ਫਿਰ ਹੈ
0: ਕਈ ਕੋਟ ਬੈਡ ਸੀ ਖਾਏ
1: ਕਈ ਕੋਟ ਘਾਲੈ ਥਕ ਪਾਹੇ
0: ਕਈ ਕੋਟ ਕੀ ਹੈ ਧਨਵੰਤ
1: ਕਈ ਕੋਟ ਮਾਇਆ ਮਹਿ ਚਿੰਤ
0: ਜੈ ਜੈ ਪਾਣਾ ਤੇ ਤਰਾਕੇ
1: ਨਾਨਕ ਸਭ ਕਿਛ ਪ੍ਰਭ ਕੈ ਹੱਥ ਹੈ
0: ਕਈ ਕੋਟ ਪੈ ਵੈਰਾਗੀ
1: ਰਾਮ ਨਾਮ ਸਭ ਰਾਮ ਨਾਮ ਸੰਗ ਤਿਨ ਲਿਵ ਲਾਗੀ
0: ਕੋਟ ਪ੍ਰਭ ਕੋ ਖੋਜੰਤੇ
1: ਆਤਮ ਮੈ ਪਾਰ ਬ੍ਰਹਮ ਲਹੰਤੇ
0: ਕਈ ਕੋਟ ਦਰਸ਼ਨ ਪ੍ਰਪਿਆਸ
1: ਤਿਨ ਕੋ ਮਿਲਿਓ ਪ੍ਰਭ ਅਵਿਨਾਸ਼
0: ਕਈ ਕੋਟ ਮੰਗੇ ਸਤਸੰਗ
1: ਪਾਰ ਬ੍ਰਹਮ ਤਿਨ ਲਾਗਾ ਰੰਗ
0: ਤਿਨ ਕੋ ਹੋਏ ਆਪ ਸੋ ਪ੍ਰਸੰਨ
1: ਨਾਨਕ ਤੇ ਜਨ ਸਦਾ ਧਨ ਧਨ
0: ਕਈ ਕੋਟ ਕਾਣੀ ਹਰ ਕੰਡ
1: ਕਈ ਕੋਟ ਆਕਾਸ ਬ੍ਰਹਮੰਡ
0: ਕਈ ਕੋਟ ਹੋਏ ਉਤਾਰ
1: ਕਈ ਜੁਗਤ ਕਿਨੋ ਵਿਸਥਾਰ
0: ਕਈ ਵਾਰ ਪਸਰੇ ਉਪਸਾਰ
1: ਸਦਾ ਸਦਾ ਇੱਕ ਇੱਕ ਅੰਕਾਰ
0: ਕਈ ਕੋਟ ਕਿਨੇ ਵਪਾਂਤ
1: ਪ੍ਰਭ ਦੇ ਹੋਏ ਬ੍ਰਹਮਾਹੀ ਸਮਾਤ
0: ਅੰਤ ਨ ਜਾਣੇ ਕੋਏ
1: ਆਪੇ ਆਪ ਨਾਨਕ ਪ੍ਰਭ ਸੋਏ
0: ਕਈ ਕੋਟ ਪਾਰ ਬ੍ਰਹਮਕੇ ਦਾਸ
1: ਫਿਰ ਹੋਵਤ ਆਤਮ ਪ੍ਰਗਾਸ
0: ਕਈ ਕੋਟ ਦੱਸ ਕੇ ਵੇਤੇ
1: ਸਦਾ ਨਿਹਾਰ ਹੈ ਇੱਕੋ ਨੇਤਰੇ
0: ਕਈ ਕੋਟ ਨਾਮ ਰਸ ਪੀਵੈ
1: ਅਮਰ ਭਏ ਸਦ ਸਦ ਹੀ ਜੀਵੈ
0: ਕਈ ਕੋਟ ਨਾਮ ਗੁਣ ਗਾਵੇ
1: ਆਤਮ ਰਾਸੁਖ ਸਹਿ ਸਮਾਵੈ
0: ਆਪਣੇ ਜਨਕ
1: ਸਾਸ

0: ਆਪਣਾ ਭਜੇ
1: ਭਰਮੇ ਭੁੱਲਾ ਦਹਿ ਜਿਸ ਧਾਵੈ
0: ਨਿਮ ਘੁਮੇ ਚਾਰ ਗੁੰਡ ਫਿਰ ਆਵੇ
1: ਕਰ ਕਿਰਪਾ ਜਿਸ ਆਪਣੀ ਭਗਤ ਦੇ
0: ਨਾਨਕ ਤੇ ਜਨ ਨਾ ਮਿਲੇ
1: ਖਿਨ ਮੈਂ ਨੀਚ ਕੀਟ ਕੋ ਰਾਜ
0: ਪਾਰ ਬ੍ਰਹਮ ਗਰੀਬ ਨਵਾਜ
1: ਜਾਗਾ ਦ੍ਰਿਸ਼ਟ ਕਛੂ ਨਾ ਆਵੇ
0: ਸਤਕਾਲ ਦਹਿ ਦੁਸਪਿਰਟ ਆਵੇ
1: ਜਾਕੂ ਆਪਣੀ ਕਰੇ ਬਖਸ਼ੀਸ
0: ਸਾਖਾ ਲੇਖਾ ਨਾ ਗਣੇ ਜਗਦੀਸ਼ ਜੀਓ।

0: ਸਹਾਥ
1: ਕਰਨ ਕਰਾਵਣ ਸਰਬ ਕੋ ਨਾਥ
0: ਆਗਿਆਕਾਰੀ ਬਪੁਰਾ ਜੀ
1: ਜੋ ਦੁਸ ਭਾਵੇ ਸੋਈ ਪੰਤੀਓ
0: ਕਬਹੁ ਊਚ ਨੀਚ ਮਹਿ ਬਸੈ
1: ਕਬਹੁ ਸੋਗ ਹਰ ਰੰਗ ਸੈ
0: ਕਬਹੁ

0: ਕਰਦੀ ਸੰਤ ਕੈ ਦੁਖਨ ਆਰ ਜਾ ਕਟੈ
1: ਸੰਤ ਕੈ ਦੁਖਨ ਜਮ ਤੇ ਨਹੀਂ ਛੁਟੈ
0: ਸੰਤ ਕੈ ਦੁਖਨ ਸੁਖ ਸਵੇ ਜਾਏ
1: ਸੰਤ ਕੈ ਦੁਖਨ ਨਰਕ ਮੈਂ ਪਾਏ
0: ਸੰਤ ਕੈ ਦੁਖਨ ਮਤ ਹੋਏ ਮਲੀਨ
1: ਸੰਤ ਕੈ ਦੁਖਨ ਸੋਭਾ ਤੇ
0: ਸੰਤ ਕੇ ਹਤੇ ਕੋ ਰਖੈ ਨ ਕੋਏ
1: ਸੰਤ ਕੈ ਦੁਖਨ ਤਾਨ ਪਿਸ਼ਟ ਹੋਏ
0: ਸੰਤ ਕਿਰਪਾਲ ਕਿਰਪਾ ਜੀ ਕਰੈ
1: ਨਾਨਕ ਸੰਤ ਸੰਗ ਨੰਦ ਕਵੀਤਰੈ
0: ਸੰਤ ਕੇ ਦੁਖਨ ਤੇ ਮੁਖ ਭਵੈ
1: ਸੰਤਨ ਕੈ ਦੁਖਨ ਕਾਗ ਜੋ ਲਵੈ
0: ਸੰਤਨ ਕੈ ਦੁਖਨ ਸਰਪ ਜੋਨ ਪਾਏ
1: ਸੰਤ ਕੈ ਦੁਖਨ ਤ੍ਰਿਗ ਜੋਨ ਕਰਮਾਏ
0: ਸੰਤਨ ਕੈ ਦੁਖਨ ਤ੍ਰਿਸ਼ਨਾ ਮੈਂ ਜਲੈ
1: ਸੰਤ ਕੈ ਦੁਖਨ ਸਭ ਕੋ ਚਲੈ
0: ਸੰਤ ਕੈ ਦੁਖਨ ਤੇ ਸਭ ਜਾਏ
1: ਸੰਤ ਕੈ ਦੁਖਨ ਨੀਚ ਚਾਏ
0: ਸੰਤ ਦੁਖੀ ਕਾ ਥਾਉ ਕੋ ਨਾਹੀ
1: ਨਾਨਕ ਸੰਤ ਭਾਵੇ ਤਾ ਉਹ ਵੀ ਗਤ ਪਾਏ
0: ਸੰਤ ਕਾ ਨਿੰਦਕ ਮਹਾ ਅਤ ਤਾਈ
1: ਸੰਤ ਕਾ ਨਿੰਦਕ ਖਿੰਚਕ ਨਾ ਪਾਈ
0: ਸੰਤ ਕਾ ਨਿੰਦਕ ਮਹਾਤਿਆਰਾ
1: ਸੰਤ ਕਾ ਨਿੰਦਕ ਪਰਮੇਸ਼ਰ ਮਾਰਾ
0: ਸੰਤ ਕਾ ਨਿੰਦਕ ਰਾਜ ਤੇ ਹੀਨ
1: ਸੰਤ ਕਾ ਨਿੰਦਕ ਦੁਖੀ ਆਰ ਦੀਨ
0: ਸੰਤ ਕੇ ਨਿੰਦਕ ਕੋ ਸਰਵ ਰੋਗ
1: ਸੰਤ ਕੇ ਨਿੰਦਕ ਕੋ ਸਦਾ ਵਿਜੋਗ
0: ਸੰਤ ਕੇ ਨਿੰਦਾ ਦੁਖ ਮੈਂ ਦੁਖ
1: ਨਾਨਕ ਸੰਤ ਭਾਵੇ ਤਾ ਉਸ ਭਾਵੀ ਹੋਏ ਮੋਕ
0: ਸੰਤ ਕਾ ਦੁਖੀ ਸਦਾ ਅਪਵਿੱਤ
1: ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿੱਤ
0: ਸੰਤ ਕੇ ਦੁਖੀ ਕੋ ਡਾਂ ਲਾਗੈ
1: ਸੰਤ ਕੇ ਦੁਖੀ ਕੋ ਸਭ ਤਿਆਗੈ
0: ਸੰਤ ਕਾ ਦੁਖੀ ਮਹਾ ਅਹੰਕਾਰੀ
1: ਸੰਤ ਕਾ ਦੁਖੀ ਸਦਾ ਵਿਕਾਰੀ
0: ਸੰਤ ਕਾ ਦੁਖੀ ਜਨ ਮੈਂ ਮਰੈ
1: ਸੰਤ ਕੀ ਦੁਖਨਾ ਸੁਖ ਤੇ ਟਰੈ
0: ਸੰਤ ਕੇ ਦੁਖੀ ਕੋ ਨਾਹੀ ਠਾਉ
1: ਨਾਨਕ ਸੰਤ ਭਾਵੇ ਤਾ ਲੈ ਮਿਲਾਏ
0: ਸੰਤ ਕਾ ਦੁਖੀ ਅਧ ਬੀਜ ਤੇ ਟੂਟੈ
1: ਦੁਖੀ ਕਿਤੇ ਕਾਜ ਨਾ ਬੂਚੇ
0: ਸੰਤ ਕਾ ਦੁਖੀ ਕੋ ਧਿਆਨ ਭਰਮਾਈਏ
1: ਸੰਤ ਕਾ ਦੁਖੀ ਉਜੜ ਪਾਈਏ
0: ਸੰਤ ਕਾ ਦੁਖੀ ਅੰਤਰ ਤੇ ਥੋਤਾ
1: ਕਿਉਂ ਸਾਸ ਬਿਨਾ ਮ੍ਰਿਤਕ ਕੀ ਲੋਤਾ
0: ਸੰਤ ਕੇ ਦੁਖੀ ਕੀ ਜੜ ਕਿਛ ਨਾਹੀ
1: ਆਪਣ ਬੀਜ ਆਪੀ ਕਾਏ
0: ਸੰਤ ਕੇ ਦੁਖੀ ਕਵਰ ਨਾ ਰੱਖਣ ਹਾਰ
1: ਸੰਤ ਭਾਵੇ ਤਾ ਲੈ ਉਭਾਰ
0: ਸੰਤ ਕਾ ਦੁਖੀ ਇਉਂ ਬਿਲ ਲਾਏ
1: ਕਿਉਂ ਜਲ ਵੀ ਹੂਣ ਮਛਲੀ ਤੜਪੜਾਏ
0: ਸੰਤ ਕਾ ਦੁਖੀ ਭੁੱਖਾ ਨਹੀਂ ਰਾਜੇ
1: ਜਿਉਂ ਪਾਪ ਕੀ ਨਹੀਂ ਤਰਾਪੇ
0: ਸੰਤ ਕਾ ਦੁਖੀ ਛੁਟੈ ਅਕੇਲਾ
1: ਵਾਰ ਦਿਲ ਖੇਤ ਮਾਏ ਦੁਵੇਲਾ
0: ਸੰਤ ਕਾ ਦੁਖੀ ਧਰਮ ਤੇ ਰਹਿਤ
1: ਸੰਤ ਕਾ ਦੁਖੀ ਸਦਮਿਤਿਆ ਕਹਿਤ
0: ਸੰਤ ਕਿਰਤ ਨਿੰਦਕ ਕਾ ਤੁਰ ਹੀ ਪਿਆ
1: ਜੋਸ ਭਾਵੇ ਸੋਈ ਤਿਆ
0: ਸੰਤ ਕਾ ਦੁਖੀ ਬਿਗੜ ਰੂਪ ਹੋ ਜਾਏ
1: ਸੰਤ ਕਾ ਦੁਖੀ ਕੋ ਦਰਗਾਹ ਮਿਲੇ ਸਜਾਏ
0: ਸੰਤ ਕਾ ਦੁਖੀ ਸਦਾ ਸਹਿਕਾਈ
1: ਸੰਤ ਕਾ ਦੁਖੀ ਨਾ ਮਰਨਾ ਜਵਾਈਏ
0: ਸੰਤ ਕੇ ਦੁਖੀ ਕੀ ਪੁੱਜੈ ਨਾਇਆ ਸਾ
1: ਸੰਤ ਕਾ ਦੁਖੀ ਉੱਠ ਚੱਲੇ ਨਾ ਸਾ
0: ਸੰਤ ਕੇ ਦੁਖ ਨ ਤ੍ਰਿਸ਼ਟੈ ਕੋਈ
1: ਜੈਸਾ ਭਾਵੇ

0: ਵਤਨ ਕੀ ਬਾਚੋ ਤੂਰ,
1: ਨਾਨਕ ਅਲੋ ਚਾ ਪੂਰ
0: ਮਨ ਹੂਰ ਕਾਹੇ ਬਿਲ ਲਾਈਐ,
1: ਪ੍ਰਭ ਲਿਖੇ ਕਾਲ ਲਿਖਿਆ ਪਾਈਐ,
0: ਸੁਖ ਪ੍ਰਭ ਦੇਵਨਹਾਰ
1: ਅਵਰ ਤਿਆਗ ਤੁਸ ਸਹਿਜ ਤਾਰ,
0: ਜੋ ਕਛ ਕਰੈ ਸੋਈ ਸੁਖ।

0: ਸਤ ਭਲੇ ਆਰੇ
1: ਕਰਨ ਸਾਧਕੇ ਤੋ ਹਿਤੇ ਪੀਓ
0: ਹਰ ਪ੍ਰਸਾਦ ਕੋ ਆਪਣਾ ਜੀਓ
1: ਸਾਧ ਕੀ ਧੂਰ ਕਰੋ ਇਸਨਾਨ
0: ਸਾਧ ਉੱਪਰ ਜਾਈਏ ਕਰਬਾਨ
1: ਸਾਧ ਸੇਵਾ ਵਡ ਭਾਗੀ ਪਾਈਏ
0: ਸਾਧ ਸੰਗਰ ਕੀਰਤਨ ਗਾਈਏ।

0: ਜੇ ਕੋਏ
1: ਨਾਮ ਜਪਤਾ ਕੀ ਗਤ ਹੋਏ
0: ਆਪ ਸਤ ਕੀ ਆ ਸਤ ਸਤ
1: ਆਪੇ ਜਾਣੇ ਆਪਣੀ ਮਿਤ ਗਤ
0: ਜਿਸ ਕੀ ਸਿਰਸੁ ਕੰਨੇ ਹਾਰ
1: ਅਵਰ ਨ ਬੂਝ ਕਰਤ ਵਿਚਾਰ
0: ਕਰਤੇ ਕੀ ਮਿਤ ਨ ਜਾਣੇ ਕੀ ਆ
1: ਨਾਨਕ ਜੋਤਿ ਸੁਭਾਵੈ ਸੋ ਵਰਤੀਆ
0: ਬਿਸਮਨ ਬਿਸਮ ਭੈ ਬਿਸਮਾਦ
1: ਜਿਨ ਬੂਝਿਆ ਤਿਸਾਇਆ ਸਵਾਦ ਗੁਰ ਕੈ ਬਚਨ ਪਦਾਰਥ ਲਹੇ ਜਾਕੈ ਸੰਗ ਤਰੈ ਸੰਸਾਰ
0: ਜਨ ਕੈ ਸੰਗ ਜਿਸ ਜਨ ਕਾ ਸੇਵ ਸੋ ਵਡਭਾਗੀ
1: ਜਨ ਕੈ ਸੰਗ

0: ਅਮ੍ਰਿਤੰਜਨ ਗੁਰਮੁਖ ਪਾਇਆ,
1: ਜਿਸਕਾ ਚਵਰ ਨਾਹੀ ਦਿਸਤਾਇਆ,
0: ਨਾਮ ਧਨ ਨਾਮੂ ਰੂਪ ਰੰਗ,
1: ਨਾਮ ਸੁਖ ਔਰ ਨਾਮ ਕਾ ਸੰਗ,
0: ਨਾਮ ਰਾਜੂ ਜਨ ਤ੍ਰਿਪਤਾਨੀ,
1: ਮੰਤਨ ਨਾਮੇ ਨਾਮ ਸਮਾਨੇ,
0: ਉਠਤ ਬੈਠਤ ਸੋਵਤ ਨਾਮ,
1: ਨਾਨਕ ਜਨ ਕੇ ਸਦਕਾਮ,
0: ਬੋਲੋ ਜਸ ਜੇ ਬਾ ਦਿਨ ਰਾਤ,
1: ਆਪਣੇ ਜਨ ਕੀ ਨੀ ਰਾਤ,
0: ਕਰੈ ਭਗਤਾ ਤੁਮ ਕਹਿ।

0: ਯਾਚਕ ਜਨ ਜਾਚੇ ਪ੍ਰਵਦਾਨ
1: ਕਰ ਕਿਰਪਾ ਦੇਵੋ ਹਰ ਨਾਮ
0: ਸਾਜਨਾ ਕੀ ਮੰਗੋ ਧੂਰ
1: ਕਾਰ ਬ੍ਰਹਮਿਰ ਸ਼ਰਧਾ ਪੂਰ
0: ਸਦਾ ਸਦਾ ਪ੍ਰਭ ਕੇ ਗੁਣ ਗਾਵੋ
1: ਸਾਧ ਸਾਧ ਸਿੰਘ ਸਾਧ ਸਾਧ ਪ੍ਰਭ ਮੈਂ ਧਿਆਵੋ

0: ਭ੍ਰਮ ਗਿਆ
1: ਜਨਮ ਮਰਨ
0: ਇਚਪੁੰਨੀ ਸ਼ਰਧਾ
1: ਇਚਪੁੰਨੀ ਸ਼ਰਧਾ ਸਭ ਪੂਰੀ
0: ਰਵ ਰਿਹਾ ਸਤਸੰਗ ਹਜੂਰੀ
1: ਜਿਸ ਕਾ ਸਾਥਨ ਲਿਆ ਮਲਾਏ
0: ਨਾਨਕ ਭਗਤੀ ਨਾਮ ਸਮਾਏ
1: ਤੋ ਕਿਉ ਵਿਸਰੇ ਜੇ ਘਾਲ ਨਾ ਪਾਨੇ
0: ਤੋ ਕਿਉ ਵਿਸਰੇ ਜੇ ਕੀਆ ਜਾਣੇ
1: ਤੋ ਕਿਉ ਵਿਸਰੇ ਜਿਨ ਸਭ ਕੁਛ ਦੀਆ
0: ਤੋ ਕਿਉ ਵਿਸਰੇ ਜੇ ਜੀਵਨ ਜੀਆ
1: ਤੋ ਕਿਉ ਵਿਸਰੇ ਜੇ ਅਗਨ ਮੈਂ ਰਾਖੇ
0: ਗੁਰ ਪ੍ਰਸਾਦ ਕੁਬਿਰ ਲਾਲਾ ਖੈ
1: ਤੋ ਕਿਉ ਵਿਸਰੇ ਜੇ ਬਿਕਤੇ ਕਾਢੇ
0: ਜਨਮ ਜਨਮ ਕਾ ਟੁੱਟਾ ਗਾਢੇ
1: ਪੂਰੇ ਤਤੇ ਬੁਝਾਇਆ
0: ਪ੍ਰਭ ਆਪਣਾ ਨਾਨਕ ਜਨ ਧਿਆਇਆ
1: ਸਾਜਨ

0: ਵਿਚਾਰ
1: ਨਾਨਕ ਠਾਕੁਰ ਅਗਮ ਅਪਾਰ ਅਵਿਨਾਸੀ ਸੁਖ ਆਪਣ ਆਸਨ
0: ਜਨਮ ਮਰਨ ਕੋ ਕਹਾ ਬਿਨਾਸਨ
1: ਜਬ ਪੂਰਨ ਕਰਤਾ ਪ੍ਰਭ ਸੋਏ
0: ਜਮ ਕੀ ਦਰਾਸ ਕੋ ਕਿਛੋਏ
1: ਜਬ ਅਭਿਗਤ ਗੁਚਰ ਪ੍ਰਭੇਕਾ
0: ਸਭ ਚਿੱਤਰ ਗੁਪਤ ਕੁਝ ਪੂਜ ਤਲੇਕਾ
1: ਜਬ ਨਾਥ ਨਿਰੰਜਨ ਗੁਚਰ ਗਾਦੀ
0: ਕੌਣ

0: ਸੰਗ ਬਣਾਈ
1: ਕਵਨ ਮਾਏ ਬਾ ਮਿਤ ਸੁਤ ਪਾਈ
0: ਤੈ ਸਰਬ ਕਲਾ ਆਪੇ ਪ੍ਰਵੀਨ
1: ਤੈ ਵੇਦ ਦੇਵ ਕਾ ਕੋ ਜੀਨ
0: ਜਬ ਆਪਣ ਆਪਾ ਪੁਰ ਧਾਰੈ
1: ਤੋ ਸਗਨ ਸਗਨ ਕਾ

0: ਸਤਿ ਠਾਕੁਰਾ
1: ਆਪੇ ਵਰਤਨਹਾਰ ਨਾਨਕ ਉਪਸਰਿਆ
0: ਦੂਜਾ ਕਹਿ ਦਿਹਟਾਰ ਅਸ਼ਟਪਦੀ ਆਪ ਕਥਾ ਆਪ ਸੁਣ ਨਿਹਾਰ
1: ਆਪੇ ਕਾ ਵਿਸਥਾਰ
0: ਜਾ ਤਿਸ ਭਾਵੈ ਤਾਂ ਸ੍ਰੇਸ਼ਟ ਉਪਾਏ
1: ਆਪਣੇ ਭਾਣੇ ਲਈ ਸਮਾਈ
0: ਤੁਮ ਤੇ ਭਿੰਨ ਨਹੀਂ ਕਿਸੇ ਹੋਏ
1: ਆਪਣ ਸੂ ਸਭ ਜਗਤ ਪਰੋਏ
0: ਜਾ ਕਉ ਪ੍ਰਭ ਜਿਉ ਆਪ ਬੁਝਾਏ
1: ਸੱਚ ਨਾਮ ਸੋਈ ਜਿਨ ਪਾਏ
0: ਸੋ

0: ਸਭ ਉਪਰ ਹੋਵਤ ਕਿਰਪਾਲ,
1: ਆਪਣੇ ਕਰ ਸਭ ਜਾਣਾ ਆਪ,
0: ਅੰਤਰ ਜਾਮੀ ਰਹੋ ਵਿਆਪ,
1: ਰਸ ਪਾਲਾ ਜੀ ਅਨੁਭਵ ਭਾਤ,
0: ਜੋ ਜੋ ਰਚਿਓ ਸੁਤ ਸਹਿ ਧਿਆਤ,
1: ਜਿਸ ਭਾਵ ਹੈ ਤਿਸ ਲਹਿ ਮਿਲਾਏ,
0: ਭਗਤ ਕਰ ਹੈ ਹਰ ਕੇ ਗੁਣ ਗਾਏ,
1: ਮਨ ਅੰਤਰ ਵਿਸਵਾਸ ਕਰ ਮਾਨਿਆ,
0: ਕਰਨ ਹਾਰ ਨਾਨਕ ਇੱਕ ਜਾਣਿਆ,
1: ਜਨ ਲਾਗਾ ਹਰ ਇੱਕ ਨਾਏ,
0: ਜਿਸ ਕੀ ਆਸ ਨ ਬਿਰਤੀ ਜਾਏ,
1: ਸੇਵਕ ਕਹੋ ਸੇਵਾ ਬਣ ਆਈ,
0: ਹੁਕਮ ਬੂਝ ਪਰਮ ਪਦ ਪਾਏ।

0: ਨਾਨਕ ਹਰ ਪ੍ਰਭ ਆਪਹਿ ਮਿਲੇ,
1: ਸਾਧ ਸੰਗ ਮਿਲ ਕਰੋ ਆਨੰਦ,
0: ਗੁਣ ਗਾਵੋ ਪ੍ਰਭ ਪਰਮਾਨੰਦ,
1: ਰਾਮ ਨਾਮ ਸਤ ਕਰੋ ਵਿਚਾਰ,
0: ਦੁਰਲਭ ਦੇਖਾ ਕਰੋ ਉਧਾਰ,
1: ਅੰਮ੍ਰਿਤ ਬਚਨ ਹਰ ਕੇ ਗੁਣ ਗਾਓ,
0: ਨਾਮ ਕਰਨ ਕਾ ਇਹ ਸੁਭਾਉ,
1: ਆਠ ਪਹਿਰ ਪ੍ਰਭ ਵੇਖੋ ਹਨੇਰਾ,
0: ਮਿਟੇ ਗਿਆਨ ਵਿਨਸੈ ਅੰਧੇਰਾ,
1: ਸੁਣ ਉਪਦੇਸ਼ ਹਿਰਦੈ ਵਸਾਵੋ,
0: ਮਨ ਛੇ ਨਾਨਕ ਫਲ ਪਾਵੋ,
1: ਪਾਲਤ ਪਾਲਤ ਦੋਇ

0: ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਆ ਹੈ।
1: ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਭਵਾਈ ਹੈ।
0: ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ।

0: ਨਿਰੰਜਨ ਸੋਏ
1: ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ
0: ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁੱਖ ਪਰ ਹਰ ਸੋ ਘਰ ਲੈ ਜਾਏ
1: ਗੁਰਮੁਖ ਨਾਦੰ ਗੁਰਮੁਖ ਬੇਦੰ ਗੁਰਮੁਖ ਰਹਿ ਸਮਾਈ
0: ਗੁਰ ਈਸ਼ਰ ਗੁਰ ਗੋਰਖ ਪਰਮਾ ਗੁਰ ਪਾਰਵਤੀ ਮਾਈ
1: ਜੇ ਹੋ ਜਾਣਾ ਆਖਾ ਨਾਹੀ ਕਹਿਣਾ ਕਥ ਨ ਜਾਈ
0: ਗੁਰਾ ਇੱਕ ਦੇਹ ਬੁਝਾਈ ਸਭਨਾ ਜੀ ਆਖਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਈ
1: ਤੀਰਥ ਨਾਵਾ ਜਿਤ ਸੁਭਾਵਾ ਬਿਨ ਭਾਣੇ ਕੇ ਨਾਹੀ ਕਰੀ
0: ਜੇਤੀ ਸਿਰਠ ਉਪਾਈ ਵੇਖਾ ਬਿਨ ਕਰਮਾ ਕੇ ਮਲਾ ਲਈ
1: ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ

0: ਭਾਵ ਹੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ
1: ਸੰਖ ਮੂਰਖ ਅੰਧ ਘੋਰ ਸੰਖ ਚੋਰ ਹਰਾਮ ਖੋਰ
0: ਸੰਖ ਅਮਰ ਕਰ ਚਾਹੇ ਜੋਰ ਸੰਖ ਗਲਵਡ ਹੱਤਿਆ ਕਮਾਹੇ
1: ਸੰਖ ਪਾਪੀ ਪਾਪ ਕਰ ਜਾਹੈ ਸੰਖ ਕੂੜ ਆਦ ਕੂੜੇ ਫਰਾਹ
0: ਸੰਖ ਮਲੇਸ਼ ਮਲ ਭਖ ਖਾਏ ਅਸੰਖ ਨਿੰਦਕ ਸਿਰ ਕਰ ਹੈ ਭਾਰ
1: ਨਾਨਕ ਨੀਚ ਕਹਿ ਵਿਚਾਰੋ ਵਾਰਿਆ ਨਾ ਜਾਵਾ ਇੱਕ ਵਾਰ
0: ਜੋ ਸਦ ਭਾਵ ਹੈ ਸਾਈ

0: ਰਾਗ ਭਰੀ ਸੋ ਕਹੀਆ ਨਾ ਕੇਤੇ ਗਾਵਣ ਹਾਰੇ
1: ਗਾਵੇ ਤੁਹਾਨੂੰ ਪੌਣ ਪਾਣੀ ਦਾ ਸੰਤਰ ਗਾਵੇ ਰਾਜਾ ਧਰਮ ਦੁਆਰੇ
0: ਗਾਵੇ ਚਿਤ ਗੁਰਦ ਲਿਖ ਜਾਣ ਹੈ ਲਿਖ ਲਿਖ

0: ਆਖੀਆਂ ਗੱਲਾਂ ਕਥੀਆ ਨਾ ਜਾਹੇ ਜੇ ਕੋ ਕਹੇ ਪਿੱਛੇ ਪਛਤਾਏ
1: ਤਿੱਥਾ ਘੜੀਆ ਸੁਰਤ ਮਤ ਮਨ ਬੁੱਧ ਤਿੱਥਾ ਘੜੀਆ ਸੁਰਾ ਸਿੱਧਾ ਕੀ ਸੁਧ
0: ਕਰਮ ਖੰਡ ਕੀ ਬਾਣੀ ਜੋਰ ਤਿੱਥਾ ਹੋਰ ਨਾ ਕੋਈ ਹੋਰ
1: ਤਿੱਥਾ ਜੋਤ

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਏਕ ਓਂਕਾਰ ਸਤਿਗੁਰੂ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਛਪੇ ਛੰਦ ਤੋ ਪ੍ਰਸਾਦ।

0: ਸੋ ਭਰਮ ਰਹਿਤ ਅਭੂਤ ਅਲਖ ਅਭੇਸ਼
1: ਰੰਗ ਰਾਗ ਨਾ ਰੰਗ ਜਾ ਕੇ ਜਾਤ ਪਾਤ ਨਾ ਨਾਮ
0: ਗਰਭ ਗੰਜਨ ਦੁਸ਼ਟ ਭੰਜਨ ਮੁਕਤ ਦਾਇਕ ਕਾਮ
1: ਆਪ ਰੂਪ ਮੀਕ ਅਨੁਸਤ ਏ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਏਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹ ਦਸਵੇਂ ਤੋ ਪ੍ਰਸਾਦ ਸਵਈਏ, ਸਰਾਵਕ ਸੁਧ ਸਮੂਹ ਸਿਧਾਨ ਕੇ, ਦੇਖ ਫਿਰੇ ਓ ਘਰ ਜੋਗ ਜਤੀ ਕੇ।
0: ਸੂਰ ਸੁਰਾਰਧਨ ਸੁਧ ਸਧਾਰਕ,

0: ਕਾਲ ਸਭ ਜਗਤ ਬਨਾਯੋ
1: ਦੇਵ ਦਾਤ ਜਸਨ ਉਪਜਾਯੋ
0: ਆਦ ਅੰਤੇ ਕੇ ਬਤਾਰਾ
1: ਸੋਈ ਗੁਰੂ ਸਮਝਿਆ ਹਮਾਰਾ
0: ਨਮਸਕਾਰ ਤਿਸ ਹੀ ਕੋ ਹਮਾਰੀ
1: ਸਗਲ ਪ੍ਰਜਾ ਜਨ ਆਪ ਸਵਾਰੀ
0: ਕੋ ਸਭ ਗੁਣ ਸੁਖ ਦਿਓ
1: ਸਤਰਣ ਕੋ ਪਲ ਮੋਹ ਬਦ ਕੀਓ
0: ਕਟ ਕੇ ਅੰਤਰ ਕੀ ਜਾਣਤ
1: ਭਲੇ ਬੁਰੇ ਕੀ ਪੀਰ ਪਛਾਣਤ
0: ਕੁੰਚਰ ਸੋਲਾ
1: ਸਾਪਰ ਕਿਰਪਾ ਦ੍ਰਿਸ਼ਟ ਕਰ ਫੁਲਾ
0: ਸਤਨ ਦੁਖ ਪਾਏ ਤੇ ਦੁਖੀ
1: ਸੁਖ ਪਾਏ ਸਾਧਨ ਕੇ ਸੁਖੀ
0: ਏਕੀ ਪੀਰ ਪਛਾਨੇ
1: ਘਟ ਘਟ ਕੇ ਪਟ ਪਟ ਕੀ ਜਾਨਾ
0: ਉਦ ਕਰ ਕਰਾ ਕਰ ਤਾਰਾ
1: ਪ੍ਰਜਾ ਧਤ ਤਬ ਦੇਹ ਅਪਾਰਾ।

0: ਪਵਨ ਪਗ ਪਰੇ ਤਿਹਾਰੇ,
1: ਤਿਨ ਕੈ ਤੁਮ ਸੰਕਟ ਸਭ ਟਾਰੇ,
0: ਕਲ ਕੋ ਇੱਕ ਵਾਰ ਧਿਆਈ ਹੈ,
1: ਤਾਕੇ ਕਾਲ ਨਿਕਟ ਨਹਿ,
0: ਦਿਸ਼ਾ ਹੋਏ ਤਾਈ ਸਭ ਕਾਲਾ,
1: ਦੁਸ਼ਟ ਅਰਿਸ਼ਟ ਡਰੈ ਤਦ ਕਾਲਾ,
0: ਕਿਰਪਾ ਦਿਸ਼ਟ ਤਨ ਜਾਹੇ ਨਹਰ ਹੋ,
1: ਤਾਕੇ ਤਾਪ ਤਨ ਕਮਹਿ ਹਰ ਹੋ,
0: ਸਿੱਧ ਸਿੱਧ ਕਰਮੋ ਸਭ ਹੋਈ,
1: ਦੁਸ਼ਟ ਸ਼ਾਹ ਸਵੈ ਸਕਾ ਨ ਕੋਈ,
0: ਇੱਕ ਵਾਰ ਜਨ ਤਮੇ ਸਵਾਰਾ,
1: ਕਾਲ ਫਾਸਤੇ ਤਾਹੇ ਉਬਾਰਾ,
0: ਨਰ ਨਾਮ ਤਿਹਾਰੋ ਕਹਾਂ,
1: ਦਾਰਿਦ ਦੁਸ਼ਟ ਦੋਗ ਤੇ ਰਹਾ,
0: ਕੀਤ ਮੈਂ ਸ਼ਰਨ ਤਿਹਾਰੀ,
1: ਆਪ ਹਾਥ ਦੈ ਲਿਹੋ ਉਬਾਰੀ,
0: ਸਰਬ ਠੋਰ ਹੋ ਮੋਹ ਸਹਾਈ,
1: ਦੁਸ਼ਟ ਦੋਗ ਤੇ ਲਿਹੋ ਬਚਾਈ,
0: ਕਿਰਪਾ ਕਰੀ ਹਮ ਪਰ ਜਗ ਮਾਤਾ,
1: ਗ੍ਰੰਥ ਕਰਾ ਪੂਰਨ ਸਭ ਰਾਤਾ,
0: ਸਕਲ ਦੇ ਕੋ ਹਰਤਾ,
1: ਦੁਸ਼ਟ ਦੋਖਿਆਨ ਕੋ ਸ਼ਾ ਕਰਤਾ,
0: ਤੁਜੋ ਪਏ ਦਿਆਲਾ,
1: ਪੂਰਨ ਕਰਾ ਗ੍ਰੰਥ ਤਦ ਕਾਲਾ,
0: ਅਨਬਾ ਸਤਪਲ ਪਾਵੇ ਸੋਈ,
1: ਦੁਖ ਨਾ ਤੇ ਸਾਹਿਬ ਆਪਦ ਕੋਈ,
0: ਸੁਨੇ ਗੰਗ ਜਾਏ ਸੁਰਸ ਨਾ ਪਾਵਈ,
1: ਸੁਣੇ ਮੂੜ ਜਦ ਲਾਏ ਚਤੁਰਤਾ ਆਵਈ,
0: ਦੁਖ ਦਰਦ ਭਉ ਨਿਕਟ ਨਾ ਤਿਨ ਨਰ ਕੇ ਰਹੇ,
1: ਹੋ ਜੋ ਆਖੀ ਇਕ ਵਾਰ, ਚੌਪਈ ਕੋ ਕਹਾ ਚੌਪਈ,
0: ਸੰਬਲ ਸਤਰ ਸੈਂਸ ਪਨੀਜੇ,
1: ਅਰਧ ਸਹਿਤ ਪੰਥੀਨ ਕਹਿਜਾ,
0: ਸ੍ਰੀ ਅਸ਼ਮੀਰ ਵਾਰਾ,
1: ਤੀਰਥ ਤਦਰਵ ਗ੍ਰੰਥ

0: ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ।
0: ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਧਾਈਆ।
1: ਰਾਗ ਰਤਨ ਪਰਵਾਰ ਪਰਿਆ, ਸਬਦ ਗਾਵਣ ਆਈਆ।
0: ਸਬਦ ਹਸਾ ਗਾਵੋ ਹਰੀ ਕੇਰਾ, ਮਨ ਜਿਵੇ ਵਸਾਇਆ।
1: ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ।
0: ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ,
1: ਤੂੰ ਮਨ ਮੇਰੇ ਦੁਖ

0: ਸਾਹਿਬਾ ਕਿਆ ਨਾਹੀਂ ਕਰ ਤੇਰਾ
1: ਪਰ ਤਾਂ ਤੇਰਾ ਸਭ ਕੁਛ ਹੈ ਜਿਸ ਦੇ ਸੋ ਪਾਵੇ
0: ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ
1: ਨਾਮ ਜਿਨ ਕਾ ਮਨ ਵਸਿਆ ਵਾਜੇ ਸ਼ਬਦ ਕਨੇਰੇ
0: ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰਾ
1: ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ
0: ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪਜਾਈਆ
1: ਸਦਾ ਕੁਰਬਾਨ ਕੀਤਾ ਗੁਰੂ ਵਿਟਾ ਜਿਸ ਦੀਆਂ ਇਹ ਵਡਿਆਈਆ
0: ਨਾਨਕ ਸੁਣ ਸੰਤ ਸਭ ਧਰੋ ਪਿਆਰ ਸਾਚਾ ਨਾਮ ਮੇਰਾ ਆਧਾਰ
1: ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗ ਘਰ ਸੁਭਾਗ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ
0: ਦੂਤ ਵਸ ਕੀਤੇ ਕਾਲ ਕੰਟਕ ਮਾਰਿਆ
1: ਧੁਰ ਕਰਮ ਪਾਇਆ ਤੁਧ ਜਿਨ ਕਾਉ ਸੇ ਨਾਮ ਹਰ ਕਾ ਲਾਗੇ
0: ਨਾਨਕ ਤੈ ਸੁਖ ਹੋਆ ਤਿਤ ਘਰ ਅਨਹਦ ਵਾਜੇ
1: ਸਾਚੀ ਲਿਵੈ ਬੈਨ ਦੇਹ ਨਮਾਣੀ ਦੇਹ ਨਮਾਣੀ ਲਿਵੈ ਬਾਜ ਹੋ ਕਿਆ ਕਰੇ ਵੇਚਾਰੀਆ
0: ਬਾਤ ਸਮਰਥ ਕੋਈ ਨਾਹੀ ਕਿਰਪਾ ਕਰ ਬਨਵਾਰੀਆ
1: ਇਸ ਨਾ ਹੋਰ ਥਾਉ ਨਾਹੀ ਸਬਦ ਲਾਗ ਸਵਾਰੀਆ
0: ਨਾਨਕ ਲਿਵੈ ਵਾਜੋ ਕਿਆ ਕਰੇ ਵੇਚਾਰੀਆ
1: ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ
0: ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ
1: ਕਰ ਕਿਰਪਾ ਕਲਵਕ ਕੱਟੇ ਗਿਆਨ ਅੰਜਨ ਸਾਰਿਆ
0: ਦੁਰਹੁ ਜਿਨਕਾ ਮੋਹ ਟੁੱਟਾ ਤਿਨਕਾ ਸਭ ਸੱਚੇ ਸਵਾਰਿਆ
1: ਕਹੈ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ
0: ਬਾਬਾ ਜਿਸ ਤੂੰ ਦੇ ਸੋਈ ਜਨ ਪਾਵੇ ਪਾਵੇ ਤਾਂ ਸੋ ਜਾਂਦੇ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ
1: ਇੱਕ ਭਰਮ ਭੁੱਲੇ ਫਿਰੈ ਦੇ ਦੇਸ ਇੱਕ ਨਾਮ ਲਾਗ ਸਵਾਰਿਆ
0: ਸਾਦੀ ਮਨ ਭਇਆ ਨਿਰਮਲ ਜਿਨਾ ਭਾਣਾ ਪਾਵੇ
1: ਕਹੈ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੇ
0: ਸੰਤ ਪਿਆਰਿਓ ਅਕਥ ਕੀ ਕਰੈ ਕਹਾਣੀ
1: ਕਰੈ ਕਹਾਣੀ ਅਕਥ ਕੇਰੀ ਕਿਤ ਦੁਆਰਾ ਪਾਈਆ
0: ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨੇ ਪਾਈਆ
1: ਹੁਕਮ ਮੰਨੇ ਹੋ ਗੁਰੂ ਕੇਰਾ ਗਾਵੋ ਸੱਚੀ ਬਾਣੀ
0: ਨਾਨਕ ਸੁਣੋ ਸੰਤੋ ਕਥਿਓ ਅਕਥ ਕਹਾਣੀ
1: ਇਹ ਮਨ ਚਾਂਚਲਾ ਚਤੁਰਾਈ ਕਿਨੈ ਨਾ ਪਾਇਆ
0: ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ
1: ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ
0: ਮਾਇਆ ਤਾਂ ਮੋਹਣੀ ਤਿਨੈ ਕੀਤੀ ਜਿਨ ਠਕੋਲੀ ਪਾਈਆ
1: ਕੁਰਬਾਨ ਕੀਤਾ ਤਿਸੇ ਵਿਟਹੋ ਜਿਨ ਮੋਹ ਮੀਠਾ ਲਾਇਆ
0: ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ
1: ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ
0: ਕਟੰਦ ਤੂੰ ਜੇ ਦੇਖਦਾ ਚੱਲੈ ਨਾਹੀ ਤੇਰੇ ਨਾਲੇ
1: ਸਾਧ ਤੇਰਾ ਚੱਲੈ ਨਾਹੀ ਤਿਸ ਨਾਲ ਕਿਉਂ ਚਿਤ ਲਾਈਆ
0: ਕੰਮ ਮੁੱਲੇ ਨਾ ਕੀਚੈ ਜਿਤ ਅੰਤ ਪੱਛੋਂ ਤਾਈਐ
1: ਸਤ ਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰਾ ਨਾਲੇ
0: ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ
1: ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ
0: ਅੰਤ ਨਾ ਪਾਇਆ ਕਿਨੇ ਤੇਰਾ ਆਪਣਾ ਆਪ ਤੂੰ ਜਾਣੇ
1: ਜੀ ਜੰਤ ਸਭ ਖੇਲ ਤੇਰਾ ਕਿਆ ਕੋ ਆਖ ਵਖਾਣੇ
0: ਤਾਂ ਵੇਖੇ ਸਭ ਤੂੰ ਹੈ ਜਿਨ ਜਗਤ ਉਪਾਇਆ
1: ਕਹੈ ਨਾਨਕ ਤੂੰ ਸਦਾ ਅਗਮ ਹੈ ਤੇਰਾ ਅੰਤ ਨਾ ਪਾਇਆ
0: ਨਰ ਮੁੰਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ
1: ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ
0: ਜੀ ਜਨ ਸਭ ਤਦ ਉਪਾਏ ਇੱਕ ਵੇਖ ਪਰਸਨ ਆਇਆ
1: ਲੱਭ ਲੋਭ ਅਹੰਕਾਰ ਜੂਕਾ ਸਤ ਗੁਰੂ ਭਲਾ ਪਾਇਆ
0: ਨਾਨਕ ਜਿਸ ਨੂੰ ਆਪ ਟੁੱਟਾ ਤਿੰਨ ਅੰਮ੍ਰਿਤ ਗੁਰ ਤੇ ਪਾਇਆ
1: ਭਗਤਾਂ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾਂ ਗੇਰੀ ਬਿਖਮ ਮਾਰਗ ਚੱਲਣਾ
0: ਲੱਭ ਲੋਭ ਅਹੰਕਾਰ ਤਦ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ
1: ਸੰਦੇਹੋ ਦਿੱਖੀ ਵਾਲ ਹੋ ਨਿੱਕੀ ਏਤ ਮਾਰਗ ਜਾਣਾ
0: ਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ
1: ਕਹਾ ਨਾਨਕ ਚਾਲ ਭਗਤਾਂ ਜੁਗੋ ਜੁਗ ਨਿਰਾਲੀ
0: ਚਲਾ ਹੈ ਤਿਵ ਚੱਲਾ ਹੈ ਸਵਾਮੀ ਹੋਰ ਕਿਆ ਜਾਣਾ ਗੁਣ ਤੇਰੇ
1: ਜਬ ਤੂੰ ਚਲਾ ਹੈ ਤਿਵੈ ਚੱਲ ਹੈ ਜਿਨਾ ਮਾਰਗ ਪਾਪ ਹੈ
0: ਕਿਰਪਾ ਜਿਨ ਨਾਮ ਲਾਹੇ ਸੇ ਹਰ ਹਰ ਸਦਾ ਧਿਆਵੇ
1: ਜਿਸਨੋ ਕਥਾ ਸੁਣਾਏ ਹੈ ਆਪਣੀ ਸੇ ਗੁਰਦੁਆਰਾ ਸੁਖ ਪਾਵ ਹੈ
0: ਨਾਨਕ ਸੱਚੇ ਸਾਹਿਬ ਜਿਉਂ ਭਾਵੇ ਤਿਵੈ ਚਲਾਵੇ
1: ਇਹੋ ਸੋਹਿਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੋਹਿਲਾ ਸਤ ਗੁਰੂ ਸੁਣਾਇਆ
0: ਇਹੋ ਦਿਨ ਕੈ ਮਨ ਵਸਿਆ ਜਿਨ ਧੁਰੋਂ ਲਿਖਿਆ ਆਇਆ
1: ਇੱਕ ਫਿਰ ਹੈ ਕਧੇਰੇ ਕਰ ਹੈ ਗੱਲਾਂ ਗੱਲੇ ਕਰੈ ਨਾ ਪਾਇਆ
0: ਨਾਨਕ ਸ਼ਬਦ सोहेला सतगुरु सुनाया।
1: वित होए से जना जिनी हर ध्याया,
0: हर ध्या वित होए गुरमुख जिनी ध्याया।
1: वित माता पिता कुटुंब सहत सियो, पवित संगत सभाइया।
0: पवित सुन दे पवित से पवित जिनी मन बसाया।
1: कहा नानक से पवित जिनी गुरमुख हर हर ध्याया।
0: करमी सहज न उपजै मिन सहजे सहसा न जाए।
1: न जाए सहसा कदा संजम रहे कर्म कमाए।
0: जैसे जियो मलीन है किल संजम धोता तो जाए।
1: मन तो बहुत शब्द लागो हर स्यों रहो जत लाए।
0: नानक गुर प्रसादी सहज उपजै ए सहसा इब जाए।
1: जी हो मैले बहरों निर्मल, बहरों निर्मल जी हो ता मैले तेनी जन्म जुआ हारे।
0: ए तसना वड्डा रोग लगा मन मन वसारिया।
1: वेदा मह नाम उत्तम सो सुना नाही फिर ज्यो बेतालिया।
0: नानक जिन सत जया कूड़े लागे तेनी जन्म जू

0: ਨਾਨਕ ਸਦਾ ਗਵ ਇਹ ਸੱਚੀ ਬਾਣੀ।
1: ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਵਾਜਹ ਹੋਰ ਕੱਚੀ ਬਾਣੀ।
0: ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਬਖਾਣੀ,
1: ਹਰ ਹਰ ਨਿਤ ਕਰ ਹੈ ਰਸਨਾ ਕਹਿਆ ਕਛੁ ਨਾ ਜਾਣੇ,
0: ਜਿਤ ਜਿਨ ਕਾ ਹਿਰ ਲਿਆ ਮਾਇਆ ਬੋਲਣ ਪੈ ਰਵਾਣੀ।
1: ਕਹਿ ਨਾਨਕ ਸਤਿਗੁਰੂ ਵਾਜਹ ਹੋਰ ਕੱਚੀ ਬਾਣੀ।
0: ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ,
1: ਸਬਦ ਰਤਨ ਜਿਤ ਮਨ ਲਾਗਾ ਇਹੋ ਹੋਆ ਸਮਾਓ,
0: ਸਭ ਸੇਧੀ ਮਨ ਮਿਲਿਆ ਸੱਚੇ ਲਾਇਆ ਭਾਓ,
1: ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ।
0: ਕਹਿ ਨਾਨਕ ਸਬਦ ਰਤਨ ਹੈ ਹੀਰਾ ਜਿਤ ਜੜਾਓ,
1: ਸਿਵ ਸਕਤ ਆਪ ਉਪਾਏ ਕਰਤਾ ਆਪੇ ਹੁਕਮ ਵਰਤਾਏ,
0: ਹੁਕਮ ਵਰਤਾਏ ਆਪ ਵੇਖੈ ਗੁਰਮੁਖ ਕਿਸੈ ਬੁਝਾਏ।

0: ਆਪ ਕਰਤਾ ਆਪੇ ਹੁਕਮ ਬੁਝਾਏ
1: ਸਿਮਰਤ ਸ਼ਾਸਤਰ ਪੁਨ ਪਾ ਵਿਚਾਰ ਦੇ ਤੱਤਾ ਸਾਰ ਨਾ ਜਾਣੀ
0: ਤੱਤਾ ਸਾਰ ਨਾ ਜਾਣੀ ਗੁਰੂ ਬਾਜਹ ਤੱਤਾ ਸਾਰ ਨਾ ਜਾਣੀ
1: ਗੁਣੀ ਸੰਸਾਰ ਭਰਮ।

0: ਤਤ ਪਾਏ ਜਿਸਨੂੰ ਅੰਧਨ ਹਰ ਲਿਵ ਲਾਗੈ ਜਾਗਤ ਰਹਿਣ ਬਿਹਾਣੀ।
1: ਮਾਤਾ ਕੇ ਉਧਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀਆ
0: ਕਿਉਂ ਵਿਸਾਰੀਆ ਇਹ ਵਡਦਾਤਾ ਜੇ ਅਗਨ ਮੈਂ ਆਹਰ ਪਹੁੰਚਾਵੇ।
1: ਉਸ ਨੂੰ ਕਿਹੋ ਪਹ ਨਾ ਸਕੀ ਜਿਸ ਨਾਂ ਆਪਣੇ ਲਿਵ ਲਾਵੇ
0: ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਏ।
1: ਕਾਹ ਨਾਨਕ ਇਹ ਵਡਦਾਤਾ ਸੋ ਕਿਉਂ ਮਨੋ ਵਿਸਾਰੀਆ
0: ਐਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ।
1: ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ
0: ਭਾਣਾ ਜੰਮਿਆ ਪਰਿਵਾਰ ਭਲਾ ਪਾਇਆ।
1: ਲੈਵ ਛੜਕੇ ਲੱਗੇ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ।
0: ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਵ ਦੂਜਾ ਲਾਇਆ।
1: ਕਹੈ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲੈਵ ਲਾਗੀ ਤਿਨੇ ਵਿੱਚੇ ਮਾਇਆ ਪਾਇਆ।
0: ਆਪ ਅਮੁੱਲ ਕੈ ਮੁੱਲ ਨਾ ਪਾਇਆ ਜਾਏ
1: ਮੁੱਲ ਨਾ ਪਾਇਆ ਜਾਏ ਕਿਸੇ ਵਿਟਾ ਰਹੇ ਲੋਕ ਮਿਲ ਲਾਏ।
0: ਸਤਿਗੁਰੂ ਜੇ ਮਿਲੈ ਤਿਸਨੋ ਸਿਰ ਸੌਂਪੀਏ ਵਿੱਚੋਂ ਆਪ ਜਾਏ।
1: ਜਿਸਦਾ ਜੀਓ ਤੇ ਮਿਲ ਰਹਾ ਹੈ ਹਰ ਵਸੈ ਮਨ ਆਏ।
0: ਆਪ ਅਮੁੱਲ ਕੈ ਭਾਗਤ ਨਾ ਕੇ ਨਾ

0: ਰਾਸ ਨਾ ਜਾਏ ਹੋਰ ਕਿਤ ਜਿਚਰ ਹਰਸ ਪੱਲਾ ਨਾ ਪਾਏ
1: ਹਰ ਰਸ ਪਾਏ ਪੱਲਾ ਪੀਆ ਹਰ ਰਸ ਬਹੁਤ ਨਾ ਦਿਸਣਾ ਲਾਗਾ ਆਏ
0: ਇਹੋ ਹਰ ਰਸ ਕਰਮੀ ਪਾਈਆ ਸਰਗਰ ਮਿਲਾ ਜਿਸ ਆਏ
1: ਕਹਾ ਨਾਨਕ ਹੋਰ ਅਨ ਰਸ ਸਭ ਵੀ ਸਰੇ ਜਾਂ ਹਰ ਵਸੈ ਮਨ ਆਏ
0: ਇਹ ਸਰੀਰਾ ਮੇਰਿਆ ਹਰ ਤੁਮੇ ਜੋਤ ਰੱਖੀ ਤਾ ਤੂੰ ਜਗ ਮੈਂ ਆਇਆ
1: ਹਰ ਜੋਤ ਰੱਖੀ ਤੁਧ ਵਿੱਚ ਤਾ ਤੂੰ ਜਗ ਮੈਂ ਆਇਆ
0: ਆਪੇ ਮਾਤਾ ਆਪੇ ਪਿਤਾ ਜਿਨ ਜੀਉ ਉਪਾਏ ਜਗ ਦਿਖਾਇਆ
1: ਗੁਰ ਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ
0: ਸ੍ਰਿਸ਼ਟਾ ਮੂਲ ਰਚਿਆ ਜੋਤ ਰਾਖੀ ਤਾ ਤੂੰ ਜਗ ਮੈਂ ਆਇਆ
1: ਮਨ ਚਾਓ ਭਿਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ
0: ਗਾਓ ਮੰਗਲ ਨੇ ਸਖੀਏ ਸੋਗ ਦੁਖ ਨਾ ਵਿਆਪੇ
1: ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪੇ
0: ਅਨਹਤ ਬਾਣੀ ਗੁਰ ਸਬਦ ਜਾਣੀ ਹਰ ਨਾਮ ਹਰ ਰਸ ਭੋਗੋ
1: ਕਹਾ ਨਾਨਕ ਪ੍ਰਭ ਆਪ ਮਿਲਿਆ ਕਾਰਨ ਕਾਰਨ ਜੋਗੋ
0: ਸਰੀਰਾ ਮੇਰਿਆ ਇਸ ਜਗ ਮੈਂ ਆਏ ਕਹਿ ਅਤੁਦ ਕਰਮ ਕਮਾਇਆ
1: ਤੇ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮੈਂ ਆਇਆ
0: ਤੇਰਾ ਰਚਿਆ ਸੋ ਹਰ ਮਨ ਨਾ ਵਸਾਇਆ
1: ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ
0: ਇਹੋ ਸ੍ਰੀ ਪ੍ਰਵਾਨ ਹੋਇਆ ਜਿਨ ਸਤਿਗੁਰ ਸਿਉ ਚਿਤ ਲਾਇਆ
1: ਇਹ ਨਿਤਰ ਮੇਰੇ ਹੋ ਹਰ ਤੁਮ ਹੈ ਜੋਤ ਧਰੀ ਹਰ ਬਿਨ ਅਵਰ ਨਾ ਦੇਖੋ ਕੋਈ
0: ਅਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ
1: ਇਹੋ ਵੈ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ
0: ਸਾਦੀ ਬੁੱਝਿਆ ਜਾਂ ਵੇਖਾ

0: ਵਾ ਜਾਪਣ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ
1: ਗੁਰਦੁਆਰਾ ਲਾਏ ਭਾਵਨੇ ਇੱਕ ਨਾ ਦਸਵਾਂ ਦੁਆਰ ਦਿਖਾਇਆ
0: ਅਨੇਕ ਰੂਪ ਨਵ ਨਵ ਨੇ ਤਿਸਦਾ ਅੰਤ ਨ ਜਾਈ ਪਾਇਆ
1: ਨਾਨਕ ਹਰ ਪਿਆਰਾ ਜੀ ਉਹ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ
0: ਸੱਚਾ ਸੋਹਿਲਾ ਸੱਚੇ ਘਰ ਗਾਵੋ
1: ਗਾਵੋ ਤਾਂ ਸੋਹਿਲਾ ਘਰ ਸੱਚਾ ਜਿੱਥਾ ਸਦਾ ਸੱਚ ਧਿਆਵ ਹੈ
0: ਜੋ ਧਿਆਵ ਹੈ ਜਾਂ ਤੁਧ ਭਾਵ ਹੈ ਗੁਰਮੁਖ ਜਨਾ ਬਜਾਵੇ
1: ਇਹ ਸੱਚ ਸਭਨਾ ਕਾ ਖਸਮ ਹੈ ਜਿਸ ਬਖਸੇ ਸੋ ਜਨ ਪਾਵ ਹੈ
0: ਸੱਚ ਸੋਹਿਲਾ ਸੱਚੇ

ਸਤਿਗੁਰ ਰਹਿਆ ਭਰ ਪੂਰੇ, ਬਿਰਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਣਹਦ ਤੂਰੇ। ਸੁਣਤੇ ਪੁਨੀ

कृपा मैं सुख कने कोए न जाने तुमरा अंत ऊचे ते ऊचा।

ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਾਏ ਗੁਰਦੁਆਰਿਆਂ ਦੀ ਸੇਵਾ ਹਿੱਤ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿੱਧਕ ਕੇਸਾਂ ਸਵਾਸਾਂ ਸੰਗ ਨਿਭਾਇਆ ਤਿਨਾਂ ਸਿੰਘਾਂ ਸਿੰਘਣੀਆਂ

ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚੇਤ ਆਵੈ ਜੀ। ਨਾਮ ਚੇਤ ਆਵਨ ਕਾ ਸਦਕਾ ਸਰਬ ਸੁਖ ਹੋਵੈ, ਜਹਾਂ ਜਹਾਂ ਗੁਰੂ।

ਸੱਚੀ ਮਤ ਪਤ ਦੇ ਰਾਖੇ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਸਿੱਖ ਪੰਥ ਨੂੰ ਵਿਛੋੜਿਆ ਗਿਆ, ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ। ਹੇ ਨਿਮਾਣਿਆਂ ਦੇ ਮਾਣ

ਅੰਮ੍ਰਿਤ ਵੇਲੇ ਤੋਂ ਪਾਵਨ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਖੁੱਲੇ ਦਰਸ਼ਨ ਦੀਦਾਰ ਬਖਸ਼ ਰਹੇ ਹੋ ਸਤਿਗੁਰੂ ਜੀ। ਆਪ ਜੀਆਂ ਦੀ ਪਾਵਨ ਟਹਿਲ ਸੇਵਾ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰ ਦੇਣੀ ਸਤਿਗੁਰੂ, ਅੱਗੇ ਤੋਂ ਸੁਮਤ ਬਖਸ਼ਿਸ਼ ਕਰਨੀ ਸਤਿਗੁਰੂ ਜੀ। ਆਪ ਜੀਆਂ ਦੇ ਪਾਵਨ ਅਸਥਾਨ ਸਿੱਖ ਗੁਰਦੁਆਰਾ ਸਨਹੋਜੇ ਵਿਖੇ ਮਹਾਰਾਜ ਜੀ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ, ਸਜੇ ਹੋਏ ਦੀਵਾਨਾਂ ਦੇ ਵਿੱਚ ਸਤਿਗੁਰੂ ਜੀ ਸੰਗਤੀ ਰੂਪ ਦੇ ਵਿੱਚ ਸੰਪੂਰਨ ਸ੍ਰੀ ਸੁਖਮਣੀ ਸਾਹਿਬ ਜੀ ਦੇ ਪਾਠ ਹੋਏ। ਉਸ ਤੋਂ ਉਪਰੰਤ ਮਹਾਰਾਜ ਜੀ ਨਿਤਨੇਮ ਦੀਆਂ ਪੰਜਾਂ ਬਾਣੀਆਂ ਦੇ ਪਾਠ ਮਹਾਰਾਜ ਜੀ ਸੰਗਤੀ ਰੂਪ ਦੇ ਵਿੱਚ ਹੋਏ ਨੇ। ਬਾਣੀ ਪੜ੍ਹਦਿਆਂ ਸੁਣਦਿਆਂ ਸੇਵਾ ਕਰਦਿਆਂ ਵਿਚਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰ ਦੇਣੀ, ਬਾਣੀ ਸੋਧ ਕੇ ਸੱਚਖੰਡ ਦਰ ਪ੍ਰਵਾਨ ਕਰ ਲੈਣੀ, ਬਾਣੀ ਦਾ ਫਲ ਭਾਵ ਸਮੁੱਚੀ ਸੰਗਤ ਦੇ ਹਿਰਦਿਆਂ ਤੇ ਵਸਾਉਣਾ, ਬਾਣੀ ਅਨੁਸਾਰ ਜੀਵਨ ਬਖਸ਼ਿਸ਼ ਕਰਨਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾਉਣਾ, ਸਿੱਖੀ ਸਿੱਧਕ ਕੇਸਾਂ ਸਵਾਸਾਂ ਸੰਗ ਨਿਭਾਉਣਾ। ਪਾਤਸ਼ਾਹ ਜੀ ਦਾਰਾਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ, ਸਭ ਦੀ ਹਾਜ਼ਰੀ ਲੇਖੇ ਲਾਓ, ਦਰੋਂ ਕਰੋ ਸਿੱਖੀ ਸਿੱਧਕ ਭਰੋਸਾ, ਨਾਮ ਦੀਆਂ ਦਾਤਾਂ ਬਖਸ਼ਿਸ਼ ਕਰੋ, ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ ਸਤਿਗੁਰੂ ਜੀ। ਜਿਹੜੀਆਂ ਜਿਹੜੀਆਂ ਸੰਗਤਾਂ ਨੇ ਮਹਾਰਾਜ ਜੀ ਅੰਮ੍ਰਿਤ ਵੇਲੇ ਦੀਆਂ ਹਾਜ਼ਰੀਆਂ ਭਰੀਆਂ, ਮਹਾਰਾਜ ਗੁਰਬਾਣੀ ਦਾ ਆਸਰਾ ਲੈਂਦੇ ਹੋਏ ਮਹਾਰਾਜ ਹਾਜ਼ਰੀਆਂ ਭਰੀਆਂ, ਗੁਰਮਤ ਅਨੁਸਾਰ ਸਭਨਾਂ ਦੀਆਂ ਭਾਵਨਾਵਾਂ ਸੰਪੂਰਨ ਕਰਨੀਆਂ, ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ, ਪਰਿਵਾਰਾਂ ਦੇ ਵਿੱਚ ਸੁੱਖ ਸ਼ਾਂਤੀ ਵਰਤਾਉਣੀ, ਨਾਮ ਦਾ ਪ੍ਰਗਾਸ ਕਰਨਾ, ਦੁੱਖਾਂ ਦਾ ਨਾਸ ਕਰਨਾ, ਬੱਚਿਆਂ ਨੂੰ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ, ਜੀਵਨ ਦੀਆਂ ਸਫਲਤਾਵਾਂ ਬਖਸ਼ਿਸ਼ ਕਰਨੀਆਂ, ਮਾਤਾ ਪਿਤਾ ਦੇ ਆਗਿਆਕਾਰ ਹੋਣ ਦਾ ਬਲ ਬਖਸ਼ਿਸ਼ ਕਰਨਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਜੋ ਸੰਗਤਾਂ ਘਰਾਂ ਦੇ ਵਿੱਚ ਬੈਠ ਕਰਕੇ ਮਹਾਰਾਜ ਜੀ ਮੀਡੀਆ ਦੇ ਰਾਹੀਂ ਆਪ ਜੀਆਂ ਦੀ ਯਾਦ ਵਿੱਚ ਜੁੜੀਆਂ ਨੇ, ਤਿਨ੍ਹਾਂ ਦੀ ਅਰਦਾਸ ਹੈ ਸਤਿਗੁਰੂ ਜੀ ਸਭਨਾਂ ਨੂੰ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ, ਨਾਮ ਬਾਣੀ ਦਾ ਪਿਆਰ ਬਖਸ਼ਿਸ਼ ਕਰਨਾ, ਬੱਚਿਆਂ ਨੂੰ ਬਾਣੀ ਅਤੇ ਬਾਣੀ ਦੇ ਨਾਲ ਰਲਾਉਣਾ, ਮਹਾਰਾਜ ਸੱਚੇ ਪਾਤਸ਼ਾਹ ਜੀ ਸੰਗਤ ਦੀ ਸੇਵਾ ਬਖਸ਼ਿਸ਼ ਕਰਨੀ। ਸ਼ੁਕਰ ਹੈ ਮਹਾਰਾਜ ਜੀ ਚਾਰ ਪੈਰ ਰਹਿਣ ਸੁੱਖ ਦੀ ਬਤੀਤ ਕੀਤੀ, ਆਇਆ ਚਾਰ ਪੈਰ ਦਿਨ ਆਪਣੀ ਯਾਦ ਵਿੱਚ ਸੁੱਖ ਦੇ ਨਾਲ ਬਤੀਤ ਕਰਾਉਣਾ, ਮਿਹਰ ਭਰਿਆ ਹੱਥ ਰੱਖਣਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਮਹਾਰਾਜ ਜੀ ਕੜਾਹ ਪ੍ਰਸ਼ਾਦੀ ਦੇਗ ਹਾਜ਼ਰ ਹੈ, ਆਪ ਜੀ ਕਿਰਪਾਲਤਾ ਕਰਕੇ ਭੋਗ ਲਾਓ ਜੀ। ਭੋਗ ਲੱਗਾ ਸ਼ੀਤ ਪ੍ਰਸ਼ਾਦ ਸਾਧ ਸੰਗਤ ਦੇ ਰਸਮੀ ਲਾਇਕ ਹੋਵੇ, ਜੋ ਛਕੇ ਸੋ ਆਪ ਜੀਆਂ ਦਾ ਨਾਮ ਜਪੇ, ਜਿਨ੍ਹਾਂ ਭੰਡਾਰਿਆਂ ਵਿੱਚੋਂ ਰਸਤਾਂ ਬਸਤਾਂ ਹਾਜ਼ਰ ਹੋਈਆਂ, ਭੰਡਾਰੇ ਭਰਪੂਰ ਕਰਨੇ, ਕਾਲ ਕੰਟਕ ਚੂਰ ਕਰਨੇ, ਰਸਤਾਂ ਦਰਗਾਹੋਂ ਭੇਜਣੀਆਂ, ਬੀਜਿਆ ਹਰਾ ਕਰਨਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਰੋ ਕਿਰਪਾ ਮਹਾਰਾਜ ਜੀ ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਸਤਿਗੁਰੂ ਜੀ ਅਗਲੇ ਦੀਵਾਨ ਸਜਾਉਣ ਦੀ ਆਗਿਆ ਬਖਸ਼ਿਸ਼ ਕਰੋ।

भगत एह मन ठहरावै बलिओ चरागो अंधियार मैं।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੰਮ੍ਰਿਤ ਵੇਲੇ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਹਜ਼ੂਰੀ ਦੇ ਵਿੱਚ ਹਾਜ਼ਰੀਆਂ ਭਰ ਰਹੀ ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਜੀ ਸਾਰੇ ਹੀ ਧੰਨਤਾ ਦੇ ਯੋਗ ਹੋ ਜੋ ਆਪਣੇ ਜ਼ਰੂਰੀ ਕੰਮ ਧੰਦਿਆਂ ਨਾਲ ਸੰਕੋਚਦ ਹੋਏ ਗੁਰੂ ਘਰ ਆ ਕਰਕੇ ਸਤਿਗੁਰੂ ਜੀ ਦੀਆਂ ਹਾਜ਼ਰੀਆਂ ਭਰੀਆਂ ਨੇ। ਗੁਰੂ ਕੀਆਂ ਸੰਗਤਾਂ ਨੇ ਬਹੁਤ ਸਾਰੀਆਂ ਸੇਵਾਵਾਂ ਨਿਭਾਈਆਂ, ਗੁਰੂ ਕੀ ਬਾਣੀ ਦੇ ਨਿਤਨੇਮ ਸੰਗਤੀ ਰੂਪ ਵਿੱਚ ਹੋਏ ਨੇ। ਸਤਿਗੁਰੂ ਜੀ ਸਭਨਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਕੇ ਦਰੋਂ ਕਰੋਂ ਸਿੱਖੀ ਸੇਧਕ ਭਰੋਸਾ ਨਾਮ ਦੀਆਂ ਦਾਤਾਂ, ਤੰਦਰੁਸਤੀ ਦੀਆਂ ਦਾਤਾਂ ਬਖਸ਼ਣ। ਸਤਿਗੁਰੂ ਜੀ ਇਸੇ ਤਰ੍ਹਾਂ ਆਪਣੇ ਪਾਵਨ ਚਰਨ ਕਮਲਾਂ ਦੇ ਨਾਲ ਜੋੜ ਕਰਕੇ ਇਸ ਜੀਵਨ ਨੂੰ ਸਫਲਿਆਂ ਕਰ ਦੇਣ, ਤਾਂ ਜੋ ਲੋਕ ਸੁਖੀ ਪ੍ਰਲੋਕ ਵੀ ਸੁਹੇਲਾ ਹੋ ਜਾਵੇ। ਹੁਣ ਹਫ਼ਤਾਵਾਰੀ ਜੋ ਸਮਾਗਮ ਆਰੰਭ ਹੋਣੇ ਨੇ, ਸਭ ਤੋਂ ਪਹਿਲਾਂ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਪ੍ਰਾਰੰਭ ਹੋਣਗੇ। ਗੁਰੂ ਘਰ ਦੇ ਹਜ਼ੂਰੀ ਰਾਗੀ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਭਜਨ ਸਿੰਘ ਜੀ ਲਹਿਰੀ, ਤਿੰਨਾਂ ਦਾ ਕੀਰਤਨੀ ਜਥਾ ਆਪ ਜੀਆਂ ਨੂੰ ਆਸਾ ਜੀ ਦੀ ਵਾਰ ਦੇ ਕੀਰਤਨ ਸਰਵਣ ਕਰਾਉਣਗੇ। ਆਪ ਸਾਰੀਆਂ ਸੰਗਤਾਂ ਨੇ ਇਕਾਗਰਤਾ ਸਹਿਤ ਗੁਰੂ ਕੀ ਬਾਣੀ ਦੇ ਕੀਰਤਨ ਸਰਵਣ ਕਰਕੇ ਹਾਜ਼ਰੀਆਂ ਭਰਨੀਆਂ।

ਸੱਚਾ ਸਭ ਤਾਣ ਸੱਚਾ ਸਭ ਜੋਰ ਸੱਚੀ ਤੇਰੀ ਸਿਫਤ ਸੱਚੀ ਸਲਾਹ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਧਿਆਏ ਸੱਚ ਜੋ ਮਰ ਜੰਮੇ ਸੋ ਕੱਚ ਨਿਕੱਚ ਮਹੱਲਾ ਪਹਿਲਾ।

0: ਦੂਜਾ
1: ਜੋਤਿਕ ਸੱਚੇ ਕੀ ਹੈ ਕੁੱਟੜੀ ਸੱਚੇ ਕਾ ਵਿੱਚ ਵਾਓ ਸਿੱਖ ਨਾ ਹੁਕਮ ਸਮਾਏ ਲੈ ਇੱਕ ਨਾ ਹੁਕਮ ਕਰੇ ਬਣਾਓ ਇੱਕ ਨਾ ਪਾਣੇ ਘੜ ਲੈ ਇੱਕ ਨਾ ਮਾਇ ਵਿੱਚ ਨਿਵਾਸ ਪੇ ਆਖ ਨਾ ਜਾ ਪਈ ਜੇ ਕਿਸੇ ਆਣੇ ਰਾਸ ਨਾਨਕ ਗੁਰਮੁਖ ਜਾਣੀ ਹੈ

ਦਿਸੈ, ਕੁਦਰਤ ਸੁਣੈ, ਕੁਦਰਤ ਭਉ ਸੁਖਸਾਰ, ਕੁਦਰਤ ਪਾਤਾਲੀਆਂ ਆਕਾਸੀ, ਕੁਦਰਤ ਸਰਬਾਕਾਰ, ਕੁਦਰਤ ਵੇਦ ਪੁਰਾਣ ਕਤੇਬਾਂ, ਕੁਦਰਤ ਸਰ ਵਿਚਾਰ, ਕੁਦਰਤ ਖਾਣਾ ਪੀਣਾ ਪਹਿਨਣ, ਕੁਦਰਤ ਸਰਪਿਆ, ਕੁਦਰਤ ਜਾਤੀ ਜਿਨਸੀ ਰੰਗੇ, ਕੁਦਰਤ ਦੀ ਜਹਾਨ, ਕੁਦਰਤ ਨੇਕੀਆਂ, ਕੁਦਰਤ ਬਦੀਆਂ, ਕੁਦਰਤ ਮਾਨ ਅਭਮਾਨ, ਕੁਦਰਤ ਪਾਉਣ ਪਾਣੀ ਬੈਸੰਤਰ, ਕੁਦਰਤ ਧਰਤੇ ਖਾਕ, ਸਭ ਤੇਰੇ ਕੁਦਰਤ ਨੂੰ

ਪਹਿਲਾ ਭੈ ਵਿੱਚ ਪਵਨ ਵਹਿ ਸਦਵਾਓ ਭੈ ਵਿੱਚ ਚੱਲੇ ਲੱਖ ਦਰਿਆਓ ਭੈ ਵਿੱਚ ਅਗਨ ਕੱਢੇ ਬੇਗਾਰ ਭੈ ਵਿੱਚ ਧਰਤੀ ਦੱਬੀ ਪਾਰ ਭੈ ਵਿੱਚ ਇੰਦ ਫਿਰੈ ਸਿਰ ਪਾਰ ਭੈ ਵਿੱਚ ਰਾਜਾ ਧਰਮ ਦੁਆਰ ਭੈ ਵਿੱਚ ਸੂਰਜ ਭੈ ਵਿੱਚ ਚੰਦ ਕੋ

ਸਨਮਾਨ ਕੀ ਤੇੜੇ ਪਏ ਘੁਮਿਆਰ ਘੜ ਪਾਂਡੇ ਟਾਂਕੀਆਂ ਜਲਦੀ ਕਰੇ ਪੁਕਾਰ ਜਲ ਜਲ ਰੋਏ ਵਪੜੇ ਝੜ ਝੜ ਪਵੇਂਗਿਆਰ ਨਾਨਕ ਜਨ ਕਰਤਾ ਹੈ ਕਾਰਨ ਕਿਆ ਸੋ ਜਾਣ ਕਰਤਾਰ ਪੌੜੀ ਬਿਨ ਸਤਿਗੁਰੂ ਕਿਨੇ ਨਾ ਪਾਇਓ।

ਆਪਣੀ ਤਾਂ ਗੁਰ ਕਾ ਸ਼ਬਦ ਕਮਾਏ ਨਾਨਕ ਕਹੇ ਸੁਣੋ ਜਨੋ ਇਤ ਸੰਜਮ ਦੁਖ ਜਾਏ ਪੌੜੀ ਸੇਵ ਕੀਤੀ ਸੰਤੋਖੀ।

0: ਅਹਿਨਸ ਕਹਿਰ ਮੌਨ ਵਿਭੂਤਾ ਕਿਉਂ ਜਾਗੈ ਗੁਰ ਬਿਨ ਸੂਤਾ ਪੱਗ ਉੱਪੇ ਤਾਣਾ ਆਪਣਾ ਕੀਆ ਕਮਾਣਾ ਅਲ ਮਲਖਾਈ ਸਿਰ ਛਾਈ ਪਾਏ ਮੂਰਖ ਹੰਦੈ ਪਤ ਗਵਾਏ ਵਿਣਾਵੈ ਕਿਸ਼ਤਾਏ ਨਾ ਪਾਈ ਰਹਿ ਦੇ ਬਾਣੀ ਮਣੀ ਮਸਾਣੀ ਅੰਧ ਨਾ ਜਾਣਾ ਪਛਤਾਣੀ
1: ਸਤਿਗੁਰ ਭੇਟੇ ਸੋ ਸੁਪਾਏ ਹਰ ਕਾ ਨਾ ਮਨ ਮਸਾਏ ਨਾਨਕ ਨਦਰ ਕਰੇ ਸਫਾਏ ਆਸ ਅੰਦੇਸੇ ਤੇਨੇ ਕੇਵਲ ਹਉ ਮੈਂ ਸ਼ਬਦ ਜਲਾਏ ਪੌੜੀ ਭਗਤ ਤੇਰੇ ਮਨ ਪਾ

ਚੱਲੇ ਪਾਏ ਚੌਂਕਣ ਮੁੱਲ ਅਣਾਇਆ ਬਹਿ ਚੌਕੇ ਪਾਇਆ ਸਿੱਖਾ ਕੰਨ ਚੜਾਈਆ ਗੁਰ ਬ੍ਰਾਹਮਣ ਥਿਆ ਉਹ ਮੂਆ ਉਹ ਚੜ ਪਿਆ ਵੇ ਤੱਗਾ ਗਿਆ।

0: ਨਾਨਕ ਤਗ ਨਾ ਟੁੱਟਈ ਜੇ ਤਗ ਹੋਵੇ ਜੋਰ ਮਹੱਲਾ ਪਹਿਲਾ
1: ਮੰਨੈ ਪਤੂ ਪਜੈ ਸਾਲਾਹੀ ਸਚ ਸੂਤ ਦਰਗਹਿ ਅੰਦਰ ਪਾਈਏ ਤਗ ਨਾ ਤੂਟ ਸੂਤ ਮਹੱਲਾ ਪਹਿਲਾ।

ਸਤਸੰਗਤ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਸਪੁਰੀ ਪਾਚੇ ਦਸਵੀਂ ਪ੍ਰਥਮ ਭਗਵਤੀ ਸਿਮਰ ਕਹੇ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ ਅਰਜਨ ਹਰਗੋਬਿੰਦ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਧਿਆਈ ਤੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਾਰਨ ਉਹਨੇ ਧਿਆਵੈ ਤਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀ ਦੇ ਪਿਤਰਾਤਮਕ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਤਸ਼ਾਹ ਦਾ ਤੈਂਤਰ ਕੇ ਘਰ ਸੱਚ ਬੋਲੋ ਜੀ ਵਾਹਿਗੁਰੂ ਗਰੀਬਨ ਵਾਜ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ 40 ਮੁਕਤੇ ਹੱਟੀਆਂ ਜੱਪੀਆਂ ਚੱਪੀਆਂ ਜਿਹਨਾਂ ਨਾਮ ਜੱਪਿਆ ਵੰਡ ਚੱਕਿਆ ਦੇ ਕੇ ਲਾਈ ਤੇ ਵਾਹੀ ਦੇ ਕੇ ਡਿਡ ਕੀਤਾ ਤੇ ਨਾ ਪਿਆਰਿਆਂ ਤੇ ਪਿਆਰਿਆਂ ਦੀ ਕਮਾਈ ਦਾ ਧਿਆਨ ਕੇ ਬੋਲੋ ਜੀ ਵਾਹਿਗੁਰੂ ਜਿੰਨਾ ਸਿੰਘਾਂ ਸਿੰਘਣੀਆਂ ਧਰਮ ਇਹ ਸੀ ਦਿੱਤੇ ਬੰਧ ਬੰਧ ਕਟਵਾਏ ਖੋਪੜੀਆਂ ਲਵਾਈਆਂ ਚਰਖੜੀਆਂ ਤੇ ਚੜੇ ਆਰ ਨਜ਼ਰ ਆਏ ਗਏ ਗੁਰਦੁਆਰੇ ਸਿਆਵਾ ਤੇ ਕੁਰਬਾਨੀਆਂ ਕੀਤੀਆਂ ਧਰਮ ਨੇ ਆ ਰਿਹਾ ਸੀ ਕਿਸੇ ਦੇ ਕੇ ਸਾਸਾ ਲਿਖਾਏ ਤਿੰਨਾਂ ਦੀ ਕਮਾਈ ਦਾ ਧਿਆਨ ਕੇ ਬੋਲੋ ਜੀ ਵਾਹਿਗੁਰੂ ਭਾਈਆਂ ਤਖਤਾਂ ਗੁਰਦੁਆਰਿਆਂ ਦਾ ਧਿਆਨ ਕੇ ਬੋਲੋ ਜੀ ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚੇਤਾ ਹੈ ਜਦ ਆਵਣ ਕਾਸਤ ਕਾਸਰਮ ਸੁੱਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਸਾਹਿਬ ਤਾਂ ਦਰ ਚਰਿਆਤ ਦੇਖ ਦੇਖ ਕੀ ਫਤਿਹ ਬਿਰਧ ਕੀ ਪੈਚ ਪੰਚ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਹ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਇਸ਼ਨਾ ਕਿਉਂਕਿ ਚੰਡੇ ਬੁੰਗੇ ਜਗੋ ਜਗਾਟਾ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪੱਧ ਕੇ ਰਾਖੇ ਆਪ ਵਾਹਿਗੁਰੂ ਗੁਰੂ ਗਰੀਬ ਰਵਾਜ ਪੰਥ ਸਦਾਸ ਜੀ ਗੁਰਦੁਆਰਾ ਨਨਕਾਣਾ ਸਾਹਿਬ ਪੰਜਾਬ ਸਾਹਿਬ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਆਪ ਦੇ ਪੰਥ ਨੂੰ ਛੋੜਿਆ ਗਿਆ ਹੈ ਉਹਨਾਂ ਦੇ ਖੁੱਲ੍ਹੇ ਦਰਸ਼ਨ ਦੀ ਦਾਤ ਤੇ ਸੇਵਾ ਸੰਭਾਲ ਦਾ ਦਾਨ ਆਪਣੇ ਖਾਲਸਾ ਜੀ ਨੂੰ ਬਖਸ਼ੋ ਇਹ ਨਿਉਟਿਆਂ ਦੀ ਓਟ ਗੁਰੂ ਨਿਆਸਰਿਆਂ ਦੇ ਆਸਰੇ ਗੁਰੂ ਧੰਨ ਧੰਨ ਗੁਰੂ ਗ੍ਰੰਥ ਦਾਸ ਜੀ ਦੋਹੇ ਕਰ ਜੋੜ ਕਰੂੰ ਅਰਦਾਸ ਖੁਦ ਭਾਵੇ ਤਾਣੇ ਰਾਸ ਇਹ ਕੀ ਬਣਵਾਜ ਜੀ ਆਪ ਦੇ ਚੰਨ ਕਾਮਨਾ ਅਰਦਾਸ ਕੀਤੀ ਆਪ ਜੀ ਦੀ ਬਖਸ਼ਿਸ਼ ਹੋਈ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋਏ ਸੰਗਤਾਂ ਨੂੰ ਦਰਸ਼ਨ ਦਾ ਦੇ ਕੇ ਨਿਹਾਲ ਦਰਸਾ ਜੀ ਮਿਹਨਤ ਬਾਣੀਆਂ ਦੇ ਪਾਠ ਐਸ ਜੋ ਰਾਗੀ ਸਿੰਘਾਂ ਨੇ ਆਪ ਦੇ ਚਰਨਾਂ ਆਸਾ ਕੀ ਬਾਰ ਦੇ ਸੰਪੂਰਨ ਕੀਰਤਨ ਕੀਤੇ ਨੇ 6 ਪੌੜੀਆਂ ਆਨੰਦ ਸਾਹਿਬ ਦੇ ਕੀਰਤਨ ਸਾਰ ਕਿਰਪਾ ਕਰੋ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ੋ ਪੜੀ ਹੋਈ ਬਾਣੀ ਸੋਧ ਕੇ ਸੱਚਖੰਡ ਪ੍ਰਵਾਨ ਕਰੋ ਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੀ ਹਿਰਦਾਂ ਦੀ ਪ੍ਰਸ਼ਾਦ ਕਿਰਪਾਲਤਾ ਕਰੋ ਜੀ ਅੱਗੋਂ ਤੋਂ ਸ਼ੁੱਧ ਤੇ ਪਿੱਤ ਬਾਣੀ ਚਾਰ ਦੀ ਬਲ ਬੁੱਧੀ ਬਖਸ਼ਿਸ਼ ਕਰੋ ਤਾਂ ਤਨ ਮਿਲਤਾ ਜੀ ਆਪਦੇ ਚੰਨ ਕਾਉਣੇ ਰਾਤ ਨੂੰ ਤਾਂ ਜੀਓ ਗੁਰੂ ਸੱਚੇ ਪਾਤਸ਼ਾਹ ਜੀ ਅੱਜ ਦਰ ਕਰ ਸਿਓ ਦਾ ਮਾਤਾ ਕਰਵੰਤ ਕੌਰ ਸਵਰਗ ਬਾਦਸ਼ਾਹ ਅਵਤਾਰ ਸਿੰਘ ਭਾਈ ਕਮਲਜੀਤ ਸਿੰਘ ਬੀਬੀ ਸੁਖਜੀਤ ਕੌਰ ਤਾਂ ਸਾਰੇ ਪਰਿਵਾਰ ਨੂੰ ਤਾਰ ਜੀ ਦੋ ਖੰਡ ਪਾਠ ਸਾਹਿਬ ਪਰਮ ਇਕੱਠੇ ਪਰਮ ਪੁਰਾਣ ਤਾਰ ਜੀ ਗਿਰੀ ਬਨਵਾਸ ਜੀ ਪਹਿਲੇ ਖੰਡ ਪਾਠ ਸਾਹਿਬ ਉਹਨਾਂ ਦੀ ਬੱਚੀ ਜਸ ਕਰਨਜੀਤ ਕੌਰ ਦੀ ਪੜ੍ਹਾਈ ਦੀ ਸਫਲਤਾ ਵਾਸਤੇ ਅਤੇ ਦੂਜੇ ਖੰਡ ਪਾਠ ਸਾਹਿਬ ਬਾਬਾ ਦੀਪ ਸਿੰਘ ਜੀ ਮਹਾਨ ਸ਼ਹਾਦਤ ਨੂੰ ਸਮਰਪਿਤ ਗਿਰੀ ਬਨਵਾਸ ਜੀ ਯਾਦ ਕਰਦੇ ਹਾਂ ਅਖੰਡ ਪਾਠ ਦੂਜੀ ਰਾਮ ਪੁਰਾਣ ਤਾਰ ਕਿਰਪਾ ਕਰੋ ਇਹਨਾਂ ਖੁਸ਼ੀ ਦੇ ਆਜ ਬਖਸ਼ੀਆਂ ਦਾਤਾਂ ਦੇ ਪਰਿਵਾਰ ਵੱਲੋਂ ਪੁੱਤਰ ਕੜਾਪ ਸ਼ਾਹਜੇ ਦੇਗਾਂ ਤਿਆਰ ਕਰੇ ਖਾਦਰ ਤਾਰ ਆਪ ਜੀ ਭੋਗ ਲਓ ਸ਼ਹੀਦ ਪ੍ਰਸਾਦ ਸਾਹ ਸੰਗਤ ਦੀ ਰਸਨਾ ਲਾਇਕ ਹੋਵੇ ਜੋ ਜੀ ਸਕੇ ਸਵਾਸ ਸਵਾਸ ਆਪ ਜੀ ਦਾ ਪਿੱਤਰ ਨਾਮ ਜਪ ਬਖਸ਼ਿਸ਼ ਕਰੋ ਦਤਾਰ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਸ਼ ਵਿਦੇਸ਼ ਰੱਖਿਆ ਬਖਸ਼ ਕਰੋ ਜੀ ਗੁਰੂ ਜੀ ਮਾਈ ਕਿਰਪਾ ਕਰੋ ਬੱਚੀ ਜਸ ਕਰਨਦੀਰ ਕਰੋ ਤੰਦਰੁਸਤੀ ਬਖਸ਼ੋ ਲੰਮੀ ਆਯੂ ਬਖਸ਼ੋ ਰੁਚੀ ਦੀ ਦਾਲ ਬਖਸ਼ ਕਰ ਦਤਾਰ ਉੱਚੀ ਵਿਦਿਆ ਦੀ ਦਾਲ ਬਖਸ਼ ਕਰੋ ਗਿਰੀ ਮਾਈ ਪਰਿਵਾਰ ਦੀ ਕਿਰਪਾ ਕਰਨੀ ਇਸ ਤਰ੍ਹਾਂ ਮਹਾਨ ਸ਼ਹੀਦਾਂ ਦੀਆਂ ਗਿਰੀ ਯਾਦਾਂ ਬਣਾਉਂਦੇ ਹੋਇਆ ਉਹਨਾਂ ਦੇ ਸਾਹਿਬ ਮਾਰਗ ਨੂੰ ਅਪਣਾਉਣ ਵਾਸਤੇ ਚਲਾਏ ਮਾਰਗ ਚੱਲਣ ਵਾਸਤੇ ਬੜਬੁਰੀ ਬਖਸ਼ੋ ਤਾਗਤ ਬਖਸ਼ੋ ਦਿੱਤਾ ਭਾਵਨਾ ਦੀ ਦਾਲ ਬਣਾਲ ਦਾ ਕਰੋ ਮੇਰੇ ਕੋਲ ਸੱਚੇ ਪਾਤਸ਼ਾਹ ਜੀ ਹੋ ਗਰੀਬ ਰਿਵਾਜ ਅੰਮ੍ਰਿਤ ਵੇਲੇ ਤੋਂ ਲੈ ਕੇ ਦਰ ਤੇ ਆਈਆਂ ਸਾਫ ਸੰਗਤਾਂ ਦੇ ਹਾਲ ਜੀ ਦਰ ਪ੍ਰਵਾਨ ਕਰੋ ਘੜੀਆਂ ਲਿਖੇ ਲਾਓ ਸੰਗਤਾਂ ਦਾ ਦਰ ਦਿੱਤੇ ਫੁੱਲ ਪੇਟਾ ਪ੍ਰਵਾਨ ਸ਼ੁਭਕਾਮਨਾ ਪੂਰਨ ਕਰੋ ਜੀ ਗੁਰੂ ਗਰੀਬ ਰਿਵਾਜ ਆਪ ਦੇ ਚਰਨਾਂ ਨਾਲ ਸੇਵਾ ਕਰ ਰਹੇ ਸਾਰੇ ਟੈਲੀ ਸਿੰਘਾਂ ਸਿੰਘਣੀਆਂ ਨੂੰ ਤੰਦਰੁਸਤੀ ਬਖਸ਼ੋ ਚਾਟੀ ਕਲਾ ਬਖਸ਼ੋ ਅਤੇ ਸਦਾ ਹੀ ਇਸ ਤਰ੍ਹਾਂ ਆਪਣੇ ਚਰਨਾਂ ਸੇਵਾ ਦੀ ਭਾਨ ਮਖੀ ਬਾਲਦਾ ਕਰੋ ਗਰੀਬ ਰਿਵਾਜ ਜੀ ਮਿਹਰ ਪਰਿਵਾਰ ਪਰਿਵਾਰ ਦੇ ਸਿਰ ਰੱਖੋ ਪਰਿਵਾਰ ਦੇ ਅੱਜ ਸਾਰੇ ਕਾਰਜ ਨਿਰਵਿਘਨ ਸਾਥ ਪੂਰਨ ਕਰੋ ਤਾਰ ਕਿਰਪਾ ਕਰੋ ਆਪਣੀ ਸੇਵਾ ਦੀ ਆਪ ਰਾਜਪਾਲ ਰੱਖੋ ਜੀ ਤਾਰ ਕਿਰਪਾ ਕਰੋ ਗਰੀਬ ਨਿਵਾਜ ਜੀ ਛੇ ਕੌਮ ਨੂੰ ਖਾਲਸਾ ਪੰਥ ਨੂੰ ਏਕਤਾ ਸਵਾਗ ਪਿਆਰ ਦੀ ਬਖਸ਼ਿਸ਼ ਕਰਕੇ ਸੱਚ ਸੰਤੋਖ ਦਾਲ ਬਖਸ਼ੋ ਚਾਨਣ ਜੋੜ ਬਣ ਜਾ ਪਿਆਰ ਬਖਸ਼ ਦਾਰ ਹਰ ਮੈਦਾਨ ਜਵਾਨ ਫਤਿਹ ਬਖਸ਼ ਬਾਲਦਾ ਕਰੋ ਜੀ ਗੁਰੂ ਗਰੀਬ ਨਿਵਾਜ ਦੂਰ ਦੁਰਾਲੇ ਕਾਂਜ ਬੈਠੀਆਂ ਲਾਜ ਕੇ ਤੱਕੀ ਸ਼ਰਮਕਾਰੀਆਂ ਸਾਰੀ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਚਲੋ ਘੜੀਆਂ ਲਿਖ ਕੇ ਲਾਓ ਸਰਕਾਰ ਆਪਣੇ ਕਿਰਪਾ ਕਰੀ ਸੰਗਤਾਂ ਨੂੰ ਦੋ ਬਖਸ਼ੇ ਨੇ ਸੰਗਤਾਂ ਆਪਦੇ ਚਰਨਾਂ ਧੰਨਵਾਦ ਕਰਦੇ ਸ਼ੁਕਰੀਆ ਅਦਾ ਕਰਦੇ ਹਾਂ ਬੇਹਤ ਮੈਂ ਆਨਲਾਈਨ ਗੁਰੂ ਘਰ ਨੂੰ
ਗੁਰੂ ਘਰ ਸੇਵਾ ਸੰਗਤ ਦਰ ਸੰਗਤ ਮਾਇਆ ਪੇਟਾ ਕੇ ਚਰਨੇ ਪ੍ਰਵਾਨ ਕਰੋ, ਬਖਸ਼ਕਰ ਸਾਹਿਬ ਦੀ ਕਮਾਈਆਂ ਸਫਲ ਕਰੋ, ਘਰ ਵੱਜ ਮਦਦ ਸਾਹਿਬ ਸੰਗਤਾਂ ਦੀਆਂ ਸ਼ੁਭ ਕਾਮਨਾਵਾਂ ਸਮਰਥ ਪੂਰੀਆਂ ਕਰੋ ਜੀ, ਤਾਰ ਮਿਹਰ ਕਰੋ, ਮੀਰਾਂ ਦੇ ਕਰਿਆ ਸੇਵਾ ਪ੍ਰਵਾਨ ਕਰੋ, ਪੂਰਾ ਸਕਾਈ ਵਾਹਿਗੁਰੂ ਕੋਈ ਦੁਰਗੁਣਾ ਮੈਂ ਬਖਸ਼ਿਸ਼ ਕਰਕੇ ਵਰਾਂ ਅੱਜ ਦੇ ਆਤਮਾ ਦੇ ਹਫ਼ ਸਵਾਰੀ ਕਰ ਸਕੇ ਦਰਬਾਰ ਹਮਤਾ ਵਾਸੀ ਆਗਾ ਬਖਸ਼ੋ, ਰਹਿੰਦੇ ਘਰ ਸਵਾਰ ਕੇ ਚੈਨਲ ਮਾਧਿਅਮ ਦੀ ਮਦਦ ਤਾਰ ਸ਼ੁੱਧ ਅਤੇ ਪਿਤ ਸੇਵਾਲਿਆਂ ਦੀ ਵਾਰਤਾ ਕਰਨੀ, ਸਹੀ ਪਿਆਰੇ ਮੇਰੇ ਜਿਹਨੇ ਮੰਡਿਆਲ ਦਾ ਨਾਮ ਜਿਦਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਅਗਿਆ ਭਾਈ ਅਕਾਲ ਕੀ ਤਵੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਜਗਦ ਮੈਂ, ਰਾਜ ਕਰੇਗਾ ਖਾਲਸਾ ਆਗੀ ਰਹੇ ਨਾ ਕੋਈ, ਖੁਆਰ ਹੋਏ ਸਾ ਮਿਲੇਂਗੇ ਬਜੇ ਸ਼ਰਨ ਚੋ, ਵਾਹਿਗੁਰੂ ਨਾਮ ਜਹਾਜ ਹੈ ਚੜ੍ਹੇ ਦੋ ਤਰੇ ਪਾ ਜੋ ਚੜ

0: ਸੁਨਿਹਾਰ ਸਤਿ ਸ੍ਰੀ ਅਕਾਲ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ। ਸ੍ਰੀ ਹਰਿਮੰਦਰ ਸਾਹਿਬ ਜੀ ਦੀ ਨੀਂਹ ਪੱਥਰ ਰੱਖਣ ਦੇ ਪਵਿੱਤਰ ਦਿਹਾੜੇ 'ਤੇ ਆ ਕੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਇਲਾਹੀ ਬਾਣੀ ਦੇ ਹੁਕਮਨਾਮੇ ਕਥਾ ਕੀਰਤਨ ਸਰਵਣ ਕਰਕੇ ਸਾਹਿਬਾਂ ਦੀ ਬਖਸ਼ਾਂ ਲਹਿਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਵਿਭਾਗੇ ਜੋ ਆਪ ਜੀ ਨੇ ਅਰਦਾਸ ਉਪਰੰਤ ਬੜਾ ਹੀ ਸੁੰਦਰ ਹੁਕਮਨਾਮਾ ਸਰਵਣ ਕੀਤਾ ਹੈ, ਗੁਰੂ ਕਿਰਪਾ ਕਰੇ ਸਾਨੂੰ ਉਸ 'ਤੇ ਚੱਲਣ ਦੀ ਸਮਰੱਥ ਬਖਸ਼ੇ। ਅਤੇ ਅੱਜ ਸ੍ਰੀ ਹਰਿਮੰਦਰ ਸਾਹਿਬ ਜੀ ਦਾ ਜੋ ਨੀਂਹ ਪੱਥਰ ਰੱਖਣ ਦਾ ਦਿਨ ਹੈ, ਉਸ ਦੀਆਂ ਸਭ ਨੂੰ ਲੱਖ ਲੱਖ ਵਧਾਈਆਂ ਹੋਣ। ਧੰਨ ਧੰਨ ਗੁਰੂ ਅਰਜਨ ਦੇਵ ਜੀ ਦੇ ਸਮੇਂ ਦੇ ਅੰਦਰ ਬਹੁਤ ਮੰਦਰ ਸੀਗੇ, ਜਿਨ੍ਹਾਂ ਦੇ ਵਿੱਚ ਬੈਠ ਕੇ ਪਰਮਾਤਮਾ ਦੀ ਉਸ ਦੇ ਭਜਨ ਗਾਏ ਜਾਂਦੇ ਸਨ। ਅਤੇ ਗੁਰੂ ਸਾਹਿਬ ਨੇ ਸਾਡੇ ਵਾਸਤੇ ਫਿਰ ਵਿਚਾਰ ਕੀਤਾ ਕਿ ਅਸੀਂ ਵੀ ਮੰਦਰ ਕੋਈ ਬਣਾਈਏ, ਜਿਸ ਦੇ ਵਿੱਚ ਆ ਕੇ ਉਹ ਸੰਗਤਾਂ ਸਦਾ ਲਈ ਗੁਰੂ ਦੀਆਂ ਬਖਸ਼ਾਂ ਲੈਣ। ਮੈਂ ਬੜਾ ਸੰਖੇਪ ਰੂਪ ਜਾ ਰਿਹਾ। ਅਤੇ ਉਹ ਇੱਥੇ ਬੈਠ ਕੇ ਸਵਰਗ ਦਾ ਆਨੰਦ ਜਿਵੇਂ ਹੁੰਦਾ, ਉਸ ਤਰ੍ਹਾਂ ਦਾ ਆਨੰਦ ਮਾਣਨ। ਅਤੇ ਸੱਚੀ ਮੁੱਚੀ ਆਪਾਂ ਜਦੋਂ ਜਾਈਦਾ ਉੱਥੇ, ਮੈਂ ਥੋੜ੍ਹਾ ਪਾਸੇ ਚੱਲ ਗਿਆ ਆਪਣੇ ਤੋਂ, ਅਤੇ ਇਹ ਅਨੁਭਵ ਹੁੰਦਾ ਕਿ ਆਪਾਂ ਸੱਚੀ ਮੁੱਚੀ ਹੀ ਪਰਮਾਤਮਾ ਦੇ ਦਰਬਾਰ ਦੇ ਅੰਦਰ ਬੈਠੇ ਹਾਂ, ਪਰ ਵਾਹਿਗੁਰੂ ਦੇ ਕੋਲ ਬੈਠੇ ਹਾਂ। ਐਸਾ ਉੱਥੇ ਅਸਰ ਹੈ ਸਾਹਿਬਾਂ ਦਾ, ਧੰਨ ਧੰਨ ਗੁਰੂ ਸਾਡੇ ਗੁਰੂ ਸਾਹਿਬਾਂ ਦਾ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ। ਅੱਗੇ ਚੱਲਾਂ ਮੈਂ ਹੁਣ। ਉਹਨਾਂ ਨੇ ਫਿਰ ਹਰਿਮੰਦਰ ਸਾਹਿਬ ਬਣਾਉਣ ਦਾ ਪ੍ਰੋਗਰਾਮ ਕੀਤਾ, ਜਿਸ ਦੇ ਵਿੱਚ ਉਹਨਾਂ ਨੇ ਸ਼ਹਿਰ ਚੁਣਿਆ ਸ੍ਰੀ ਅੰਮ੍ਰਿਤਸਰ, ਜੋ ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਨੇ ਵਸਾਇਆ ਸੀ, ਜਿਸ ਦੇ ਵਿੱਚ 352 ਕਿਸਮ ਦੇ ਪ੍ਰੋਫੈਸ਼ਨਾਂ ਨੂੰ ਉਹਨਾਂ ਨੇ ਪ੍ਰਮੋਟ ਕੀਤਾ ਸੀਗਾ, ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਨੇ। ਅਤੇ ਫਿਰ ਉਹਨਾਂ ਨੇ ਅਕਤੂਬਰ 1588 ਨੂੰ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਰਖਾਈ, ਅਤੇ ਰਖਾਈ ਸੀ ਉਹਨਾਂ ਨੇ ਸਾਈਂ ਮੀਆਂ ਮੀਰ ਜੀ ਪਾਸੋਂ। ਕਦੇ ਕਦੇ ਮੇਰੇ 'ਤੇ ਓਬਜੈਕਸ਼ਨ ਆ ਜਾਂਦਾ ਕਿ ਤੁਸੀਂ ਭਾਈ ਮੀਆਂ ਮੀਰ ਜੀ ਦਾ ਨਾਂ ਕਿਉਂ ਲੈਂਦੇ ਹੋ ਜੀ, ਉਹ ਤਾਂ ਮੁਸਲਮਾਨ ਸਨ। ਬੜੇ ਪਿਆਰ ਨਾਲ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਉਹਨਾਂ ਦੇ ਕੋਲ, ਭਾਈ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤਾਂ ਕੋਈ ਫਰਕ ਹੀ ਨਹੀਂ ਹੈਗਾ, ਉੱਥੇ ਤਾਂ ਮੁਸਲਮਾਨਾਂ ਦੀ ਵੀ ਬਾਣੀ ਹੈ ਅਤੇ ਸਿੱਖਾਂ ਦੀ, ਹਿੰਦੂਆਂ ਦੀ ਵੀ ਹੈ ਜੀ। ਮੈਨੂੰ ਦੱਸੋ ਫਿਰ, ਆਪਾਂ ਗੁਰੂ ਸਾਹਿਬ ਦੀ ਸੋਚ ਤੋਂ ਅੱਗੇ ਚਲੇ ਗਏ ਫਿਰ ਆਪਾਂ? ਮੈਂ ਉਸ ਦਾ ਜਵਾਬ ਦੇ ਰਿਹਾ, ਕਿਉਂਕਿ ਕੁਐਸਚਨ ਹੁੰਦੇ, ਮੈਂ ਕਈ ਵਾਰੀ ਉਹਨਾਂ ਦਾ ਪਹਿਲਾਂ ਜਵਾਬ ਲੱਭਣ ਦੀ ਕੋਸ਼ਿਸ਼ ਕਰਦਾ ਹੁੰਦਾ ਵੀ ਆਹ ਕੁਐਸਚਨ ਹੋਣਾ। ਸੋ ਉਹਨਾਂ ਦੇ ਚਰਨਾਂ 'ਚ ਬੇਨਤੀ ਆ ਵੀ ਗੁਰੂ ਸਾਹਿਬਾਂ ਨੇ ਤਾਂ ਇਹ ਨਹੀਂ ਕੀਤਾ ਸੀ, ਹਾਂਜੀ ਬਾਣੀ ਦਰਜ ਕੀਤੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਆਪਾਂ ਮੱਥਾ ਟੇਕਦੇ ਰੋਜ਼ ਉਹਨੂੰ। ਸੋ ਉਹਨਾਂ ਨੇ ਉਹਨਾਂ ਪਾਸੋਂ ਨੀਰ ਖਾਈ ਸੀ। ਉਸ 'ਤੇ ਚਾਰ ਦਰਵਾਜ਼ੇ ਉਹਨਾਂ ਨੇ ਰੱਖੇ, ਕਿਉਂ ਚਾਰ ਵਰਨਾਂ ਦੇ ਲੋਕ ਜਿਹੜੇ ਸਨ ਉਸ ਵਿੱਚ ਆ ਕੇ ਬਿਨਾਂ ਕਿਸੇ ਮਤ ਭੇਦ ਦੇ ਆ ਕੇ ਦਾਖਲ ਹੋ ਸਕਣ ਅਤੇ ਗੁਰੂ ਦੀਆਂ ਬਖਸ਼ਾਂ ਲੈ ਸਕਣ। ਅਤੇ ਫਿਰ ਨਾਲ ਹੋਰ ਵੀ ਆ ਕਿ ਉਹਨਾਂ ਦੇ ਜਿਹੜੇ ਦਰਵਾਜ਼ੇ ਸੀ ਉਹ ਇਸ ਤਰ੍ਹਾਂ ਰੱਖੇ ਜਿਹੜੇ ਦੋਨੋਂ ਪਾਸਿਆਂ ਨੂੰ ਖੁੱਲ੍ਹਣ, ਤਾਂ ਕਿ ਦਿਸ਼ਾਵਾਂ ਦਾ ਜੋ ਭੇਦ ਹੈ ਬਾਕੀ ਧਰਮਾਂ ਦੇ ਅੰਦਰ, ਉਹ ਸਾਡੇ ਸਿੱਖ ਧਰਮ ਦੇ ਅੰਦਰ ਨਾ ਹੋਵੇ ਉਹ, ਇਸ ਕਰਕੇ। ਅਤੇ ਨਾਲ ਇੱਕ ਹੋਰ ਵੀ ਕੰਮ ਕੀਤਾ ਗੁਰੂ ਸਾਹਿਬ ਨੇ ਕਿ ਜਦੋਂ ਆਪਾਂ ਜਾਈਏ, ਜਿਹੜਾ ਖਿਆਲ ਕਰਨਾ ਆਪਾਂ ਨੇ, ਪੌੜੀਆਂ ਉਤਰ ਕੇ ਜਾਣਾ ਪੈਂਦਾ ਜੀ। ਇਹਦਾ ਕੀ ਭਾਵ ਹੋਇਆ ਫਿਰ, ਪੌੜੀਆਂ ਉਤਰ ਕੇ ਜਾਣ ਦਾ ਕੀ ਭਾਵ ਜੀ? ਮੈਂ ਸੋਚਿਆ ਕਿ ਗੁਰੂ ਸਾਹਿਬ ਨੇ ਕਿੰਨੀਆਂ ਉੱਥੇ ਚੀਜ਼ਾਂ ਰੱਖੀਆਂ ਜਿਹੜਾ ਆਪਾਂ ਨੂੰ ਪਤਾ ਹੀ ਨਹੀਂ। ਇਹ ਤਾਂ ਉਹ ਜਾਣਦੇ ਸਨ, ਜਾਣੀ ਜਾਣ ਸਨ, ਪਰਮਾਤਮਾ ਦਾ ਰੂਪ ਸਨ, ਅਤੇ ਉਹਨਾਂ ਨੇ ਇਸ ਕਰਕੇ ਰੱਖਿਆ ਸੀ ਕਿ ਪੌੜੀਆਂ ਉਤਰ ਕੇ ਜਾਣਨਾ, ਅਤੇ ਭਾਈ ਤੁਸੀਂ ਆਪਣੇ ਮਨ ਦਾ ਹੰਕਾਰ ਦੂਰ ਕਰਕੇ ਅਤੇ ਫਿਰ ਜਾਣਾ ਉੱਥੇ, ਹਉਮੈ ਨੂੰ ਛੱਡ ਕੇ ਜਾਣਾ ਬਾਹਰ, ਹਾਂਜੀ ਹਉਮੈ ਨੂੰ ਤਿਆਗ ਕੇ ਜਾਣਾ ਹੈਗਾ, ਨੀਵੇਂ ਹੋ ਕੇ ਜਾਣਾ। ਸੋ ਕਿੰਨਾ ਕੁਛ ਹੈ, ਮੈਂ ਸਾਰਾ ਕੁਛ ਨਹੀਂ ਕਰ ਸਕਦਾ ਐਕਸਪਲੇਨ, ਗੁਰੂ ਦੀ ਬਖਸ਼ ਹੈ ਕਿ ਮੈਨੂੰ ਗੁਰੂ ਨੇ ਇਹ ਸੂਚਨਾ ਦਿੱਤੀ। ਤੇ ਮੈਂ ਆਪ ਜੀ ਨਾਲ ਸਾਂਝੀ ਕੀਤੀ ਹੈਗੀ ਆ। ਆਓ ਆਪਾਂ ਹੁਣ ਅਗਲੇ ਪ੍ਰੋਗਰਾਮ ਤੋਰੀ ਅੱਜ ਦੇ, ਨਹੀਂ ਤਾਂ ਮੈਂ ਇੱਥੇ ਫਿਰ ਇਸ ਥਾਵਾਂ ਜ਼ਿਆਦਾ ਸਾਥ ਲੈ ਲਾਂਗਾ। ਖਮਾ ਚਾਹੁੰਦਾ ਹਾਂ ਇਸ ਗੱਲ ਲਈ। ਸੋ ਅੱਜ ਪ੍ਰੋਗਰਾਮ ਚੱਲੇਗਾ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਨੀਂਹ ਪੱਥਰ ਦੇ ਸੰਬੰਧ ਵਿੱਚ ਹੀ, ਬਹੁਤਾ ਉਸ ਦੇ ਸੰਬੰਧ ਹੀ ਕੀਰਤਨ ਹੋਣਗੇ ਅਤੇ ਕਥਾ ਬੇਨਤੀ ਕਰਾਂਗਾ ਨਾਲ ਦੂਜੇ ਟਾਈਮ ਜਿਹੜੀ ਹੋਣੀ ਹੈ। ਅਤੇ 9 ਜੁਲਾਈ ਨੂੰ ਹੈ ਜੀ ਸ਼ਹੀਦੀ ਭਾਈ ਸਾਹਿਬ ਪਰਮਨੀ ਸਿੰਘ ਜੀ ਦੀ, ਅਤੇ 9 ਨੂੰ 16 ਤਰੀਕ ਨੂੰ ਹੈ ਸੰਗਰਾਂਦ ਸੌਣ ਦੀ, ਅਤੇ ਨਾਲ ਸ਼ਹੀਦੀ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਦੀ। ਅਤੇ ਜਿਹੜਾ ਸੋਚੀਏ ਸਾਡੇ ਲਈ ਕੁਰਬਾਨੀਆਂ ਕੀਤੀਆਂ ਉਹਨਾਂ ਨੇ, ਉਸ ਦਾ ਕੀ ਮੰਤਵ ਸੀ? ਆਪਾਂ ਮਨਾਉਂਦੇ ਤਾਂ ਬੜੇ ਚਾਅ ਨਾਲ ਆ, ਚਾਹੀਦੀਆਂ ਮਨਾਉਣੀਆਂ, ਪਰ ਕਦੇ ਆਪਣੇ 'ਤੇ ਵੀ ਆਪਾਂ, ਮੈਂ ਵੀ ਸੋਚਾਂ ਮੇਰੇ ਲਈ ਇਹਦਾ ਕੀ ਭਾਵ ਹੋਇਆ? ਨਹੀਂ, ਆਪਾਂ ਤਾਂ ਆ ਗਿਆ ਦਿਖਾ ਗਿਆ ਚਲੇ ਗਏ, ਮੈਂ ਤਾਂ ਉਹਨੂੰ ਚਾਪਣ ਨੂੰ ਗਿਣ ਲੈਣਾ ਪਹਿਲਾਂ ਹੀ। ਹਾਂਜੀ, ਖਾਣਾ ਪੀਣਾ ਚਾਹੀਦਾ ਸਾਨੂੰ ਵਧੀਆ, ਬਾਕੀ ਮੰਨਦੇ ਰਹਾਂਗੇ ਆਪਾਂ ਗੱਲ ਮੁੱਕੀ, ਗੁੱਸਾ ਨਾ ਕਰਨਾ, ਮੈਂ ਨਾਲ ਹੀ ਹਾਂ ਤੁਹਾਡੇ। ਸੋਲ੍ਹਾਂ ਤਰੀਕ ਦੀ ਗੱਲ ਹੋ ਗਈ ਮੈਂ ਕਰ ਲਈ, ਅਤੇ ਹੁਣ ਬੱਚਿਆਂ ਦਾ ਕੈਂਪ ਲੱਗ ਰਿਹਾ ਜੀ, ਜੁਲਾਈ 13 ਤੋਂ ਲੈ ਕੇ 17 ਤੱਕ ਫਰੀ ਕੈਂਪ ਹੈਗਾ ਹਰ ਸਾਲ ਦੀ ਤਰ੍ਹਾਂ। ਆਪ ਜੀ ਦੇ ਪ੍ਰਬੰਧਕ ਕਮੇਟੀ ਦੇ ਮੈਂਬਰ ਇਸ ਨੂੰ ਹਰ ਸਾਲ ਚਾਹੁੰਦੇ ਨੇ ਕਿ ਹੋਵੇ, ਕਰ ਰਹੇ ਨੇ ਉਹ ਉਸ ਦਾ ਇੰਤਜ਼ਾਮ। ਉਮਰ ਹੈ 6 ਤੋਂ 15 ਸਾਲ, ਅੱਜ ਵੀ ਦਾਖਲਾ ਹੋਣਾ ਉਹਦਾ, ਬੱਚੇ ਬੱਚੀਆਂ ਨੂੰ ਦਾਖਲ ਕਰਾਓ ਤਾਂ ਕਿ ਉਸ ਤੋਂ ਲਾਭ ਉਠਾਓ। ਬਹੁਤ ਸਾਰੇ ਪਰਿਵਾਰ ਉਸ ਵਿੱਚ ਆਪਣੀ ਸੇਵਾ ਪਾ ਜਾਂਦੇ ਨੇ ਬਿਨਾਂ ਦੱਸੇ ਤੋਂ, ਕਮਾਲ ਦੀ ਗੱਲ, ਮਾਇਆ ਦੁਆਰਾ, ਲੰਗਰਾਂ ਦੁਆਰਾ ਬੱਚਿਆਂ ਲਈ, ਉਹਨੂੰ ਕਹਿੰਦੇ ਨਿਸ਼ਕਾਮ ਸੇਵਾ। ਅਤੇ ਗੁਰੂ ਪ੍ਰਵਾਨ ਵੀ ਉਸੇ ਨੂੰ ਹੀ ਕਰਦਾ ਭਾਈ, ਮੇਰੇ ਵਰਗਾ ਤਾਂ ਕਹਿੰਦਾ ਮੈਂ ਹੁਣ ਜੀ ਮੈਂ ਤਾਂ ਜੀ ਖੰਡ ਪਾਠ ਕਰਾ ਦਿੱਤਾ, ਮੈਂ ਤਾਂ ਜੀ ਹੁਣ ਕਰ ਲਿਆ, ਮੈਂ ਸੁਖਨੀ ਸਾਹਿਬ ਦਾ ਪਾਠ ਕਰਾ ਦਿੱਤਾ ਜੀ, 5-7 ਵਾਰੀ 10 ਵਾਰੀ ਅਰਦਾਸ ਹੋਣੀ ਚਾਹੀਦੀ ਮੇਰੀ। ਗੁੱਸਾ ਨਾ ਕਰਨਾ, ਮੈਂ ਆਪ ਹੀ ਨਾਲ ਸ਼ਾਮ ਤੁਹਾਡੇ ਨਾਲ ਸ਼ਾਮ ਨੇ ਇਸ ਗੱਲ 'ਤੇ। ਚੌਵੀ ਤਰੀਕ ਨੂੰ ਹੈ ਜੀ ਮੀਰੀ ਪੀਰੀ ਦਿਵਸ, ਜਦੋਂ ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੀਰੀਤ ਪੀਰੀ ਦੀਆਂ ਤਲਵਾਰਾਂ ਪਹਿਨੀਆਂ ਸਨ ਅਤੇ ਨਾਲ ਸ਼ਸਤਰਧਾਰੀ ਬਣਾ ਦਿੱਤਾ ਸੀ ਸਿੱਖਾਂ ਨੂੰ, ਤਾਂ ਕਿ ਆਉਣ ਵਾਲੇ ਸਮੇਂ 'ਚ ਉਹ ਜੁਰਮ ਦਾ ਟਾਕਰਾ ਕਰ ਸਕਣ। ਕਈ ਇਸ ਗੱਲ ਨੂੰ ਸਮਝਦੇ ਨਹੀਂ ਕਿਉਂ ਸ਼ਸਤਰ ਉਹਨਾਂ ਨੇ ਧਾਰਨ ਕੀਤੇ, ਕਿਉਂ ਅੱਗੇ ਜਾ ਕੇ ਹੋਇਆ ਸਾਰਾ ਕੁਛ। ਲੋੜ ਸੀ ਸਮੇਂ ਦੀ, ਜੁਰਮ ਹੋ ਰਿਹਾ ਸੀ, ਸਿੱਖਾਂ ਨੂੰ ਖਤਮ ਕੀਤਾ ਜਾ ਰਿਹਾ ਸੀ ਭਾਈ, ਫਿਰ ਜੇ ਉੱਥੇ ਆਪਾਂ ਆਪਣੇ ਵਾਸਤੇ ਡਿਫੈਂਡ ਨਹੀਂ ਕਰਦੇ ਆਪਣੇ ਆਪ ਨੂੰ, ਤਾਂ ਉਹ ਖਤਮ ਕਰ ਸਕਦੇ ਸੀ ਉਹ। ਅਗਸਤ 7 ਨੂੰ ਹੈ ਜੀ ਪ੍ਰਕਾਸ਼, ਧੰਨ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ। ਸੋ ਮੈਂ ਉਹ ਤੋਂ ਅੱਗੇ ਨਾ ਜਾਵਾਂ, ਪਰ ਹੁਣ ਅੱਜ ਦੀਆਂ ਗੱਲਾਂ ਕਰ ਲਵਾਂ, ਇੱਕ ਜ਼ਰੂਰ ਕਰ ਲਵਾਂ ਅੱਜ ਦੀ। ਜਿਹੜੇ ਮੇਰੀ ਗੱਲ ਨੂੰ ਅਨਾਊਂਸਮੈਂਟ ਨੂੰ ਸਰਵ ਨੂੰ ਕਰ ਲੈਣਗੇ, ਉਹਨਾਂ ਨੂੰ ਬੇਨਤੀ ਆ, ਜਿਹੜੇ ਲਿਫਟ ਅਤੇ ਉਬਰ ਵਾਲੇ ਡਰਾਈਵਰ ਨੇ, ਉਹਨਾਂ ਵਾਸਤੇ ਮੈਂ 1-1.5 ਮਿੰਟ ਲਾਉਣਾ ਹੈਗਾ, ਕਿਵਾਂ ਚਾਹੁੰਦਾ। ਉਹਨਾਂ ਨੂੰ ਯੂਨੀਅਨਾਈਜ਼ ਕਰਨ ਦੀ ਲੋੜ ਹੈ। ਮੈਂ ਧਰਮ ਤੋਂ ਬਾਅਦ ਪਾਸੇ ਚੱਲਿਆ, ਕਿਵਾਂ ਚਾਹੁੰਦਾ। ਮੈਂ ਆਪ ਗੌਰਮੈਂਟ ਹਾਈ ਸਕੂਲ ਟੀਚਰ ਯੂਨੀਅਨ ਦਾ ਪੰਜਾਬ ਦਾ ਜਨਰਲ ਸੈਕਟਰੀ ਰਿਹਾ ਬਹੁਤ ਸਾਲ, ਕੰਮ ਤੋਂ ਲੇਟ ਨਹੀਂ ਹੋਇਆ ਸੀ ਕਦੇ, ਪਹਿਲਾਂ ਨਹੀਂ ਸੀ ਗਿਆ ਸਕੂਲ ਛੱਡ ਕੇ ਕਦੇ, ਨਾਲਦਿਆਂ ਨੂੰ ਕਦੇ ਨਹੀਂ ਸੀ ਹੋਣ ਦਿੱਤਾ ਇੱਦਾਂ। ਇਹ ਸੀ ਯੂਨੀਅਨ ਦਾ ਬੰਦਾ, ਐਸ ਕਰਕੇ ਤਾਂ ਕਿ ਯੂਨੀਅਨ ਦਾ ਹੈੱਡ ਉੱਪਰ ਰਹੇ ਅਤੇ ਉਹ ਯੂਨੀਅਨ ਨੂੰ ਲੋਕ ਚੰਗਾ ਸਮਝਣ, ਅਤੇ ਯੂਨੀਅਨ ਦੇ ਸਾਹਮਣੇ ਹੀ ਗੁਰੂ ਦੀ ਕਿਰਪਾ ਨਾਲ ਉਸ ਸਮੇਂ ਦੀ ਸਰਕਾਰ ਨੂੰ ਅਸੀਂ ਝੁਕਾ ਦਿੱਤਾ ਗੁਰੂ ਦੀ ਕਿਰਪਾ ਨਾਲ, ਹੜਤਾਲ ਕਰਕੇ, ਕਿਉਂਕਿ ਯੂਨੀਅਨ ਆਏ ਸੀਗੇ। ਅਤੇ ਕੀ ਹੋਇਆ ਫਿਰ, ਸਾਡੇ ਗ੍ਰੇਡ ਜਿਹੜੇ ਸਾਨੂੰ ਕਹਿ ਦੋ ਪੈਸਿਆਂ 'ਚ ਦਿੰਦੇ ਸੀ ਤਨਖਾਹਾਂ, ਉਦੋਂ ਟੀਚਰਾਂ ਨੂੰ ਕੁਛ ਨਹੀਂ ਸੀ ਮੰਨਦੇ, ਉਹਨਾਂ ਨੂੰ 100-100 ਸੈਂਕੜਿਆਂ 'ਚ ਦੇਣੀ ਪੈ ਗਈ, ਹੁਣ ਤਾਂ 1000 ਲੱਖਾਂ 'ਚ ਆ ਗਈ ਹੈ ਜੀ। ਮੈਂ ਪੁਰਾਣੀਆਂ ਗੱਲਾਂ ਕਰਦਾ, 60s ਦੀ ਅਰਲੀ 60s ਦੀਆਂ, ਜਦੋਂ ਟੀਚਰ ਦੀ ਤਨਖਾਹ ਕਿੰਨੀ ਸੀ ਜੀ ਹਾਈ ਸਕੂਲ ਦੇ ਟੀਚਰ ਦੀ? 60 ਰੁਪਈਏ, ਕੀ ਕਰ ਸਕਦਾ ਸੀ ਉਹ 60 ਨਾਲ? ਅਤੇ ਮੈਂ ਹੁਣ ਬੇਨਤੀ ਕਰਦਾ, ਮੇਰੇ ਪਾਸ ਕੱਲ੍ਹ ਦੀ ਇਨਫੋਰਮੇਸ਼ਨ ਦੀ ਆਈ ਹੈਗੀ ਆ ਕਿ ਉਹਨਾਂ ਨੂੰ ਕੈਲੀਫੋਰਨੀਆ ਨੇ ਯੂਨੀਅਨਾਈਜ਼ ਹੋਣ ਲਈ ਇੱਕ ਲਾਅ ਪਾਸ ਕਰ ਦਿੱਤਾ, ਜੇ ਕਰ ਦਿੱਤਾ ਤਾਂ, ਪਰ ਨਾਲ ਦੂਜੀ ਕੰਡੀਸ਼ਨ ਕੀ ਆ, ਕਿ ਘੱਟ ਤੋਂ ਘੱਟ ਉਹ ਕੈਲੀਫੋਰਨੀਆ ਵਿੱਚ 8 ਲੱਖ ਹੋਣੇ ਚਾਹੀਦੇ ਆ ਜੀ, ਅਤੇ ਉਹਨੇ ਉਹਨਾਂ ਨੂੰ ਸਾਈਨ ਕਰਨੇ ਪੈਣੇ ਆ ਹਰ ਇੱਕ ਡਰਾਈਵਰ ਨੂੰ ਯੂਨੀਅਨ ਦੇ ਵਿੱਚ ਫਾਰਮ ਭਰ ਕੇ ਕਿ ਆਈ ਐਮ ਏ ਮੈਂਬਰ ਆਫ ਦਿਸ ਯੂਨੀਅਨ। ਉਹਨਾਂ ਨੂੰ ਜਿੱਥੇ ਜਿੱਥੇ ਵੀ ਸੁਣਦੇ ਹੋ, ਅੱਜ ਟੇਬਲ ਲੱਗਣਾ ਇੱਥੇ ਆ ਕੇ, ਅਤੇ ਮੇਰੇ ਕੋਲ ਨਾਂ ਨਹੀਂ ਉਹਨਾਂ ਦਾ ਜਿਹਨਾਂ ਨੇ ਟੇਬਲ ਲਾਉਣਾ ਹੈਗਾ, ਮੈਂ ਖੇਵਾਂ ਚਾਹੁੰਦਾ, ਹੁਣ ਮੇਰੇ ਫੋਨ 'ਤੇ ਹੈਗਾ ਉਹ ਟੇਬਲ 'ਤੇ। ਉੱਥੇ ਜਾ ਕੇ ਸਾਰੇ ਉਬਰ ਚਲਾਉਣ ਵਾਲੇ ਸਾਰੇ ਜਿਹੜੇ ਹੈਗੇ ਆ, ਦੂਜਾ ਲਿਫਟ ਚਲਾਉਣ ਵਾਲੇ, ਉਹ ਜਾ ਕੇ ਉੱਥੇ ਫਾਰਮ ਭਰਨ ਕਿ ਮੈਂ ਮੈਂਬਰ ਬਣਨਾ ਹੈਗਾ ਜੀ, ਤਾਂ ਕਿ ਕੱਲ੍ਹ ਨੂੰ ਜਦੋਂ ਵੀ ਯੂਨੀਅਨ ਦੀ ਕੋਈ ਗੱਲ ਹੋਵੇ ਉਹਨਾਂ ਦੀ ਗੱਲ ਫਿਰ ਤਾਂ ਸੁਣੀ ਜਾਣੀ ਜੇ ਉਹ ਸਿਗਨੇਚਰ ਪੂਰੇ ਕਰੋਗੇ ਆਪ ਤਾਂ। ਸੋ ਇੱਥੇ ਹੀ ਹੁਣ ਆਪਾਂ ਸੂਚਨਾ ਸਮਾਪਤ ਕਰੀਏ, ਬਾਕੀ ਕਾਫੀ ਕੁਛ ਹੋ ਰਿਹਾ ਅੱਜ, ਅਤੇ ਉਹ ਨਾਲ ਨਾਲ ਚੱਲਾਂਗੇ ਆਪਾਂ ਉਹਦੇ ਹਿਸਾਬ ਨਾਲ। ਆ ਹੁਣ ਮੈਂ ਬੇਨਤੀ ਕਰਾਂ ਸਤਿਕਾਰਯੋਗ ਗਿਆਨੀ ਕੁਲਦੀਪ ਸਿੰਘ ਜੀ ਨੂੰ, ਨਵਦੀਪ ਟਕਸਾਲ ਵਾਲਿਆਂ ਨੂੰ, ਕਿ ਉਹ ਆਪ ਜੀ ਨੂੰ ਅੱਜ ਦੇ ਹੁਕਮਨਾਮੇ ਦੀ ਕਥਾ ਸਰਵਣ ਕਰਾਉਣਗੇ ਜੀ, ਠੀਕ 10 ਵਜੇ ਤੱਕ। 10 ਵਜੇ ਤੋਂ ਬਾਅਦ ਫਿਰ ਕੀਰਤਨ ਸ਼ੁਰੂ ਹੋ ਜਾਏਗਾ, ਬਾਕੀ ਪ੍ਰੋਗਰਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਵਾਹਿਗੁਰੂ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ

जिसका तान मान तान सब तिसका सोई सुगड़ सुजानी।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਸ਼ਲ ਕਿਰਪਾ ਨਿਧਾਨ ਜਾਗਤ ਜੋਤ ਚਵਰ ਛਤਰ ਔਰ ਤਖਤ ਕੇ ਮਾਲਕ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਗੋਦ ਵਿੱਚ ਸੱਜ ਬੈਠ ਕੇ ਸਤਿਗੁਰਾਂ ਦੀ ਗੋਦ ਦਾ ਆਨੰਦ ਮਾਣ ਰਹੇ ਵਡਭਾਗੀ ਸਤ ਸੰਗੀ ਜਨੋ, ਸਤਿਗੁਰਾਂ ਨੇ ਮਿਹਰ ਕੀਤੀ ਹੈ ਜਿਨ ਕੋ ਕਿਰਪਾ ਕਰਤ ਹੈ ਗੋਬਿੰਦ ਤੇ ਸਤ ਸੰਗ ਮਿਲਾਤ। ਆਪ ਗੁਰੂ ਮਹਾਰਾਜ ਨੇ ਕਿਰਪਾ ਕਰਕੇ ਪ੍ਰੇਰ ਕੇ ਆਪ ਸੰਗਤਾਂ ਨੂੰ ਆਪਣੀ ਗੋਦ ਵਿੱਚ ਬਿਠਾਇਆ ਹੈ। ਆਪ ਗੁਰੂ ਮਹਾਰਾਜ ਦੇ ਦਰਸ਼ਨ ਦੀਦਾਰੇ ਅਲਾਹੀ ਬਾਣੀ ਦਾ ਆਨੰਦ ਪ੍ਰਾਪਤ ਕਰ ਰਹੇ ਹੋ। ਅਰਦਾਸ ਬੇਨਤੀ ਗੁਰੂ ਮਹਾਰਾਜ ਦੇ ਚਰਨ ਵਿੱਚ ਅੰਮ੍ਰਿਤ ਵੇਲੇ ਦੇ ਦੀਵਾਨ ਦੀ ਸਮਾਪਤੀ ਦੀ ਹੋਈ ਹੈ। ਸਰਬੱਤ ਦਾ ਭਲਾ ਮੰਗਿਆ ਗਿਆ ਹੈ ਅਰਦਾਸ ਵਿੱਚ। ਗੁਰੂ ਜੀ ਨੇ ਅਲਾਹੀ ਹੁਕਮ ਸੱਚੇ ਪਾਤਸ਼ਾਹ ਜੀ ਨੇ ਰਿਪੀਟ ਕੀਤਾ ਹੈ, ਦੁਬਾਰਾ ਬਖਸ਼ਿਸ਼ ਕੀਤਾ ਹੈ। ਸਵੇਰੇ ਅੰਮ੍ਰਿਤ ਵੇਲੇ ਪ੍ਰਕਾਸ਼ ਹੋ ਕੇ ਅਲਾਹੀ ਹੁਕਮ ਮਹਾਰਾਜ ਨੇ ਬਖਸ਼ਿਆ ਹੈ। ਸੋ ਆਪ ਨੇ ਬਾਹਰ ਸਕਰੀਨ ਤੇ ਵੀ ਭਾਵ ਅਰਥ ਪੜ੍ਹੇ ਨੇ, ਹੁਕਮਨਾਮਾ ਸਾਹਿਬ ਪੜ੍ਹਿਆ ਹੈ। ਸਮਾਂ ਹੈ ਗੁਰ ਸ਼ਬਦ ਦੀ ਵਿਚਾਰ ਦਾ। ਸਤਿਗੁਰ ਮਿਹਰ ਕਰਨ, ਜਿਉਂ ਬੁਲਾਏ ਤਿਉਂ ਬੋਲੀਏ ਜਾਂ ਆ ਬੁਲਾਏ ਸੋਏ। ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਦਸ਼ਮੇਸ਼ ਦਸਮ ਗ੍ਰੰਥ ਵਿੱਚ ਲਿਖਿਆ ਹੈ, ਮੂਕ ਉਚਰੇ ਸ਼ਾਸਤਰ ਖਾਟ, ਪਿੰਗ ਗਿਰਨ ਚੜ ਜਾਏ ਅੰਧ ਲਖੈ ਬਧਰੋ ਸੁਣੈ ਜੋ ਕਾਲ ਕਿਰਪਾ ਕਰਾਏ। ਕਹਾਂ ਬੁੱਧ ਪ੍ਰਭ ਤੁਸ਼ ਹਮਾਰੀ, ਵਰਨ ਸਕੈ ਜੋ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਕਿ ਵਾਹਿਗੁਰੂ ਕਿਰਪਾ ਕਰੇ ਤੇ ਜਿਹੜਾ ਗੁੰਗਾ ਹੈ ਉਹ ਬੋਲ ਸਕਦਾ ਹੈ, ਵਾਹਿਗੁਰੂ ਕਿਰਪਾ ਕਰੇ ਤਾਂ ਜਿਹੜਾ ਬੋਲਾ ਹੈ ਉਹ ਸੁਣ ਸਕਦਾ ਹੈ, ਵਾਹਿਗੁਰੂ ਕਿਰਪਾ ਕਰੇ ਤੇ ਪਿੰਗਲਾ ਪਹਾੜ ਤੇ ਚੜ੍ਹ ਸਕਦਾ ਹੈ। ਇਹ ਵਾਹਿਗੁਰੂ ਦੀਆਂ ਬਖਸ਼ਿਸ਼ਾਂ ਸਤਸੰਗੀਓ। ਪਿੰਗਲ ਪਰਬਤ ਪਾਰ ਪਰੇ ਖਲ ਚਤਰ ਬੁਕੀਤਾ, ਅੰਧਰੇ ਤ੍ਰਿਪੌਣ ਸੋਝਿਆ ਗੁਰ ਭੇਟ ਪੁਨੀਤਾ, ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ। ਸੋ ਗੁਰੂ ਨੇ ਮਿਹਰ ਕੀਤੀ ਹੈ, ਅੰਮ੍ਰਿਤ ਵੇਲੇ ਆਪਣੇ ਸੋਹਣੇ ਤਖ਼ਤ ਤੇ ਪ੍ਰਕਾਸ਼ਮਾਨ ਹੋ ਕੇ ਅਲਾਹੀ ਹੁਕਮ ਫਰਮਾਇਆ ਹੈ ਸਾਰੀ ਸੰਗਤ ਲਈ। ਔਰ ਇਹ ਸੱਚੇ ਪਾਤਸ਼ਾਹ ਜੀ ਦਾ ਸਾਰਾ ਦਿਨ ਗੁਰਸਿੱਖਾਂ ਦੇ ਤਾਈਂ ਮਹਾਰਾਜ ਦਾ ਹੁਕਮ ਹੈ ਕਿ ਭਾਈ ਇਹਦੇ ਅਨੁਸਾਰ ਆਪਣਾ ਜੀਵਨ ਬਤੀਤ ਕਰੋ। ਆਏ ਹੋਏ ਮੁੱਖ ਵਾਕ ਦੀ ਵਿਚਾਰ ਗੁਰੂ ਮਹਾਰਾਜ ਕਿਰਪਾ ਕਰਨਗੇ। ਰਸਨਾ ਕਰੀਏ ਪਵਿੱਤਰ, ਪਿਆਰ ਨਾਲ ਬੋਲੀਏ ਜੀ ਸਤਨਾਮ।

जिसका तन मानो तन सब तिसका। शहीदां दे सरताज बाणी के रचनहार सतु सच्चे पातशाह जी। सो अकाल पुरख वाहिगुरु महाराज जी ने मेहर कीती है, पान मथुरा कछ भेद नहीं गुर अर्जुन प्रताख हर। तत् विचार जहे मथुरा जग तारन को अवतार बनायो, जप्यो जिन अर्जन देव गुरु फिर संकट जोन गर्भ न आयो। प्रतख परमात्मा दा रूप गुरु अर्जन देव साहिब जी महाराज। सत्ता ते बलवंडा जी गुरु घर दे रागी होए ने, तिन्हां ने सत्संगियो वार उचारण कीती है, राम कली की वार राय बलवंड तथा सत्तै डूम आखी। डूमदार्थ मरासी भाई मरदाना जी दी कोल दे विचों। सो तिन्हां ने गुरु महाराज जी दी उस्तत विच पवित्र बचन उचारण कीते ने। 966 अंग तो लैके 968 अंग तक वार है, 8 पौड़ियां ने दीआं। सो 8वीं पौड़ी दे विच तिन्हां ने गुरु अर्जन देव जी दी महिमा गाउंदिआं लिखिआ है सच्चे पातशाह जी दी, उगवणो ते आथावण हो चहो चक्की कीण लोवा। उगवणो दा अर्थ है जिथों सूरज उगदा चढ़दा। उगवणो ते आथावण हो जैसे आथण दा अस्त हुंदा सूरज। चहो चक्की कीण लोवा, चौहां चक्कां विच प्रकाश कीता गुरमत दा नाम सिमरण बाणी दा। सो मोहसर फानी समय दा करैक्टर होया है पत्रकार। उन्हें लिखिया है कि गुरु अर्जन देव जी महाराज जी ने इन्ना गुरमत का प्रचार किया घर घर दे विच कि हिंदुस्तान का कोई भी ऐसा शहर कस्बा पिंड छोटा पिंड नहीं सी जिथे कोई ना कोई गुरु का सिख ना रहिंदा होए। ये गुरु अर्जन देव जी महाराज जी दी बख्शिशां ने सत्संगियो। सो सैकटरी साहब जी जिक्र कर रहे सी कि शस्त्रधारी होना समय की लोड़ सी। शस्त्रधारी हो के गुरु महाराज के खालसे ने जिथे देश की रक्षा की, हिंदुस्तान उत्ते हो रहे जड़े हमले से खैबर दरे द्वारा वह रोक के रख दते। ढाल बन के गुरु महाराज सच्चे पातशाह का खालसा हिंदुस्तान का बाहूबल बनया। एक लीडर है सत्संगियो सुब्रमण्यम स्वामी, संत ज्ञानी जरनैल सिंह जी खालसा महापुरुषों नाल उहदा अथाह प्यार सी। आउंदे रहे ते मैं देखिया उन्हां नूं, अपने छोटे छोटे बच्चे सी उदों नाल लेके, जंग उमर सी उन्हां दी, आउंदे रहे। अज तक उह डंके दी चोट उत्ते कहिंदे ने अतवादी नहीं संत सी उह, इस समें दीआं सरकारां ने उन्हां दा अक्ष बिगाड़िया। उह कहिंदे ने कि जिहड़े सिख ने इह सनातनियां दीआं बाहां ने बाहां, ते जे बाहां ना उणगियां ते कुछ नहीं कर सकते। मतलब सी कि सिखां नूं असीं किसे भी कीमत ते वख नहीं कर सकते। सिखां नूं वख करता समझो साडियां बाहां गईआं, ते भलिओ जे बाहां सिख ते सिखां दे हक भी दिओ ना, सिखां दी गल भी सुणो। सिखां ने 90% कुरबानियां कीतियां, ते उहनां दा हक भी दिओ, उहनां नूं जूण दी उहनां नूं हरेक तरहां दा अधिकार भी दिओ। पर नहीं, उधर नहीं ध्यान दिंदे। साढ़े लिए कानून वक् ते दूजे लिए कानून वक्। गुरु दे सूरमे देश लई कौम लई ते अकाल तख्त साहिब जी दी शहादत ते शस्त्र फड़ के खड़े हो गए। पापियां नूं सजावां दित्तियां ते समां आया ते पकड़े गए, ते अज तक जेलां विच 30-30 साल तो अंदर ने। कलंकी एक साध पट्ठी जिहड़ी बाहर हुंदा सत्संगी, उह जिन्हां ने सिखां दे कतलेआम करन वाला जिहड़ा हुंदा सी, वड्डा रुख डिगदा ते धरती हिलदी है। उहनूं मूर्ख नूं इह नहीं सी पता जदों धरती हिलदी रुख उदों डिगदे ने। धरती कदों हिलदी? जदों पापां दा बोझ पैंदा धरती उत्ते। सो उहने हजारां ही सिख दिल्ली दे विच मरवाए गलां च टायर पा पा के। कुछ घटनावां ऐसियां वापरियां जिन्हां दा सानूं पता भी नहीं। मुंबई तो एक ट्रेन आ रही सी पंजाब नूं,
ਕਿਉਂਕਿ ਦਾਸ 9 ਸਾਲ ਮੁੰਬਈ ਗ੍ਰੰਥੀ ਦੀ ਸੇਵਾ ਕੀਤੀ ਹੈ, ਨਿਊ ਮੁੰਬਈ ਪਨਵੇਲ ਸੁਪੂਨਾ ਰੋਡ ਦੇ ਉੱਤੇ ਸਤਸੰਗ ਨਗਰ ਹੈ। ਤਾਂ ਉੱਥੋਂ ਟ੍ਰੇਨ ਇੱਕ ਅੰਮ੍ਰਿਤਸਰ ਤੋਂ ਚੱਲਦੀ ਹੈ ਸਤਸੰਗ ਅਤੇ ਇਹ ਜਾਂਦੀ ਕੇਰਲਾ। ਇੱਕ ਸਪੈਸ਼ਲ ਸਿੱਖਾਂ ਨੇ ਲਵਾਈ ਸੀ ਟ੍ਰੇਨ, ਇਹਨੂੰ ਕੋਚੋਵਲੀ ਕਹਿੰਦੇ ਨੇ ਸਤਸੰਗ ਜਾਂ ਪੰਜਾਬੀਆਂ ਦੀ ਟ੍ਰੇਨ ਕਹਿੰਦੇ ਨੇ। ਇਹ ਪਨਵੇਲ ਰੇਲਵੇ ਸਟੇਸ਼ਨ 'ਤੇ ਪਹੁੰਚਦੀ ਹੈ, ਉੱਥੋਂ ਜਦੋਂ ਵਾਪਸ ਆਉਂਦੀ ਫਿਰ ਇਹ ਅੰਮ੍ਰਿਤਸਰ ਆ ਕੇ ਰਾਤ ਰੁਕਦੀ ਹੈ, ਇੱਥੇ ਸਾਫ ਸਫਾਈ ਹੁੰਦੀ ਫਿਰ ਤੋਂ ਚੱਲਦੀ ਹੈ। ਹੋਰ ਵਿਚਾਰ, 2 ਦਿਨ ਲੱਗਦੇ 31 ਘੰਟੇ ਨੂੰ ਜਾਣ 'ਚ। ਤਾਂ ਸਤਸੰਗੀ ਉਹ ਟ੍ਰੇਨ ਜਦੋਂ ਆ ਰਹੀ ਸੀ ਇਹ ਮੁੰਬਈ ਤੋਂ, ਇਹ 84 ਦਾ ਬਚਨ ਹੈ, ਉਹਦੇ ਵਿੱਚ ਸਾਡੇ ਇੱਕ ਪੰਥ ਪ੍ਰਸਿੱਧ ਕਥਾਵਾਚਕ ਭਾਈ ਸਾਹਿਬ ਭਾਈ ਸਾਹਿਬ ਸਿੰਘ ਜੀ ਉਸ ਮੌਜੂਦ ਸੀ। ਉਹ ਦੱਸਦੇ ਨੇ, ਕਹਿੰਦੇ ਜਦੋਂ ਟ੍ਰੇਨ ਚੱਲਦਿਆਂ ਚੱਲਦਿਆਂ ਚੱਲਦਿਆਂ ਆਈ ਅਤੇ ਇਹ ਪਹੁੰਚੀ ਭੋਪਾਲ ਰੇਲਵੇ ਸਟੇਸ਼ਨ 'ਤੇ ਮੱਧ ਪ੍ਰਦੇਸ਼, ਕਹਿੰਦੇ ਉੱਥੇ ਬਹੁਤ ਵੱਡਾ ਲੱਕੜਾਂ ਦਾ ਢੇਰ ਲਾ ਕੇ ਅੱਗ ਲਾਈ ਹੋਈ ਸੀ, ਉਹਨੂੰ ਧਿਆਨ ਦਿਓ, ਅੱਗ ਲਾ ਕੇ ਬਹੁਤ ਵੱਡਾ ਲੱਕੜਾਂ ਮੋਟੀਆਂ ਲੱਕੜਾਂ ਦਾ ਢੇਰ ਉੱਥੇ ਅੱਗ ਲਾਈ ਹੋਈ ਸੀ। ਕਾਹਦੇ ਲਈ ਲਾਈ ਸੀ? ਸੇਕਣ ਲਈ ਨਹੀਂ, ਜਿਹੜਾ ਸਿੱਖ ਮਿਲਦਾ ਸੀ ਟ੍ਰੇਨ ਰੋਕ ਕੇ ਅਤੇ ਕੱਢ ਕੇ ਸਿੱਖ ਨੂੰ ਉੱਥੇ ਛੁੱਟ ਦਿੰਦੇ ਸੀ ਜਿਉਂਦੇ ਨੂੰ, ਟ੍ਰੇਨ ਰੋਕਦੇ ਸੀ। ਇੰਨੀ ਜ਼ਿਆਦਾ ਉੱਥੇ ਮੰਡੀਰ ਇਕੱਠੀ ਹੋਈ ਸੀ। ਸੋ ਟ੍ਰੇਨ ਰੋਕਦੇ ਸੀ, ਸਿੱਖਾਂ ਨੂੰ ਬਾਹਰ ਕੱਢਦੇ ਸੀ, ਨੂੰਸ ਕਰਦੇ ਸਿੱਖ ਆਪਣੇ ਆਪ ਬਾਹਰ ਆ ਜੂਨੇ ਅਤੇ ਅੱਗ ਲਾ ਦਾਂਗੇ ਟ੍ਰੇਨ ਨੂੰ। ਕਹਿੰਦੇ ਜਦੋਂ ਸਾਡੇ ਵਾਲੀ ਟ੍ਰੇਨ ਉੱਥੇ ਆਈ ਅਤੇ ਉਹਨਾਂ ਨੇ ਟ੍ਰੇਨ ਰੋਕ ਲਈ ਅਤੇ ਸਿੱਖਾਂ ਨੂੰ ਕੱਢ ਕੱਢ ਕੇ ਗੱਡੀ 'ਚ ਉੱਥੇ ਸੁੱਟਣ ਲੱਗ ਪਏ ਅੱਗ 'ਚ ਜਿਉਂਦਿਆਂ ਨੂੰ। ਕਹਿੰਦੇ ਵੀ ਅਸੀਂ ਟ੍ਰੇਨਾਂ ਦੇ ਸੀਟਾਂ ਦੇ ਥੱਲੇ ਵੜ ਗਏ, ਇੱਧਰ ਉੱਧਰ ਵੜੇ ਅਤੇ ਲਗਾਤਾਰ ਅਨਾਊਂਸਮੈਂਟ ਹੋ ਰਹੀ ਸੀ ਕਿ ਜਿਹੜਾ ਵੀ ਸਿੱਖ ਦੇ ਵਿੱਚ ਬਾਹਰ ਨਿਕਲ ਆਵੇ ਟੋਟਲ ਬਾਹਰ ਨਿਕਲਾਓ, ਜਿੰਨੇ ਵੀ ਲੋਕ ਬਾਹਰ ਨਿਕਲਾਓ ਨਹੀਂ ਟ੍ਰੇਨ ਨੂੰ ਅੱਗ ਲਾ ਦਾਂਗੇ। ਕਹਿੰਦੇ ਸਾਡੀ ਕਿਸਮਤ ਚੰਗੀ, ਲਾਗੇ ਹੀ ਭੋਪਾਲ ਜਿਹੜਾ ਨਾ ਸਤਸੰਗ ਜੀ ਉੱਥੇ ਛਾਉਣੀ ਹੈ ਫੌਜ ਦੀ, ਉੱਥੋਂ ਸਰਦਾਰ ਕੋਈ ਅਫਸਰ ਸੀ ਫੌਜ ਦਾ, ਉਹਨੂੰ ਪਤਾ ਲੱਗਿਆ, ਉਹਨੇ ਫਿਰ ਫੌਜ ਲਿਆਂਦੀ, ਉਹਦਾ ਪਿਛਾਂ ਜੋ ਗੋਲੀਆਂ ਨਾਲ ਡਾ ਦੂੰਗਾ ਮੈਂ। ਕਹਿੰਦਾ ਉਹਨੇ ਫਿਰ ਟ੍ਰੇਨ ਬਚਾ ਕੇ ਉੱਥੋਂ ਸਾਡੀ ਕੱਢੀ ਅਤੇ ਆਉਂਦਾ ਸੀ ਉਦੋਂ ਬੱਚੇ ਨਹੀਂ ਅਤੇ ਉਦੋਂ ਵੀ ਸਾਨੂੰ ਫੂਕ ਦੇਣਾ ਸੀ ਉਹਨਾਂ। ਇਹੋ ਜਿਹਾ ਹਾਲ ਸੀ ਸਾਡੇ ਦੇਸ਼ ਵਿੱਚ। ਆਰਿਆਂ ਚੀਰ ਦਿੱਤੇ ਗਏ ਸਤਸੰਗ ਜੀ, ਆਪਾਂ ਅਰਦਾਸ ਪੜ੍ਹਦੇ ਹਾਂ, ਆਰਿਆਂ ਨਾਲ ਸਿੱਖ ਚੀਰ ਦਿੱਤੇ ਗਏ। ਭਾਈ ਮਤੀ ਦਾਸ ਜੀ ਵਰਗੇ ਸੁਣਿਆ ਨਾ, ਅਤੇ ਸ਼ਾਇਦ ਇਹ ਨਹੀਂ ਸੁਣਿਆ ਹੋਣਾ ਸਾਸੇ ਬਿਦਰ ਕਰਨਾਟਕਾ ਦੇ ਵਿੱਚ ਮਹਾਰਾਸ਼ਟਰ ਦੀ ਬਿਲਕੁਲ ਬਾਉਂਡਰੀ ਦੇ ਉੱਤੇ ਨਗਰ ਹੈ ਜਿੱਥੇ ਗੁਰੂ ਨਾਨਕ ਦੇਵ ਦਾ ਸਥਾਨ ਹੈ, ਨਾਨਕ ਚੀਰਾ, ਆਪਾਂ ਚੀਰਾ ਆਪਾਂ ਕਹਿੰਦੇ ਚਸਮਾ, ਧਰਤੀ ਚੋਂ ਨਿਕਲ ਰਿਹਾ ਪਾਣੀ ਕੁਦਰਤੀ ਉਹਨੂੰ ਕਹਿੰਦੇ ਚਸਮਾ, ਕਰਨਾਟਕਾ ਦੀ ਬੋਲੀ 'ਚ ਉਹਨੂੰ ਕਹਿੰਦੇ ਚੀਰਾ, ਚਸ਼ਮੇ ਨੂੰ ਚੀਰਾ ਕਹਿੰਦੇ ਨੇ ਉੱਧਰ ਪਿਆਰਿਓ। ਸੋ ਉੱਥੇ ਸ਼ਹਿਰ ਹੈ ਬਿਦਰ, ਉਹਦਾ ਗੁਰਦੁਆਰਾ ਸਾਹਿਬ ਨਾਨਕ ਚੀਰਾ ਬਿਦਰ ਦੇ ਵਿੱਚ ਹੈ। ਉੱਥੇ ਇੰਜੀਨੀਅਰਿੰਗ ਕਾਲਜ ਹੈ ਅਤੇ ਉੱਥੇ ਬੱਚੇ ਪੜ੍ਹਦੇ ਸੀ ਵੱਖ ਵੱਖ ਸਟੇਟਾਂ ਤੋਂ। ਅਤੇ ਜਦੋਂ 1984 ਵਿੱਚ ਇੰਦਰਾ ਦਾ ਕਤਲ ਹੋਇਆ ਅਤੇ ਸਤਸੰਗ ਜੀ ਉੱਥੇ ਜਿਹੜੇ ਹਜੂਮ ਸੀ ਉਹਨਾਂ ਨੇ ਸਾਡੇ ਨੌਜਵਾਨ ਬੱਚੇ, ਕੇਸਾਧਾਰੀ ਬੱਚੇ, ਸਾਬਤ ਸੂਰਤ ਬੱਚੇ ਪਕੜ ਲਏ। ਆਰਾ ਸੀ ਲੱਕੜੀ ਵਾਲਾ ਆਰਾ, ਅਤੇ ਉਹਨਾਂ ਆਰੇ ਵਾਲਿਆਂ ਨੂੰ ਕਹਿੰਦੇ ਵੀ ਲੱਕੜਾਂ ਵਿੱਚ ਲਾਇਓ, ਠਹਿਰ ਜਾਓ, ਨੌਜਵਾਨ ਸਾਡੇ ਬੱਚੇ ਚੁੱਕੇ, ਆਰੇ ਨੇ ਚੀਰ ਕੇ 2 ਕਰ ਦਿੱਤੇ ਪਿਆਰਿਓ, ਸਿਰ ਵਾਲੇ ਪਾਸੇ ਉਹ ਰੱਖਿਆ, ਚੀਰ ਕੇ 2 ਫਾੜ ਕਰ ਦਿੱਤੇ। ਐਸੀ ਐਸੀ ਸਾਡੇ ਜਿਹੜੀ ਉਹ ਕਤਲੇਆਮ ਹੋਈ ਅਤੇ ਸਤਸੰਗ ਜੀ ਉਹ ਦੁੱਖ ਹੁੰਦਾ ਅੱਜ ਵੀ ਸਾਨੂੰ ਕਿ ਕਿਉਂ ਮਾਰਿਆ ਗਿਆ, ਕਿਉਂਕਿ ਜਿਹਦੇ ਸਿਰ 'ਤੇ ਪਗੜੀ ਸੀ ਉਹਨੂੰ ਮਾਰਿਆ ਗਿਆ। ਇਹ ਨਹੀਂ ਉਹਦਾ ਧਰਮ ਨਹੀਂ ਵੇਖਿਆ, ਉਹਦੀ ਪਾਰਟੀ ਨਹੀਂ ਵੇਖੀ, ਕਿਹੜੀ ਪਾਰਟੀ ਦਾ, ਉਹਦੇ ਸਿਰ 'ਤੇ ਪਗੜੀ ਵੇਖੀ, ਉਹਦੇ ਸਿਰ 'ਤੇ ਦਾੜਾ ਕੇਸ ਵੇਖੇ ਅਤੇ ਸਤਸੰਗ ਇਹ ਹਾਲਤ ਕੀਤੀ। ਮਤਲਬ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਇਹ ਵਚਨ ਕੀਤੇ ਸੀਗੇ, ਤੁਸਾਂ ਨੇ ਅਕਾਲ ਤਖ਼ਤ ਸਾਹਿਬ ਦੀ ਰਚਨਾ ਕਰਨੀ ਹੈ। ਇਹ ਤੋਂ ਪਹਿਲਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਇਹ ਸਿੱਖਾਂ ਲਈ ਪ੍ਰੇਰਨਾ ਕੀਤੀ ਕਿ ਭਾਈ ਵੱਧ ਤੋਂ ਵੱਧ ਵਪਾਰ ਕਰਿਆ ਕਰੋ, ਘੋੜਿਆਂ ਦਾ ਵਪਾਰ ਕਰ ਲਓ ਬਾਹਰਲੇ ਦੇਸ਼ਾਂ 'ਚ ਜਾ ਕੇ। ਉਦੋਂ ਵਲੈਤ ਜਿਹੜਾ ਸੀ ਇਰਾਨ ਅਤੇ ਇਰਾਕ ਹੁੰਦਾ ਸੀ ਪਿਆਰਿਓ, ਇਹ ਦੇਸ਼ ਦੇ ਬਾਅਦ 'ਚ ਉੱਠੇ ਹਨ ਉਹਨਾਂ ਸਮਿਆਂ 'ਚ।
ਸੋ ਗੁਰੂ ਅਰਜਨ ਦੇਵ ਜੀ ਦੇ ਮਨ ਦਾ ਖਿਆਲ ਸੀ ਕਿ ਜਦੋਂ ਘੋੜਿਆਂ ਦਾ ਵਪਾਰ ਕਰਨਗੇ ਚੰਗੇ ਮਾੜੇ ਘੋੜੇ ਦੀ ਨਸਲ ਦਾ ਗੁਰਸਿੱਖਾਂ ਨੂੰ ਪਤਾ ਲੱਗੇਗਾ। ਜਦੋਂ ਵਪਾਰ ਕਰਨਗੇ ਫਿਰ ਘੋੜਾ ਸਵਾਰੀ ਵੀ ਸਿੱਖਣਗੇ, ਜਦੋਂ ਘੋੜਾ ਸਵਾਰੀ ਸਿੱਖਣਗੇ ਵਪਾਰ ਕਰਨਗੇ ਤੇ ਫਿਰ ਇਹਨਾਂ ਨੂੰ ਰਸਤੇ 'ਚ ਡਰ ਹੋਵੇਗਾ, ਡਾਕੂ ਲੁਟੇਰੇ ਲੁੱਟ ਨਾ ਲੈਣ, ਸ਼ਸਤਰ ਰੱਖਣਗੇ। ਜਦੋਂ ਸ਼ਸਤਰ ਰੱਖਣਗੇ ਤੇ ਫਿਰ ਸ਼ਸਤਰ ਵਿੱਦਿਆ ਵੀ ਸਿੱਖਣਗੇ। ਇਹ ਗੁਰੂ ਅਰਜਨ ਦੇਵ ਜੀ ਨੇ ਨੀਂਹ ਰੱਖ ਦਿੱਤੀ ਸੀ, ਜਿੱਦਾਂ ਖਾਲਸਾ ਪੰਥ ਦੀ ਨੀਂਹ ਗੁਰੂ ਨਾਨਕ ਦੇਵ ਜੀ ਨੇ ਰੱਖੀ ਹੈ। ਜਿਹੜਾ ਫੌਲਾਦ ਗੁਰੂ ਨਾਨਕ ਦੇਵ ਨੇ ਬਣਾਇਆ ਉਸੇ ਖੰਡੇ ਨਾਲ ਫਿਰ ਪਿਆਰਿਓ ਖਾਲਸੇ ਦੀ ਸਾਜਨਾ ਹੋਈ ਹੈ। ਜਾਂ ਇੰਝ ਕਹਿ ਲਈਏ, ਸਿੱਖੀ ਦਾ ਸਫ਼ਰ ਸੌਖਾ ਸਮਝਣਾ ਹੋਵੇ ਤੇ ਰਬਾਬ ਤੋਂ ਰਣਜੀਤ ਨਗਾਰੇ ਤੱਕ ਦਾ ਸਫ਼ਰ ਹੈ। ਰਬਾਬ ਤੋਂ ਸ਼ੁਰੂ ਹੋਇਆ ਤੇ ਰਣਜੀਤ ਨਗਾਰੇ ਉੱਤੇ ਖਾਲਸੇ ਦੀ ਸੰਪੂਰਨਤਾ ਹੋਈ, ਸੰਪੂਰਨ ਮਨੁੱਖ ਬਣਿਆ। ਜਿਹੜਾ ਫੌਲਾਦ ਗੁਰੂ ਨਾਨਕ ਦੇਵ ਨੇ ਤਿਆਰ ਕੀਤਾ ਸੀ, ਸਿੱਖਾਂ ਦੇ ਅੰਦਰ ਸ਼ੁਭ ਗੁਣ ਭਰੇ ਸੀ, ਉਹੀ ਫੌਲਾਦ ਫਿਰ ਖੰਡਾ ਬਣ ਕੇ ਤੇ ਅੰਮ੍ਰਿਤ ਸੰਚਾਰ ਹੋਇਆ ਦੇਣਾ। ਇੱਦਾਂ ਹੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਸਿੱਖਾਂ ਨੂੰ ਪ੍ਰੇਰਿਆ, ਘੋੜਿਆਂ ਦਾ ਵਪਾਰ ਕਰੋ, ਘੋੜਿਆਂ ਦੀ ਸਵਾਰੀ ਕਰੋ, ਸ਼ਸਤਰਧਾਰੀ ਹੋ ਕੇ ਤੇ ਇਸ ਤਰੀਕੇ ਨਾਲ ਰਹੋ। ਤੇ ਉਹੀ ਬਾਅਦ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਅਕਾਲ ਤਖ਼ਤ ਸਾਹਿਬ ਦੀ ਰਚਨਾ ਕੀਤੀ ਤੇ ਸਿੱਖਾਂ ਨੂੰ ਸ਼ਸਤਰਧਾਰੀ ਹੋਣ ਦਾ ਹੁਕਮ ਕੀਤਾ। ਐਸੇ ਦੀਨ ਦਿਆਲ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਮਿਹਰ ਕਰਦੇ ਨੇ, ਧਨਾਸਰੀ ਰਾਗਣੀ ਪਿਆਰਿਓ, ਜਿਸ ਕਾ ਤਾਨ ਮਾਨ ਧਨ ਸਭ ਤਿਸ ਕਾ। ਜਿਸ ਕਾ ਦਾ ਅਰਥ ਹੈ ਜਿਸ ਵਾਹਿਗੁਰੂ ਦਾ, ਕਾ ਦਾ ਅਰਥ ਦਾ, ਜਿਸ ਦਾ ਭਾਵ ਹੈ ਵਾਹਿਗੁਰੂ, ਕਾ ਦਾ ਭਾਵ ਹੈ ਦਾ, ਜਿਸ ਵਾਹਿਗੁਰੂ ਦਾ ਦਿੱਤਾ ਹੋਇਆ ਤਨ ਸਰੀਰ ਹੈ ਔਰ ਮਨ ਹੈ, ਧਨ ਸਭ ਤਿਸ ਕਾ। ਤੇ ਜਿੰਨਾ ਧਨ ਦਿੱਤਾ ਵੀ ਵਾਹਿਗੁਰੂ ਦਾ, ਜੋ ਸਰੀਰ ਪਰਮਾਤਮਾ ਨੇ ਦਿੱਤਾ, ਸਰੀਰ ਨਾਲ ਕਮਾਇਆ ਧਨ ਤੇ ਵਾਹਿਗੁਰੂ ਦਾ ਹੀ ਹੈ ਨਾ, ਸਰੀਰ ਹੈ ਦਿੱਤਾ ਪਰਮਾਤਮਾ ਨੇ, ਇਸ ਸਰੀਰ ਦੁਆਰਾ ਕਮਾਇਆ ਹੋਇਆ ਧਨ ਵੀ ਤੇ ਸਤਸੰਗ ਵੀ ਵਾਹਿਗੁਰੂ ਦਾ ਹੀ ਹੈ, ਪਰਮਾਤਮਾ ਦਾ। ਸੋਈ ਸੁਗੜ ਸੁਜਾਨੀ, ਸੋਈ ਦਾ ਭਾਵ ਉਹੀ ਵਾਹਿਗੁਰੂ, ਸੋਈ ਦਾ ਅਰਥ ਹੈ ਉਹੀ ਵਾਹਿਗੁਰੂ, ਸੁਗੜ ਦਾ ਅਰਥ ਹੈ ਸ੍ਰੇਸ਼ਠ ਘਾੜਤਾ ਕੱਢਣ ਵਾਲਾ, ਇਹ ਪਾਠ ਹੈ ਸੁਗੜ, ਅਰਥ ਕਰ ਲੈਗਾ ਸੋ ਘਾੜਾ, ਸੋ ਸ੍ਰੇਸ਼ਠ ਘੜ ਘਾੜਤਾ ਕੱਢਣ ਵਾਲਾ। ਸੁਖਮਨੀ ਸਾਹਿਬ ਰੋਜ਼ ਪੜ੍ਹਦੇ ਹੋ, ਉਹ 'ਚ ਚੌਥੀ ਅਸ਼ਟਪਦੀ ਵਿੱਚ ਆਪਾਂ ਪੜ੍ਹਦੇ ਹਾਂ, ਜਿਨ ਤੂੰ ਸਾਜ ਸਵਾਰ ਸੀਗਾ ਰਿਹਾ ਗਰਭਗਨ ਮੈਂ ਜਿਨੇ ਉਬਾਰਿਆ। ਇਹ ਜੀਵ ਜਿਹਨੇ ਤੈਨੂੰ ਸਾਜਿਆ, ਸਵਾਰਿਆ, ਸ਼ਿੰਗਾਰਿਆ, ਮਾਂ ਦੇ ਉਧਰ ਦੀ ਪੱਠੀ ਵਿੱਚ ਰੱਖ ਕੇ ਤੇਰੇ ਸਰੀਰ ਨੂੰ ਪਕਾਇਆ, ਤੇਰੇ ਅੰਗ ਪਤੰਗ ਪਰਮਾਤਮਾ ਨੇ ਬਣਾਏ, ਸੋਹਣੇ ਸੋਹਣੇ ਨੈਣ ਨਕਸ਼ ਬਣਾਏ ਤੇਰੇ ਵਾਹਿਗੁਰੂ ਨੇ। ਖਿਮਾ ਕਰਿਓ, ਮੈਂ ਹੱਥ ਪਹਿਲਾਂ ਜੋੜ ਲੈਂਦਾ, ਜੇ ਪਰਮਾਤਮਾ ਸਾਡਾ ਜਿਹੜਾ ਮੂੰਹ ਚਿਹਰਾ ਵਾ ਆਹ ਬਣਾਇਆ, ਫੇਸ ਆੜਾ ਨੱਕ ਬਣਿਆ ਸੋਹਣਾ, ਜਿਹਦੇ ਲਈ ਸਾਰੀ ਦੁਨੀਆਂ ਤੁਰੀ ਫਿਰਦੀ ਨੱਕ ਦੀ ਇੱਜ਼ਤ ਲਈ, ਇਹ ਨਾ ਬਣਾਉਂਦਾ ਇਕੱਲੇ ਦੋ ਛੇਕ ਬਣਾ ਦਿੰਦਾ, ਅੱਖਾਂ ਬਣਾ ਦਿੰਦਾ ਕੱਲੀਆਂ ਉੱਤੇ ਪਲਕਾਂ ਨਾਲ ਲਾਉਂਦਾ, ਬਰਵੱਟੇ ਨਾਲ ਲਾਉਂਦਾ, ਕੰਨ ਬਣਾ ਦਿੰਦਾ ਵਾਹਿਗੁਰੂ ਦੋ ਛੇਕ, ਆ ਕੰਨ ਦੇ ਉੱਤੇ ਛੱਬੇ ਜਿਹੇ ਨਾਂ ਬਣਾਉਂਦਾ ਜਿਹੜੇ ਸੋਹਣੇ ਨੇ, ਕਿ ਸਾਡਾ ਮੂੰਹ ਕਿਹੋ ਜਾਂਦਾ, ਮੂੰਹ ਦੇ ਉੱਤੇ ਕੋਈ ਵਾਲ ਨਾ ਹੁੰਦਾ ਸਤਸੰਗੀਓ, ਤੇ ਕਿਹੋ ਜਿਹਾ ਇਨਸਾਨ ਹੁੰਦਾ। ਜਿਨ੍ਹਾਂ ਦੇ ਦਾੜਾ ਨਹੀਂ ਆਉਂਦਾ, ਮੈਨੂੰ ਯਾਦ ਹੈ ਇੱਕ ਮੇਰੇ ਕੋਲ ਆਇਆ, ਮੇਰੇ ਕੋਲ ਵਿਦਿਆਰਥੀ ਪੜ੍ਹਦਾ ਸੀ, ਉਹਦਾ ਦਾਦਾ, ਉਹ ਕਹਿੰਦਾ ਕਿ ਮੇਰੇ ਪੁੱਤ ਦੇ ਦਾੜੀ ਨਹੀਂ ਆ ਰਹੀ, ਉਮਰ ਹੋ ਗਈ 40-50 ਸਾਲ, ਬੁਰਾ ਬੜਾ ਲੱਗਦਾ, ਉਹ ਖੋਦਾ ਕਹਿੰਦੇ ਲੋਕ ਖੋਦਾ, ਤੇ ਕਹਿੰਦੇ ਕਿ ਉਹਨੂੰ ਦਾੜੀ ਨਹੀਂ ਆ ਰਹੀ, ਤੇ ਬਾਬਾ ਜੀ ਕੋਈ ਦਵਾਈ ਦੱਸੋ। ਜਿਨ੍ਹਾਂ ਦੇ ਦਾੜੀ ਨਹੀਂ ਆਈ ਉਹ ਦਵਾਈਆਂ ਦਾਲੇ, ਜਿਨ੍ਹਾਂ ਦੇ ਆ ਗਈ ਨਾਈਆਂ ਦੁਆਲੇ, ਉਹ ਫਿਰ ਸਵੇਰੇ ਜਾ ਕੇ ਨਾਈ ਦੀ ਦੁਕਾਨ ਤੇ ਬਹਿ ਜਾਂਦੇ, ਆ ਜਿਹੜੀ ਲਾ ਤੀ ਨਾ ਰੱਬ ਨੇ ਲਾ ਦੇ ਇਹਨੂੰ, ਤੇ ਜਿਨ੍ਹਾਂ ਨੂੰ ਨਹੀਂ ਆਈ। ਪਿਆਰੇ ਮਰਦ ਜਿਹੜਾ ਨਾ ਇਹ ਦਾੜੇ ਦੇ ਨਾਲ ਹੀ ਫੱਬਦਾ, ਬੰਦਾ ਸ਼ੇਰ ਦਾ ਵੇਖੋ ਰੂਪ ਕਿੱਡਾ ਸੁੰਦਰ ਹੈ, ਉਹਦੇ ਚੰਗੀ ਤਰ੍ਹਾਂ ਵਾਲ ਕੱਟ ਦਿਓ ਕੀ ਜਾਪੂ, ਉਹ ਮੋਰ ਦੇ ਕਿੰਨੇ ਸੋਹਣੇ ਪੰਖ ਨੇ, ਉਹ ਪੰਖ ਲਾ ਦਿਓ ਕੀ ਜਾਪੇਗਾ ਪਿਆਰਿਓ, ਆ ਰੁੱਖਾਂ ਦੇ ਕਿੰਨੇ ਸੋਹਣੇ ਪੱਤੇ ਨੇ, ਸਾਰੇ ਪੱਤੇ ਝਾੜ ਦਿਓ ਕਿਹੋ ਜਿਹੇ ਲੱਗਣਗੇ ਰੁੱਖ। ਇਹ ਕੁਦਰਤ ਨੇ ਸਾਨੂੰ ਸੁੰਦਰਤਾ ਬਖਸ਼ੀ ਹੈ, ਇਸਤਰੀ ਨੂੰ ਆਪਣਾ ਰੂਪ ਦਿੱਤਾ, ਮਰਦ ਨੂੰ ਆਪਣਾ। ਤੇ ਗੁਰੂ ਜੀ ਕਹਿੰਦੇ ਜਿਹਨੂੰ ਤੂੰ ਸਾਜ ਸਵਾਰ ਸਿੰਗਾਰਿਆ ਗਰਭਗਨ ਮੈਂ ਜਿਹਨੇ ਉਬਾਰਿਆ, ਜਿਹਨੇ ਤੈਨੂੰ ਸਾਜਿਆ, ਸਵਾਰਿਆ, ਸ਼ਿੰਗਾਰਿਆ, ਤੇਰੇ ਨੈਣ ਨਕਸ਼ ਸੁੰਦਰ ਬਣਾਏ ਨੇ ਵਾਹਿਗੁਰੂ ਨੇ। ਸੁਜਾਨੀ ਦਾ ਭਾਵ ਉਹੀ ਸਿਆਣਾ ਵਾਹਿਗੁਰੂ, ਉਹਨੇ ਜੋ ਕੁਛ ਬਣਾਇਆ ਸੀ ਸਿਆਣਾ, ਸਿਆਣਪ ਦੇ ਨਾਲ ਬਣਾਇਆ ਸੀ, ਸਾਡੀ ਸਿਆਣਪ ਨਹੀਂ, ਉਹਨੇ ਸਿਆਣਪ ਨਾਲ ਬਣਾਇਆ ਸੀ। ਤਿੰਨ ਹੀ ਸੁਣਿਆ ਦੁੱਖ ਸੁੱਖ ਮੇਰਾ ਤੋ ਬਿਦ ਨੀਕੀ ਖਟਾਨੀ, ਤਿੰਨ ਹੀ ਦਾ ਭਾਵ ਉਸੇ ਨੇ, ਸੁਣਿਆ ਦਾ ਭਾਵ ਸੁਣ ਲਿਆ, ਸਾਡਾ ਦੁੱਖ ਵੀ ਸੁਣਦਾ, ਸੁੱਖ ਵੀ ਸੁਣਦਾ, ਦੁੱਖ ਸੁੱਖ ਸਿਮਰੀ ਤੈ ਮੌਜੂਦ,
ਜਿੱਥੇ ਵੀ ਅਰਦਾਸ ਕਰਦੇ ਦੁੱਖ ਵੇਲੇ ਸੁੱਖ ਵੇਲੇ ਹਾਜ਼ਰ ਨਾਜ਼ਰ ਹੁੰਦਾ ਵਾਹਿਗੁਰੂ। ਤੋ ਬਿਦ ਨੀਕੀ ਖਟਾਨੀ, ਤੋ ਦਾ ਅਰਥ ਤਾਂ ਬਿਦ ਦਾ ਭਾਵ ਵਿਧੀ, ਨੀਕੀ ਸੋਹਣੀ ਖਟਾਨੀ ਬਣੀ, ਤਾਂ ਹੀ ਸਾਡੀ ਜ਼ਿੰਦਗੀ ਦੀ ਸੋਹਣੀ ਬਣਾਵਟ ਬਣੀ, ਸਾਡੇ ਸਰੀਰ ਨੂੰ ਬੈਲੈਂਸ ਰੱਖਣ ਲਈ ਜ਼ਿੰਦਗੀ ਨੂੰ ਦੁੱਖ ਸੁੱਖ ਬਣਾਏ ਨੇ। ਸਾਧੂ ਨੂੰ ਬੇਨਤੀ ਕੀਤੀ ਕਿਸੇ ਨੇ ਕਿ ਰੱਬ ਦੁੱਖ ਕਿਉਂ ਦਿੰਦਾ, ਸੁੱਖ ਹੀ ਦੇਵੇ। ਉਹ ਕਹਿੰਦਾ ਚੱਲ ਆਪਣਾ ਨਦੀ ਤੋਂ ਪਾਰ ਜਾਂਦੇ ਹਾਂ, ਬੇੜੀ ਵਿੱਚ ਬਹਿ ਗਏ ਅਤੇ ਇੱਕ ਚੱਪੂ ਦੇ ਤਾ ਇੱਕ ਚਲਾ ਇਹਨੂੰ। ਕਹਿੰਦਾ ਨਹੀਂ ਮਾਰੇ, ਇੱਕ ਨਾਲ ਨਹੀਂ ਚੱਲਦੀ ਹੁੰਦੀ, ਕਿਉਂ ਚਲਾ ਲਾ। ਕਹਿੰਦੇ ਨਹੀਂ, ਇੱਕ ਨਾਲ ਚਲਾਵਾਂਗੇ ਤਾਂ ਬੇੜੀ ਇੱਕ ਬੰਨੇ ਨੂੰ ਜਾਏਗੀ, ਖਿੱਚੀ ਜਾਏਗੀ, ਦੋਨਾਂ ਨਾਲ ਚੱਲੇਗੀ ਬੇੜੀ ਸਹੀ। ਕਹਿੰਦੇ ਅਕਲ ਆਈ? ਕਹਿੰਦੇ ਨਹੀਂ, ਜ਼ਿੰਦਗੀ ਵੀ ਬੇੜੀ ਹੈ, ਦੁੱਖ ਅਤੇ ਸੁੱਖ ਦੇ ਦੋ ਚੱਪੂ ਦਿੱਤੇ ਪਰਮਾਤਮਾ ਨੇ, ਦੁੱਖ ਸੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ, ਦੁੱਖ ਅਤੇ ਸੁੱਖ ਦੇ ਨਾਲ ਬੈਲੈਂਸ ਬਣਦੀ ਸਾਡੀ ਜ਼ਿੰਦਗੀ, ਤਾਂ ਚੱਲਦੀ ਪਿਆਰਿਓ, ਤਾਂ ਜ਼ਿੰਦਗੀ ਦੀ ਸੋਹਣੀ ਖਟਾਨੀ ਦਾ ਭਾਵ ਵਿਧੀ ਬਣੀ ਹੈ। ਜੀ ਕੀ ਏਕੈ ਹੀ ਪਹਿਮਾਨੀ, ਅੰਦਰੋਂ ਜੀ, ਅੰਦਰੋਂ ਜੀਵ ਆਤਮਾ ਦੇ ਅੰਦਰੋਂ ਜਿਹੜੀ ਅਰਦਾਸ ਕੀਤੀ ਨਾ, ਜੁੜ ਕੇ ਇੱਕ ਪਰਮਾਤਮਾ ਦੇ ਦਰ 'ਤੇ ਇੱਕ ਮਨ ਹੋ ਕੇ, ਉਹੀ ਮੰਨੀ ਜਾਂਦੀ ਵਾਹਿਗੁਰੂ ਦੇ ਦਰ 'ਤੇ। ਅਵਰ ਯਤਨ ਕਰ ਰਹੇ ਬਹੁ ਤੇਰੇ, ਅਵਰ ਦਾ ਭਾਵ ਹੋਰ ਸਾਧਨ, ਹੋਰ ਯਤਨ, ਕੋਈ ਜਪ, ਕੋਈ ਤਪ, ਕੋਈ ਧੂਣੀਆਂ ਤਪਾਈ ਜਾਵੇ, ਤੀਰਥਾਂ ਤੁਰਿਆ ਫਿਰੇ, ਇਹ ਕੋਈ ਵਿਧੀ ਪਰਮਾਤਮਾ ਦੇ ਦਰ 'ਤੇ ਕੰਮ ਨਹੀਂ ਆਉਂਦੀ। ਤਿੰਨ ਤਿਲ ਨਹੀਂ ਕੀਮਤ ਜਾਨੀ, ਇਹਨਾਂ ਚੀਜ਼ਾਂ ਦੀ ਵਾਹਿਗੁਰੂ ਦੇ ਦਰ 'ਤੇ ਤਿਲ ਜਿੰਨੀ ਕੀਮਤ ਨਹੀਂ ਪਿਆਰਿਓ, ਇੱਕ ਤਿਲ ਜਿੰਨੀ ਵੀ ਇਹਨਾਂ ਚੀਜ਼ਾਂ ਦੀ ਉੱਥੇ ਕੀਮਤ ਨਹੀਂ ਪੈਂਦੀ, ਉੱਥੇ ਕੇਵਲ ਪਰਮਾਤਮਾ ਦਾ ਸਿਮਰਨ, ਨਾਮ ਭਜਨ ਦੀ ਕੀਮਤ ਪੈਂਦੀ ਹੈ। ਰਹਾਓ, ਵਿਸ਼ਰਾਮ ਦੇ ਕੇ ਗੁਰੂ ਅਰਜਨ ਦੇਵ ਜੀ ਮਿਹਰ ਕਰਦੇ ਨੇ, ਅੰਮ੍ਰਿਤ ਨਾਮ ਨਿਰਮੋਲ ਹੀਰਾ। ਭਾਈ ਅੰਮ੍ਰਿਤਮਈ ਪਰਮੇਸ਼ਰ ਦਾ ਨਾਮ ਹੈ, ਇਹ ਨਿਰਮੋਲ ਹੀਰਾ ਹੈ, ਇਹਦਾ ਮੁੱਲ ਹੀ ਕੋਈ ਨਹੀਂ। ਦੁਨੀਆਂ ਦੇ ਹੀਰਿਆਂ ਦੀ ਕੀਮਤ ਹੋਵੇਗੀ, ਨਾਮ ਦੀ ਕੀਮਤ ਨਹੀਂ। ਗੁਰ ਦੀਨੋ ਮੰਤਾਨੀ, ਗੁਰੂ ਅਰਜਨ ਦੇਵ ਜੀ ਕਹਿੰਦੇ ਗੁਰਾਂ ਨੇ ਦੀਨੋ ਭਾਵ ਦਿੱਤਾ, ਮੰਤਾਨੀ ਮੰਤਰ, ਵਾਹਿਗੁਰੂ ਗੁਰ ਮੰਤਰ ਹੈ, ਗੁਰਾਂ ਨੇ ਸਾਨੂੰ ਵਾਹਿਗੁਰੂ ਮੰਤਰ ਦਿੱਤਾ ਹੈ। ਡਿੱਗੈ ਨਾ ਡੋਲੈ ਦ੍ਰਿੜ ਕਰ ਰਹੇ ਹੋ, ਜਿਹੜਾ ਗੁਰੂ ਤੋਂ ਨਾਮ ਮੰਤਰ ਲੈ ਲੈਂਦਾ, ਫਿਰ ਇਹਦਾ ਜਾਪ ਕਰਦਾ, ਨਾ ਤੇ ਡਿੱਗਦਾ ਤੇ ਨਾ ਡੋਲਦਾ, ਦ੍ਰਿੜਤਾ ਨਾ ਰਹਿੰਦਾ ਪਿਆਰੇ। ਖੋਪੜ ਉੱਤਰ ਗਏ, ਸਿੱਖੀ ਚ ਪਰਪੱਕ ਰਹੇ, ਬੰਦ ਬੰਦ ਕੱਟ ਦਿੱਤੇ ਗਏ, ਤਨ ਗੰਦਗੀ ਦੀ ਕੋਠੜੀ, ਹਰ ਹੀਰਿਆਂ ਦੀ ਖਾਣ, ਤਨ ਦਿੱਤਿਆਂ ਜੇ ਹਰ ਮਿਲੇ ਤੋ ਵੀ ਸਸਤਾ ਜਾਣ, ਸੀਹ ਤੇ ਆਰਾ ਚੱਲ ਗਿਆ, ਮੈਨੂੰ ਆਰਾ ਪਿਆਰਾ ਲਾਗਤ ਹੈ, ਤੁਮਕਾਰਾ ਕਰੋ ਬਣਾਏ, ਸਿਰ ਜਾਏ ਤਾਂ ਜਾਏ, ਮੇਰਾ ਸਿੱਖੀ ਸਿਦਕ ਨਾ ਜਾਏ। ਖੁਸ਼ੀ ਦੇ ਗੀਤ ਗਾਏ, ਸਿਰ ਤੇ ਆਰਾ ਚੱਲੀ ਜਾ ਰਿਹਾ, ਇਹ ਗੁਰੂ ਦੀਆਂ ਮਿਹਰਾਂ ਪਿਆਰੇ ਹੋ। ਡਿੱਗੇ ਨਾ ਡੋਲੇ ਦ੍ਰਿੜ ਕਰ ਰਹੇ ਹੋ, ਪੂਰਨ ਹੋਏ ਤ੍ਰਿਪਤਾਨੀ, ਜਿਹੜਾ ਗੁਰੂ ਨਾਲ ਜੁੜ ਗਿਆ, ਨਾਮ ਮੰਤਰ ਜਪਦਾ ਪਿਆਰੇ ਹੋ, ਪੂਰਨ ਤੌਰ ਤੇ ਤ੍ਰਿਪਤ ਹੋ ਗਿਆ, ਨਾ ਇਸ ਸੰਸਾਰ ਦੇ ਪਦਾਰਥ, ਨਾ ਪਰਲੋਕ ਦੇ ਪਦਾਰਥ ਨੂੰ ਡਲਾ ਸਕੇ, ਆਨੰਦਿਤ ਹੋ ਗਿਆ। ਕੋਏ ਜੋ ਬੀਚ ਹਮ ਤੁਮ ਕਸ਼ ਹੋਤੇ, ਗੁਰੂ ਅਰਜਨ ਦੇਵ ਜੀ ਕਹਿੰਦੇ ਨੇ, ਜਿਹੜੀ ਸਾਡੇ ਵਿੱਚ ਤੂੰ ਮੈਂ ਤੇਰੀ ਸੀ ਨਾ, ਕੁਛ ਸਾਡੇ ਵਿੱਚ ਕੁਛ ਹੋਮੇ ਆਪਣਾਤ, ਮੈਂ ਮੇਰੀ, ਇਹ ਜਿਹੜੀ ਸਾਡੇ ਵਿੱਚ ਸੀ, ਤਿੰਨ ਕੀ ਬਾਤ ਬੇਲਾਨੀ, ਹੁਣ ਇਹਦੀ ਗੱਲ ਜਿਹੜੀ ਬਤੀਤ ਹੋ ਗਈ, ਖਤਮ ਹੋ ਗਈ। ਬਾਤ ਬੇਲਾਨੀ ਦਾ ਭਾਵ ਹੈ ਇਹ ਗੱਲ ਖਤਮ ਹੋ ਗਈਆਂ, ਮੇਰ ਤੇਰ ਸਾਡੇ ਅੰਦਰੋਂ ਮੁੱਕ ਗਈ ਗੁਰੂ ਦੀ ਕਿਰਪਾ ਨਾਲ, ਨਾ ਕੋ ਮੇਰਾ ਦੁਸ਼ਮਣ ਰਹਿਆ, ਨਾ ਹਮ ਕਿਸਕੇ ਬੈਰਾਈ, ਬ੍ਰਹਮ ਪਸਾਰ ਪਸਾਰਿਓ ਪੀਤਰ, ਸਤਿਗੁਰ ਤੇ ਸੋਝੀ ਪਾਈ, ਸਭ ਕੁਮੀਤ ਹਮ ਆਪਣ ਕੀਨਾ, ਹਮ ਸਭਨਾ ਕੇ ਸਾਜਨ, ਦੂਰ ਪਰਾਇਓ ਮਨ ਤਨ ਕਾ ਬਿਰਹਾ, ਤੋਰ ਮੇਲ ਕੀਓ ਮੇਰੇ ਰਾਜਨ। ਦਸ਼ਮੇਸ਼ ਪਿਤਾ ਨੇ ਲਿਖਿਆ, ਹਿੰਦੂ ਤੁਰਕ ਕੋ ਰਾਫ ਜੀ ਇਮਾਮ ਸਾਫ਼ੀ, ਮਾਨਸ ਕੀ ਜਾਤ ਸਭੈ ਏਕੇ ਪਹਿਚਾਨ ਬੋ। ਹੁਣ ਇਹ ਸਾਡੇ ਅੰਦਰ ਤੂੰ ਮੈਂ ਮੇਰ ਤੇਰੀ ਰਹੀ ਨਹੀਂ ਗਈ, ਖਤਮ ਹੋ ਗਈ ਕਹਾਣੀ। ਜੇ ਅਲੰਕਾਰ ਮਿਲ ਥੈਲੀ ਹੋਈ ਹੈ, ਅਲੰਕਾਰ ਦਾ ਮਤਲਬ ਹੁੰਦਾ ਗਹਿਣੇ। ਹੁਣ ਗਹਿਣੇ ਪਿਆਰੇ ਕਈ ਤਰ੍ਹਾਂ ਦੇ ਹੁੰਦੇ ਨੇ, ਵੱਖ ਵੱਖ ਦੇਸ਼ਾਂ ਵਿੱਚ ਵੱਖ ਵੱਖ ਤਰ੍ਹਾਂ ਨਾਲ ਗਹਿਣੇ ਪਹਿਨਦੇ ਨੇ, ਤੇ ਕੰਨਾਂ ਦੇ ਗਹਿਣੇ, ਹੱਥਾਂ ਦੇ ਗਹਿਣੇ, ਪੈਰਾਂ 'ਚ ਗਹਿਣੇ ਪਹਿਨਦੇ, ਸਿਰ ਦੇ ਗਹਿਣੇ, ਕਈ ਤਰ੍ਹਾਂ ਦੇ ਗਹਿਣੇ ਪਿਆਰਿਓ। ਪਰ ਗੁਰਮਤ ਨੇ ਗਹਿਣਾ ਕਿਹੜਾ ਮੰਨਿਆ? ਜਨ ਨਾਨਕ ਅੰਤ ਵਾਰ ਨਾਮ ਗਹਿਣਾ, ਅੰਤ ਵੇਲੇ ਜਿਹੜਾ ਨਾ ਜਾਣਾ ਨਾ, ਉਹ ਨਾਮ ਰੂਪੀ ਗਹਿਣਾ ਹੀ ਹੈ। ਇਹ ਗਹਿਣੇ ਤੇ ਇੱਥੇ ਲੈ ਜਾਣੇ ਤੇ ਇੱਥੇ ਰਹਿ ਜਾਣੇ, ਇੱਕ ਨਾਮ ਰੂਪੀ ਗਹਿਣੇ ਕਾਹਦੇ ਲਈ ਪਹਿਨਦੇ? ਸੋਹਣੇ ਲੱਗਣ ਲਈ। ਤੇ ਬਾਣੀ ਦਾ ਬਚਨ ਹੈ ਸਹੀ ਸੁੰਦਰ ਸੋਹਣੇ, ਸਾਧ ਸੰਗ ਜਿਨ ਬਹਿਣੇ, ਸੋਹਣੇ ਤੇ ਉਹੀ ਹੈ ਜਿਹੜੇ ਸੰਗਤ 'ਚ ਆ ਕੇ ਬਹਿ ਗਏ ਪਿਆਰਿਓ। ਸੋ ਇਸ ਲਈ ਗੁਰੂ ਕਲਗੀਧਰ ਜੀ ਨੇ ਸਾਨੂੰ ਗਹਿਣੇ ਦਿੱਤੇ ਪੰਜ ਕਕਾਰ, ਉਹੀ ਸਾਡੀ ਸੁੰਦਰਤਾ ਦਾ ਇੱਕ ਚਿੰਨ੍ਹ ਹੈ।
ਤੇ ਗੁਰੂ ਜੀ ਕਹਿੰਦੇ ਅਲੰਕਾਰ ਮਿਲ ਥੈਲੀ ਹੋਈ ਹੈ। ਹੁਣ ਗਹਿਣੇ ਵੱਖ ਵੱਖ ਲੈ ਲਈਏ, ਸੋ ਕਾਂਟੇ ਵਾਲੇ ਵਾਲੇ ਛਾਪਾਂ ਛੱਲੇ ਵਾਲੀਆਂ ਆਦਿਕ ਜਿੰਨੇ ਗਹਿਣੇ ਨੇ ਇਹ ਸੁਨਿਆਰੇ ਦੇ ਕੋਲ ਲੈ ਜਾਓ। ਉਹਨੇ ਕੁਠਾਈ ਦੇ ਵਿੱਚ ਪਾਏ ਅਤੇ ਸਤਸੰਗੀ ਸਾਰਿਆਂ ਨੂੰ ਪਿਘਲਾ ਦਿੱਤਾ, ਪਾਣੀ ਬਣ ਗਏ। ਉਹਨੇ ਇੱਕ ਉਹਦੀ ਡਲੀ ਬਣਾ ਦਿੱਤੀ, ਇੱਕ ਉਹਦਾ ਬਿਸਕੁਟ ਬਣਾ ਦਿੱਤਾ, ਉਹਦੀ ਰਹਿਣੀ ਬਣਾ ਦਿੱਤੀ ਸਤਸੰਗੀ ਉਹ। ਅਤੇ ਹੁਣ ਕੀ ਹੁੰਦਾ ਹੈ, ਤਾਤੇ ਕਨ ਕਵ ਖਾਨੀ, ਹੁਣ ਸਾਰੇ ਕਹਿੰਦੇ ਸੋਨਾ ਇਹ, ਉਹੜਾ ਡਲੀ ਬਣ ਗਈ ਤੇ ਸੋਨੇ ਦੀ ਬਿਸਕੁਟ, ਜਿਹਨੂੰ ਮਰਜ਼ੀ ਵਿਖਾਓ ਕਹਿੰਦਾ ਸੋਨਾ ਏ, ਤੇ ਜੇ ਵਾਲੀ ਚੁੱਕ ਕੇ ਵਿਖਾਓ ਨੇ ਕਹਿੰਦਾ ਇਹ ਵਾਲੀ ਹੈ, ਆਹ ਕੀ ਹੈ ਕਾਂਟੇ ਹੈ, ਇਹ ਕੀ ਹੈ ਛਾਪ ਹੈ। ਜਦੋਂ ਸਾਰੇ ਇੱਕ ਹੋ ਗਏ ਨਾ, ਉਹ ਇਹ ਸੋਨਾ ਹੀ ਬਣ ਗਏ। ਇੱਦਾਂ ਅਸੀਂ ਜੀਵ ਜਿੰਨੇ ਹਾਂ ਇਹ ਸਾਰੇ ਪਰਮਾਤਮਾ ਦਾ ਰੂਪ ਹੀ ਹਾਂ। ਇਹ ਆਪਣਾ, ਇਹ ਪਰਾਇਆ, ਇਹ ਫਲਾਣਾ ਹਿੰਦੂ, ਇਹ ਫਲਾਣਾ ਮੁਸਲਮਾਨ। ਜਦੋਂ ਪਰਮਾਤਮਾ ਦੀ ਕਿਰਪਾ ਹੋ ਜਾਵੇ ਸਾਰਿਆਂ ਦੇ ਵਿੱਚ ਇੱਕ ਵਾਹਿਗੁਰੂ ਦਿਸਦਾ, ਅਵਲ ਅੱਲਹ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਹਰਿਮੰਦਰ ਸਾਹਿਬ ਜਾਓ, ਚਾਰ ਦਰਵਾਜ਼ੇ ਨੇ, ਕਿਸੇ ਦਰਵਾਜ਼ੇ ਥਰੀ ਆਵੇ, ਪਾਪੀ ਆਵੇ, ਪੁੰਨੀ ਆਵੇ, ਕੋਈ ਆਵੇ ਸਤਸੰਗੀਓ, ਉੱਥੇ ਸਾਰਿਆਂ ਨੂੰ ਉੱਥੇ ਮਾਣ ਸਨਮਾਨ ਮਿਲਦਾ। ਦੂਜੀ ਬੇਨਤੀ, ਚਾਰ ਡਿਓੜੀਆਂ ਨੇ, ਕਿਸੇ ਡਿਓੜੀ ਨੂੰ ਪਿਆਰੇ ਦਰਵਾਜ਼ਾ ਨਹੀਂ ਲੱਗਿਆ ਆ। ਤੀਸਰੀ ਬੇਨਤੀ, ਸੱਚਖੰਡ ਹਰਿਮੰਦਰ ਸਾਹਿਬ ਜੀ ਦੇ ਚਾਰ ਦਰਵਾਜ਼ੇ ਅੰਦਰ ਅਤੇ ਕਿਸੇ ਨੂੰ ਬਾਹਰ ਅਰਲ ਨਹੀਂ ਲਗਾਇਆ। ਖਿਆਲ ਕਰੋ, ਬਾਰ ਬਾਰ ਕਿਸੇ ਨੂੰ ਵੀ ਅਰਲ ਨਾ ਦਰਸ਼ਨੀ ਡੋੜੀ ਦੇ ਦਰਵਾਜ਼ੇ ਨੂੰ

ਤੇ ਸਾਰੇ ਖੜੇ ਹੋ ਜਾਂਦੇ ਰਾਗੀ ਸਾਹਿਬਾਨ, ਸਮਾਪਤ ਕਰ ਦਿੰਦੇ ਕੀਰਤਨ। ਫਿਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਦਰਸ਼ਨ ਦਿੰਦੇ ਸੰਗਤਾਂ ਨੂੰ। ਇਸ ਲਈ ਹਰਿਮੰਦਰ ਸਾਹਿਬ ਦੀ ਹਰੇਕ ਹੀ ਮਰਿਆਦਾ ਵੱਖਰੀ ਹੈ। ਉੱਥੇ ਜਾਓ ਤਾਂ ਸਤਸੰਗ ਆਸਾ ਦੀ ਵਾਰ ਅੱਧੀ, ਉਸ ਤੋਂ ਬਾਅਦ ਵਿੱਚ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਹੁੰਦਾ, ਪਹਿਲਾਂ ਪ੍ਰਕਾਸ਼ ਨਹੀਂ ਹੁੰਦਾ ਉੱਥੇ, ਵੈਸੇ ਕੀਰਤਨ ਹੁੰਦਾ। ਤੁਸੀਂ ਬੇਨਤੀ ਕਰਦੇ ਮੈਨੂੰ ਮਾਫ਼ੀ ਦੇ ਦਿਓ, ਮੈਂ ਪਹਿਲਾਂ ਹੱਥ ਜੋੜ ਲੈਂਦਾ। ਇਹ ਗੁਰੂ ਸਾਹਿਬ ਜੀ ਦੇ ਵੇਲੇ ਵੀ ਸੰਗਤ ਆ ਕੇ ਬਹਿ ਜਾਂਦੀ ਸੀ, ਰਾਗੀ ਕੀਰਤਨ ਕਰਦੇ ਹੁੰਦੇ ਸੀ, ਤੇ ਜਦੋਂ ਸੰਗਤ ਦਾ ਦੀਵਾਨ ਭਰਿਆ ਤੇ ਗੁਰੂ ਜੀ ਆਉਂਦੇ, ਸਾਰੀ ਉੱਠ ਪੈਂਦੇ ਸੀ, ਰਾਗੀ ਵੀ ਸਾਰੀ ਸੰਗਤ ਉੱਠਦੀ ਸੀ। ਗੁਰੂ ਜੀ ਆ ਕੇ ਸਿੰਘਾਸਣ ਤੇ ਬੈਠ ਜਾਂਦੇ, ਸੰਗਤ ਨੂੰ ਇਸ਼ਾਰਾ ਕਰਦੇ ਬਹਿ ਜਾਂਦੀ, ਤੇ ਫਿਰ ਸਤਸੰਗ ਜਿਹੜੇ ਸੀ ਮਹਾਰਾਜ ਦਾ ਦੁਬਾਰਾ ਕੀਰਤਨ ਸ਼ੁਰੂ ਹੁੰਦਾ, ਫਿਰ ਮਹਾਰਾਜ ਪ੍ਰਵਚਨ ਕਰਦੇ। ਜਦੋਂ ਧੀਰ ਮੱਲ ਜਿਹੜਾ ਸੀ ਗੁਰੂ ਹਰਗੋਬਿੰਦ ਸਾਹਿਬ ਦਾ ਪੋਤਰਾ, ਉਹਨੇ ਸ਼ੁਰੂ ਕੀਤਾ ਕੰਮ, ਉਹ ਆ ਕੇ ਪਹਿਲਾਂ ਬਹਿ ਜਾਂਦਾ, ਮੂੰਹ ਚੁੱਕ ਕੇ ਵੇਖਦਾ ਕੋਈ ਆਵੇ ਮੱਥਾ ਟੇਕਣ, ਉਹ ਮਰਜ਼ਾ ਚੱਲਦੀ ਹੈ। ਹੁਣ ਗੁਰੂ ਸਾਹਿਬ ਜੀ ਆ ਕੇ ਮੂੰਹ ਚੁੱਕੀ ਬੈਠੇ ਹੁੰਦੇ ਨੇ, ਤੇ ਸਤਸੰਗ ਜੀ ਅਸੀਂ ਪਰ ਆਉਣਾ ਕਿ ਨਹੀਂ ਆਉਣਾ, ਵੇਖਿਆ ਨਾ ਪੰਜਾਬ 'ਚ ਬੜੇ ਬੜੇ ਸਮਾਗਮ, ਉਹਨਾਂ 'ਚ ਮਹਾਰਾਜ ਪ੍ਰਕਾਸ਼ ਕਰ ਲੈਂਦੇ ਪਹਿਲਾਂ, ਤੇ ਫਿਰ ਵੇਹਦੇ ਵੀ ਕਿਹੜੇ ਵੇਲੇ ਸੰਗਤ ਆਵੇ। ਇਹ ਧੀਰ ਮੱਲ ਦੀ ਮਰਿਆਦਾ ਇਹ ਗੁਰੂ ਦੀ ਨਹੀਂ ਸੀ, ਗੁਰੂ ਦੀ ਮਰਿਆਦਾ ਇਹ ਸੀ ਗੁਰੂ ਜੀ ਬਾਅਦ ਆਉਂਦੇ ਸੀ, ਸੰਗਤ ਪਹਿਲਾਂ ਆਉਂਦੀ ਸੀ, ਸਾਰੀ ਸੰਗਤ ਉੱਠਦੀ, ਫਿਰ ਗੁਰੂ ਮਹਾਰਾਜ ਦਾ ਸਤਿਕਾਰ ਹੁੰਦਾ, ਮੈਨੂੰ ਮਾਫ਼ੀ ਦੇ ਦਿਓ, ਇਤਿਹਾਸ ਪੜ੍ਹ ਕੇ ਵੇਖ ਲਿਓ। ਅਤੇ ਗੁਰੂ ਜੀ ਮਿਹਰ ਕਰਦੇ ਨੇ ਕਿ ਪ੍ਰਗਟਿਓ ਜੋਤ ਸਹਿਜ ਸੁੱਖ ਸੋਭਾ ਬਾਜੇ ਅਣਹਤ ਬਾਣੀ। ਗੁਰੂ ਦੀ ਕਿਰਪਾ ਨਾਲ ਪ੍ਰਗਟਿਓ ਜੋਤ, ਅੰਦਰ ਜੋਤ ਪ੍ਰਗਟ ਹੋ ਗਈ, ਸਹਿਜ ਗਿਆਨ ਮਿਲ ਗਿਆ, ਸੁੱਖ ਮਿਲ ਗਿਆ, ਸੋਭਾ ਮਿਲ ਗਈ। ਹੁਣ ਕੀ ਹੁੰਦਾ, ਬਾਜੇ ਅਣਹਤ ਬਾਣੀ, ਇੱਕ ਰਸ ਨਾਮ ਦੇ ਬਾਜੇ ਵੱਜਣ ਲੱਗ ਪਏ ਅੰਦਰ, ਬਾਜੇ ਅਣਹਦ ਪੂਰੇ, ਪੂਰੇ ਕਹਿੰਦੇ ਬਾਜਿਆਂ ਨੂੰ, ਇੱਕ ਰਸ ਨਾਮ ਦੇ ਬਾਜੇ ਵੱਜਣ ਲੱਗ ਪਏ ਅੰਦਰ। ਕਹੋ ਨਾਨਕ ਨਿਹ ਚਲ ਘਰ ਬਾਧਿਓ। ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਸਮਾਪਤੀ ਦੀ ਕਿਰਪਾ ਕਰਦੇ ਨੇ, ਕਹੋ ਨਾਨਕ ਕਹਿੰਦੇ ਨੇ ਪੰਜਵੇਂ ਨਾਨਕ ਜੀ ਤੁਹਾਨੂੰ ਗੁਰੂ ਅਰਜਨ ਦੇਵ ਜੀ, ਨਿਹਚਲ ਘਰ ਬਾਧਿਓ, ਨਿਹਚਲ ਪੱਕਾ ਘਰ ਵੱਜ ਗਿਆ ਅੰਦਰ, ਪਰਮਾਤਮਾ ਅੰਦਰ ਹਿਰਦੇ 'ਚ ਵੱਸ ਗਿਆ, ਉਹਦਾ ਟਿਕਾਣਾ ਬਣ ਗਿਆ ਪੱਕਾ। ਗੁਰ ਕੀਓ ਬੰਧਾਨੀ, ਹੁਣ ਗੁਰਾਂ ਨੇ ਬੰਧਨ ਬੰਧ ਤੇ ਵਿਕਾਰਾਂ ਵੱਲੋਂ ਹਰੇਕ ਤਰ੍ਹਾਂ ਦਾ ਬੰਧਨ ਬੱਝ ਗਏ, ਭਾਵ ਕਿ ਮਨ ਨਹੀਂ ਡੋਲਦਾ, ਵਿਕਾਰ ਅੰਦਰ ਨਹੀਂ ਆ ਸਕਦੇ, ਅੰਦਰ ਪਰਮਾਤਮਾ ਆ ਕੇ ਵੱਸ ਗਿਆ। ਇਹ ਗੁਰੂ ਦੀ ਮਿਹਰ ਸਤਸੰਗੀ, ਅੰਮ੍ਰਿਤ ਵੇਲੇ ਸੱਚੇ ਪਾਤਸ਼ਾਹ ਨੇ ਪ੍ਰਕਾਸ਼ਮਾਨ ਹੋ ਕੇ ਪਵਿੱਤਰ ਦਰਸ਼ਨ ਦੀ ਦਾਰ ਬਖਸ਼ੇ, ਲਾਹੀ ਹੁਕਮ ਬਖਸ਼ ਕੀਤਾ ਹੈ, ਔਰ ਜਿਸ ਦੀ ਵਿਚਾਰ ਆਪਾਂ ਅੱਖਰੀ ਅਰਥਾਂ ਦੇ ਵਿੱਚ ਸ਼ਰਵਣ ਕੀਤੀ ਹੈ, ਗੁਰੂ ਮਿਹਰ ਕਰਨ, ਨਾਮਦਾਨ ਬਖਸ਼ਣ, ਚਰਨਾਂ ਦਾ ਪਿਆਰ ਬਖਸ਼ਣ ਸਤਸੰਗੀਓ, ਇਨਿਕ ਸੇਵਾ ਪ੍ਰਵਾਨ ਕਰਨੀ, ਅਗਾਂਹ ਵਾਸਤੇ ਸਮੱਤ ਬਖਸ਼ਣੀ। ਸ਼ੁਕਰ ਗੁਰੂ ਕਾ, ਧੰਨਵਾਦ ਆਪ ਸੰਗਤਾਂ ਦਾ, ਪ੍ਰਬੰਧਕ ਵੀਰਾਂ ਦਾ, ਗੁਰੂ ਕੇ ਵਜ਼ੀਰਾਂ ਦਾ। ਸਮਾਪਤੀ ਦੀਆਂ ਪੰਕਤੀਆਂ ਗਾਈਏ, ਫਤਿਹ ਬੁਲਾਈਏ ਜੀ। ਪ੍ਰਗਟਿਓ ਜੋਤ ਸਹਿਜ ਸੁਖ ਸੋ

ਮਨ ਕੀ ਮਤ ਤਿਆਗੋ ਹਰਜਨ ਹੁਕਮ ਬੂਝ ਸੁਖ ਪਾਈਐ ਰੇ ਜੋ ਪ੍ਰਭ ਕਰੈ ਸੋਈ ਪਲ ਮਾਨੋ ਸੁਖ ਦੁੱਖ ਉਹੀ ਧਿਆਈਐ ਰੇ। ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਪਵਿੱਤਰ ਰਾਹੀ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਅਲਾਹੀ ਬਾਣੀ ਦੀ ਕਥਾ ਅਤੇ ਕੀਰਤਨ ਸਰਵਣ ਕਰਕੇ ਬਖਸ਼ਾਂ ਲਹਿਰੀ ਪਰਮ ਸਕਾਰ ਜੋ ਸਤਸੰਗ ਜੀਓ ਆ ਗੁਰਾਂ ਦੀ ਬਖਸ਼ੀ ਹੋਈ ਫਤਿਹ ਸਾਂਝੀ ਕਰਨ ਦੀ ਕਿਰਪਾਲਤਾ ਕਰਨੀ ਸਭ ਨੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਗਿਆਨੀ ਕੁਲਦੀਪ ਸਿੰਘ ਜੀ ਦਮਦਮ ਟਕਸਾਲ ਵਾਲੇ, ਜਿਨ੍ਹਾਂ ਨੇ ਆਪ ਜੀ ਨੂੰ ਅੱਜ ਦੇ ਹੁਕਮਨਾਮੇ ਦੀ ਕਥਾ ਸਰਵਣ ਕਰਵਾਈ ਹੈ। ਉਹਨਾਂ ਦਾ ਹਾਰਦਿਕ ਧੰਨਵਾਦ। ਜਿਵੇਂ ਆਪ ਜੀ ਨੂੰ ਪਤਾ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਦੀ ਦਾ ਨੀਂਹ ਪੱਥਰ ਅੱਜ ਦੇ ਦਿਨ ਰੱਖਿਆ ਗਿਆ ਸੀ, ਅਕਤੂਬਰ 1588 ਨੂੰ ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਰਖਵਾਇਆ ਸੀਗਾ। ਸੋ ਅੱਜ ਦੇ ਉਸ ਨੀਂਹ ਪੱਥਰ ਰੱਖਣ ਦੇ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ। ਹੁਣ ਸੂਚਨਾਵਾਂ। ਪਹਿਲੀ ਹਾਰ ਦੀ ਰੋਜ਼ ਦੀ ਤਰ੍ਹਾਂ, ਹਰ ਦਿਨ ਦੀ ਤਰ੍ਹਾਂ ਆਪਾਂ ਜੋ ਇਮਾਰਤਾਂ ਨੌਰਥ ਅਤੇ ਸਾਊਥ ਸਾਲ ਦੀਆਂ ਬਣਾ ਰਹੇ ਹਾਂ, ਉਸ ਵਾਸਤੇ ਦਸਵੰਧ ਕੱਢਣ ਦੀ ਬੇਨਤੀ ਕੀਤੀ ਜਾਂਦੀ ਹੈ। ਜਿਨ੍ਹਾਂ ਨੇ ਅੱਗੇ ਦਸਵੰਧ ਦੇ ਸੀ ਉਹ ਹੋਰ ਵੀ

ਦੇ ਸਕਦੇ ਨੇ, ਗੁਰੂ ਦੀ ਬਖਸ਼ ਲੈ ਸਕਦੇ ਨੇ। ਜਿਨ੍ਹਾਂ ਨੇ ਹਾਲੇ ਵਿਚਾਰ ਨਹੀਂ ਕੀਤਾ ਉਹ ਗੁਰੂ ਦੀ ਬਖਸ਼ ਲੈਣ, ਉਸ ਪਾਸੇ ਜਥਾਯੋਗ ਆਪਣਾ ਦਸਵੰਧ ਕੱਢ ਕੇ ਅਤੇ ਗੁਰੂ ਦੀ ਬਖਸ਼ ਲੈ, ਕਿਉਂਕਿ ਦਸਵੰਧ ਕੱਢਣਾ ਵੀ ਸਿੱਖੀ ਦੇ ਅੰਦਰ ਜ਼ਰੂਰੀ ਹੈ। ਉਸ ਨਾਲ ਕੀ ਹੁੰਦਾ, ਫਿਰ ਬਰਕਤਾਂ ਹੀ ਬਰਕਤਾਂ ਹੋ ਜਾਂਦੀਆਂ ਨੇ। ਗੁਰੂ ਬਖਸ਼ ਕਰਦਾ, ਉਹ ਆਪਾਂ ਨਹੀਂ ਕਰਦੇ, ਗੁਰੂ ਬਖਸ਼ ਕਰਦਾ ਆਪ ਹੀ। ਅਤੇ ਦੂਸਰੀ ਸੂਚਨਾ, ਉਹ ਵੀ ਨਾਲ ਦੀ ਨਾਲ ਦੀ ਮਿਲਦੀ, ਸਰਬੱਤ ਦੇ ਭਲੇ ਲਈ ਸਹਿਜ ਪਾਠ ਜੋ ਆਪਾਂ ਘਰਾਂ 'ਚ ਰੱਖੇ ਆ ਜਾਂ ਹਾਲੇ ਰੱਖਣੇ ਆ, ਉਹਨਾਂ ਨੂੰ ਬੇਨਤੀ ਹੈ ਕਿ ਉਹ ਆਰੰਭ ਕਰ ਲਓ। ਜਿਨ੍ਹਾਂ ਨੇ ਹਾਲੇ ਨਹੀਂ ਰੱਖੇ, ਬਹੁਤਿਆਂ ਦੇ ਨਾਂ ਆ ਗਿਆ ਮੇਰੇ ਕੋਲ, ਅਤੇ ਬਾਕੀਆਂ ਦੀ ਦੌੜ ਹੈਗੀ ਆ, ਉਹ ਵੀ ਸ਼ੁਰੂ ਕਰ ਲੈਣ। ਕਿਉਂਕਿ ਸ਼ੁਭ ਕੰਮ ਜੋ ਹੈ ਨਾ, ਉਹਨੂੰ ਬਹੁਤਾ ਚਿਰ ਨਹੀਂ ਸੋਚੀਦਾ, ਇਹ ਸ਼ੁਭ ਕੰਮ ਹੈ ਆਪਣੇ ਜੀਵਨ ਲਈ ਵੀ ਅਤੇ ਸਰਬੱਤ ਦੇ ਭਲੇ ਲਈ ਵੀ। ਸੋ ਕਰ ਲਓ ਕਿਰਪਾ। ਉਹ 9 ਜੁਲਾਈ ਨੂੰ ਹੈ ਜੀ ਸ਼ਹੀਦੀ ਭਾਈ ਮਨੀ ਸਿੰਘ ਜੀ ਦੀ, ਮੈਂ ਸੰਖੇਪ ਵਿੱਚ ਚੱਲਿਆ ਹੁਣ। 16 ਜੁਲਾਈ ਨੂੰ ਹੈ ਸ਼ਗਰਾਂਦ ਸਾਵਣ ਦੀ, ਸਾਉਣ ਦੀ ਭਾਵ ਨਾਲ ਸ਼ਹੀਦੀ ਭਾਈ ਤਾਰੂ ਸਿੰਘ ਜੀ ਦੀ, ਉਸੇ ਦਿਨ ਹੀ। ਅਤੇ ਹੁਣੇ ਹੀ ਮੈਨੂੰ ਫੋਨ ਆਇਆ ਸੀ ਇੱਕ, ਕਿ ਤੁਸੀਂ ਜੋ ਅਨਾਊਂਸ ਕਰਦੇ ਆ ਉਹ ਆਹ ਜਿਹੜਾ ਸਾਡਾ ਕੈਲੰਡਰ ਉਹਦੇ ਨਾਲ ਰਲਦਾ ਨਹੀਂ। ਬਿਲਕੁਲ ਠੀਕ, ਇੱਕ ਮਿੰਟ ਲਾਉਣਾ ਪੈਣਾ ਮੈਨੂੰ ਉਹ 'ਤੇ, ਕਿਉਂਕਿ ਹਰ ਕੁਐਸਚਨ ਦਾ ਆਂਸਰ ਜੇ ਨਾ ਕਰੀਏ ਤਾਂ ਉਹ ਵੀ ਚੰਗਾ ਨਹੀਂ ਲੱਗਦਾ। ਜਿਹੜਾ ਗੁਰਮੁਖ ਨਾਲ ਸੰਬੰਧ ਆ, ਇਹ ਗੁਰਮੁਖ ਨਾਲ ਸੰਬੰਧਿਤ ਹੈਗਾ। ਜਦੋਂ ਕੈਲੰਡਰ ਛਾਪੇ ਗਏ ਸਨ ਉਦੋਂ ਜੋ ਡੇਟਸ ਉਹਨਾਂ ਨੂੰ ਅਵੇਲੇਬਲ ਸੀਗੀਆਂ ਸ਼੍ਰੋਮਣੀ ਕਮੇਟੀ ਤੋਂ, ਉਹਨਾਂ ਨੇ ਉਹ ਪਾ ਦਿੱਤੀਆਂ। ਮੇਰੇ 'ਤੇ ਗੁਰੂ ਨੇ ਕਿਰਪਾ ਕੀਤੀ, ਮੈਂ 1 ਜਨਵਰੀ ਨੂੰ 2026 ਨੂੰ ਮੈਂ ਪ੍ਰਿੰਟ ਕਰ ਲਿਆ ਜੋ ਜਿੰਨੇ ਵੀ ਉਸ ਵੈਬਸਾਈਟ 'ਤੇ ਸੀਗੇ ਉਹਨਾਂ ਨੇ ਗੁਰਪੁਰਬ ਦੱਸੇ ਸਾਰੇ। ਜਦੋਂ 15 ਮਾਰਚ ਆ ਗਈ, ਮੈਂ ਕਿਹਾ ਰਿਵਿਊ ਕਰਾਂ, ਅਤੇ ਕੀ ਹੋਇਆ, ਸਾਰੇ ਹੀ ਬਦਲੇ ਜੀ, ਸਾਰੇ ਹੀ ਬਦਲੇ। ਫਿਰ ਮੈਂ ਉਹ ਪ੍ਰਿੰਟ ਕੀਤੇ, ਵੇਰੀਫਾਈ ਕਰਵਾਏ ਬਾਕੀਆਂ ਤੋਂ, ਉਹਨਾਂ ਦੀ ਕਾਪੀ ਜਿਹੜੀ ਹੈਗੀ ਆ ਉਹ ਸਾਡੇ ਪਾਸ ਹੈਗੀ, ਜੇ ਕਿਸੇ ਨੇ ਲੈਣੀ ਹੋਵੇ ਤਾਂ ਉਹ ਪ੍ਰਮਾਣਿਤ ਨੇ, ਉਹਦੇ ਅਨੁਸਾਰ ਅਸੀਂ ਚੱਲ ਰਹੇ ਹਾਂ। ਹੁਣ ਅੱਜ ਕੱਲ੍ਹ ਸ਼੍ਰੋਮਣੀ ਕਮੇਟੀ ਦੇ ਉਸ ਕੈਲੰਡਰ ਨਾਲ ਚੱਲ ਰਹੇ ਹਾਂ ਜਿਹੜਾ ਉਹਨਾਂ ਨੇ 15 ਮਾਰਚ ਨੂੰ ਫਿਰ ਬਦਲ ਦਿੱਤਾ ਸੀ, ਅਤੇ ਨਾਲ ਉਹਨੇ ਥੱਲੇ ਲਿਖਿਆ ਕਿ ਇਹ ਗੁਰਪੁਰਬ ਕਦੇ ਵੀ ਡੇਟ ਨਹੀਂ ਬਦਲ ਸਕਦੀਆਂ। ਕਮਾਲ ਦੀ ਗੱਲ, ਮੈਂ ਕਿਹਾ ਜੀ ਫਿਰ ਤਾਂ। ਸੋ ਅੱਗੇ ਚੱਲੀਏ ਹੁਣ, ਬੱਚਿਆਂ ਦਾ ਫ੍ਰੀ ਗੁਰਮੁਖ ਕੈਂਪ ਲੱਗ ਰਿਹਾ ਜੀ 13 ਜੁਲਾਈ ਤੋਂ 17 ਜੁਲਾਈ ਤੱਕ। ਆਪ ਜੀ ਦੀ ਪ੍ਰਬੰਧਕ ਕਮੇਟੀ ਹਰ ਸਾਲ ਇਹ ਬੱਚਿਆਂ ਦਾ ਫ੍ਰੀ ਕੈਂਪ ਲਾਉਂਦੇ ਨੇ ਅਤੇ ਗੁਰੂ ਦੀਆਂ ਬਖਸ਼ਾਂ ਲੈਂਦੇ ਨੇ, ਉਸ ਤੋਂ ਲਾਭ ਉਠਾਓ। 6 ਸਾਲ ਤੋਂ 15 ਸਾਲ ਦੇ ਬੱਚਿਆਂ ਨੂੰ ਦਾਖਲ ਕਰਾਓ ਜੀ। ਬਹੁਤ ਸਾਰੇ ਪਰਿਵਾਰ ਉਸ ਵਿੱਚ ਮਾਇਆ ਦੁਆਰਾ ਅਤੇ ਲੰਗਰਾਂ ਦੀ ਦੁਆਰਾ ਸੇਵਾ ਲੈ ਰਹੇ ਨੇ, ਗੁਰੂ ਦੀ ਬਖਸ਼ ਲੈ ਰਹੇ ਨੇ। 24 ਜੁਲਾਈ ਨੂੰ ਹੈ ਜੀ ਮੀਰੀ ਪੀਰੀ ਦਿਵਸ, ਅਤੇ ਬਾਕੀ ਸੂਚਨਾਵਾਂ ਮੈਂ ਹੁਣ ਛੱਡ ਜਾਣੀਆਂ, ਅਤੇ ਇੱਕ ਜ਼ਰੂਰ ਕਰਨੀ ਹੈਗੀ ਹੋਰ, ਜਿਹੜੇ ਲਿਫਟ ਅਤੇ ਉਬਰ ਚਲਾਉਂਦੇ ਨੇ ਜੀ, ਉਹਨਾਂ ਨੂੰ ਬੇਨਤੀ ਹੈ ਕਿ ਉਹ ਆਪਣਾ ਨਾਂ ਰਜਿਸਟਰ ਕਰਾਉਣ ਯੂਨੀਅਨ ਦਾ। ਇਹ ਧਰਮ ਨਾਲ ਨਹੀਂ ਸੰਬੰਧ, ਪਰ ਧਰਮ ਦੇ ਨਾਲ, ਕਿਉਂਕਿ ਸਾਡੇ ਬਹੁਤ ਸਾਰੇ ਸਿੱਖ ਡਰਾਈਵਰ ਨੇ ਅਤੇ ਸਾਡਾ ਫਰਜ਼ ਬਣਦਾ ਉਹਨਾਂ ਨੂੰ ਕੋਈ ਹੈਲਪ ਕਰੀਏ ਜਿੱਥੇ ਵੀ ਲੋੜ ਹੈਗੀ ਹੈ। ਜਦ ਤੱਕ ਯੂਨੀਅਨ ਦੇ ਮੈਂਬਰ ਨਹੀਂ ਤੁਸੀਂ, 80,000 ਉਹਨਾਂ ਨੇ ਕਿਹਾ ਸਿਗਨੇਚਰ ਲਿਆਓ, ਗਵਰਨਰ ਨੇ ਕਿਹਾ ਹੈਗਾ, ਅਤੇ ਉਹਨਾਂ ਨੇ ਰੈਕੋਗਨੀਸ਼ਨ ਦੇ ਦਿੱਤੀ ਆ, ਪਰ ਉਹ ਪਰਮਾਨੈਂਟ ਤਾਂ ਹੋਣੀ ਆ ਯੂਨੀਅਨ ਨੂੰ, ਜੇ ਉਹਨਾਂ ਉਹ ਪਾਸ ਚਲੇ ਜਾਣ ਅਤੇ ਇੰਨੇ ਹਜ਼ਾਰ ਸਾਡੇ ਮੈਂਬਰ ਬਣ ਗਏ, ਅਤੇ ਮੈਂਬਰ ਬਣ ਐਪਲੀਕੇਸ਼ਨ ਭਰ ਕੇ ਜੋ ਯੂਨੀਅਨ ਨੇ ਤਿਆਰ ਕੀਤੀ ਆ। ਸੋ ਉਹਨਾਂ ਦੇ ਟੇਬਲ ਬਾਹਰ ਲਾਉਣਾ, ਅਤੇ ਸਾਰਿਆਂ ਨੂੰ ਬੇਨਤੀ ਆ ਜਿਹੜੇ ਉਬਰ ਅਤੇ ਲਿਫਟ ਚਲਾਉਂਦੇ ਉਹ ਸਾਈਨ ਕਰਨ, ਉਹ ਫਾਰਮ ਭਰਨ। ਆਓ ਹੁਣ ਆਪਾਂ ਪਹਿਲਾ ਕੀਰਤਨ ਸਰਨ ਕਰੀਏ, ਭਾਈ ਸਾਹਿਬ ਭਾਈ ਸੁਖਨਾਮ ਸਿੰਘ ਅਤੇ ਜਥੇ ਪਾਸੋਂ, ਸਮਾਂ ਪਤਾ ਹੈ ਉਹਨਾਂ ਨੂੰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਪਈਆਂ ਪੁੱਲਾਂ ਦਿਖੇ ਮਾਂ ਬਖਸ਼ਿਸ਼ ਕਰਨੀ ਜਾਓ ਪਿਆਰ ਸਾਹਿਤ ਅਗਲਾ ਪ੍ਰੋਗਰਾਮ ਸਰਵਣ ਕਰੋ ਫਤਿਹ ਦੀ ਸਾਂਝ ਪਾਓ ਗੱਜ ਕੇ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ
1: ਜੇਤਾ ਸਮੁੰਦ ਸਾਗਰ ਨੀਰ ਭਰਿਆ ਇਸੇ ਔਗਣ ਹਮਾਰੇ ਦਇਆ ਕਰੋ ਕਿਸ਼ਨ ਮਿਹਰ ਪਾਵੋ ਡੁੱਬਦੇ ਪੱਥਰ ਤਾਰੇ ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਪੱਥਰ ਤੇ ਰਾਜ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਰਾਜਗੁਣ ਦੇ ਕੀਰਤਨ ਤੇ ਕਥਾ ਸਰਵਣ ਕਰਕੇ ਸਾਹਿਬਾਂ ਦੀ ਬਖਸ਼ਣ ਲਹਿਰੀ ਪਰਮ ਸਤਿਕਾਰ ਜੀ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਪਾਤਸ਼ਾਹ ਫਸਤ ਨਾਮ ਸਿੰਘ ਜੀ ਗੁਰਦਾਸਪੁਰ ਵਾਲੇ ਚੋਣ ਦਾ ਕੀਰਤਨ ਜਥਾ ਜਿਹਨਾਂ ਨੇ ਆਪਣੀ ਰਾਜਬਾਣੀ ਦੇ ਰਸਮੇ ਨੇ ਕੀਰਤਨ ਸਰਵਣ ਕਰਾਏ ਨੇ ਉਹਨਾਂ ਦਾ ਹਾਰਦਿਕ ਧੰਨਵਾਦ ਜੀ। ਹੁਣ ਆਪ ਜੀ ਨੂੰ ਰਾਜਬਾਣੀ ਦੇ ਕੀਰਤਨ ਸਰਵਣ ਕਰਾਉਣਗੇ ਭਾਈ ਸਾਹਿਬ ਰਸ਼ਪਾਲ ਸਿੰਘ ਜੀ ਅਤੇ ਉਹਨਾਂ ਦਾ ਜਥਾ ਠੀਕ 11:30 ਵਜੇ ਤੱਕ। ਸੂਚਨਾਵਾਂ ਨੌ ਜੁਲਾਈ ਨੂੰ ਹੈ ਜੀ ਸ਼੍ਰੀ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦੀ। 16 ਜੁਲਾਈ ਨੂੰ ਹੈ ਸਗਰਾਂਦ ਅਤੇ ਨਾਲ ਸ਼ਹੀਦੀ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਦੀ। ਜੁਲਾਈ 13 ਤੋਂ ਲੈ ਕੇ 17 ਤੱਕ ਫਰੀ ਗੁਰਮਤ ਕੈਂਪ ਲੱਗ ਰਿਹਾ ਬੱਚੇ ਬੱਚੀਆਂ ਦਾ 6 ਸਾਲ ਤੋਂ 15 ਸਾਲ ਦਿਆਂ ਦਾ, ਜੋ ਆਪ ਜੀ ਦੇ ਇਸ ਪ੍ਰਬੰਧਕ ਕਮੇਟੀ ਨੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਰਵਾਇਆ ਹੈਗਾ ਸ਼ੁਰੂ। ਅਤੇ ਆਪ ਉਸ ਤੋਂ ਲਾਭ ਉਠਾਓ, ਬੱਚਿਆਂ ਨੂੰ ਦਾਖਲ ਕਰਾਓ। ਟੇਬਲ ਲੱਗਾ ਹੁੰਦਾ ਹਰ ਐਤਵਾਰ ਦਾਖਲਾ ਕਰਨ ਵਾਸਤੇ। ਬਹੁਤ ਸਾਰੇ ਪਰਿਵਾਰਾਂ ਨੇ ਉਸ ਵਿੱਚ ਮਾਇਆ ਦੁਆਰਾ ਜਾਂ ਬੱਚਿਆਂ ਵਾਸਤੇ ਲੰਗਰ ਦੁਆਰਾ ਸੇਵਾ ਜੋ ਹੈ ਪਹਿਲਾਂ ਬੁੱਕ ਕਰ ਲਈ ਹੈ। ਹੋਰ ਵੀ ਆਪ ਸੇਵਾ ਲੈ ਸਕਦੇ ਹੋ ਅਤੇ ਸੰਪਰਕ ਕਰ ਲੈਣਾ ਆਪ ਜੀ ਨੇ ਭਾਈ ਅਰੁਣ ਸਿੰਘ ਹੋਣਾ ਨੂੰ। ਨੰਬਰ ਹੈ ਉਹਨਾਂ 408-439-93-93। ਮੇਰੀ ਪੀੜ੍ਹੀ ਦੇ ਮਾਲਕ ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੀਰੀ ਪੀਰੀ ਦੀਆਂ ਤਲਵਾਰਾਂ ਜੋ ਪਹਿਨੀਆਂ ਸਨ 24 ਜੁਲਾਈ, ਉਹ ਆ ਰਿਹਾ ਦਿਨ, ਉਸ ਨੂੰ ਮੀਰੀ ਪੀਰੀ ਦਾ ਦਿਵਸ ਕਹਿੰਦੇ ਨੇ। ਧੰਨ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਆ ਰਿਹਾ ਪ੍ਰਕਾਸ਼ ਦਿਹਾੜਾ 7 ਅਗਸਤ ਨੂੰ। ਅਤੇ ਇੱਕ ਬੇਨਤੀ ਹੈ ਜੀ, ਧਰਮ ਨਾਲ ਸੰਬੰਧਿਤ ਨਹੀਂ ਪਰ ਆਪਣੇ ਸਿੱਖਾਂ ਨਾਲ ਸੰਬੰਧਿਤ ਹੈਗੀ ਆ। ਜਿਹੜੇ ਉਬਰ ਅਤੇ ਲਿਫਟ ਚਲਾਉਂਦੇ ਆ ਉਹਨਾਂ ਦੀ ਯੂਨੀਅਨ ਜੋ ਹੈ ਉਸ ਦੀ ਮਨਜ਼ੂਰੀ ਕੈਲੀਫੋਰਨੀਆ ਨੇ ਦੇ ਦਿੱਤੀ ਹੈਗੀ ਆ, ਗੌਰਮੈਂਟ ਨੇ ਪਾਸ ਕਰਕੇ ਕਾਨੂੰਨ। ਹੁਣ ਲੋੜ ਪੈ ਗਈ ਹੈ ਕਿ ਉਹ ਸਾਈਨ ਕਰਕੇ ਐਪਲੀਕੇਸ਼ਨਾਂ ਹਰ ਇੱਕ ਡਰਾਈਵਰ ਦੀਆਂ ਜਿਹੜੀਆਂ ਹੈਗੀਆਂ ਉਹ ਦੱਸਣ ਕਿ ਉਹਨਾਂ ਕੋਲ 8 ਲੱਖ ਡਰਾਈਵਰ ਹੋ ਗਿਆ ਸਾਰੇ ਕੈਲੀਫੋਰਨੀਆ 'ਚ, ਤਾਂ ਕਿ ਉਹਨੂੰ ਰੈਕੋਗਨੇਸ਼ਨ ਮਿਲ ਸਕੇ। ਉਹ ਤਾਂ ਜੇ ਯੂਨੀਅਨ ਹੋਊਗੀ ਤਾਂ ਉਹਨਾਂ ਨੂੰ ਫਾਇਦਾ ਸਾਰਿਆਂ ਨੂੰ, ਦੋਨਾਂ ਨੂੰ ਮੈਂ ਕਹਿ ਰਿਹਾ ਕਿ ਉਹ ਆਪਣੇ ਯੂਨੀਅਨ ਦੇ ਫਾਰਮ ਅੱਜ ਟੇਬਲ ਬਾਹਰ ਲੱਗਾ ਅਤੇ ਉਹ ਉਸ ਭਰ ਕੇ ਅਤੇ ਮੈਂਬਰ ਬਣ ਜਾਣ ਅਤੇ ਉਸ ਦੇ ਵਿੱਚ ਹਿੱਸਾ ਲੈ ਕੇ ਫਾਇਦਾ ਲੈਣ। ਆਹ ਹੁਣ ਕੀਰਤਨ ਸਰਵਣ ਕਰੀਏ ਭਾਈ ਸਾਹਿਬ ਸ਼ਪਾਲ ਸਿੰਘ ਤੇ ਜਥੇ ਪਾਸੋਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਹਰ ਮੰਦਰ ਹਰ ਸਾਜਿਆ ਹਰ ਵਸੈ ਜਿਸ ਨਾਲ ਤੇਰਾ ਥਾਨ ਸੁਹਾਵਾ ਰੂਪ ਸੁਹਾਵਾ ਤੇਰੀ ਭਗਤ ਸੋਹੇ ਦਰਬਾਰੇ ਮਾਲਕ ਜੀ ਆਪ ਜੀ ਨੇ ਬਹੁਤ ਬੜੀ ਅਪਾਰ ਬਖਸ਼ਿਸ਼ ਕੀਤੀ ਹੈ। ਉਹ ਸੱਚਖੰਡ ਧਰਤੀ ਤੇ ਸਿਰਜਣਹਾਰ ਕੀਤਾ ਹੈ ਜਿੱਥੇ ਕੇਵਲ ਤੇ ਕੇਵਲ ਉਸ ਮਾਲਕ ਪ੍ਰਭੂ ਦੀ ਕੀਰਤੀ ਕੀਰਤਨ ਦੇ ਰੂਪ ਦੇ ਵਿੱਚ ਭਗਤੀ ਹੁੰਦੀ ਹੈ। ਸੋ ਆਓ ਤੇਰਾ ਥਾਨ ਸੁਹਾਵਾ ਰੂਪ ਸੁਹਾਵਾ ਤੇਰੇ ਭਗਤ ਸੋਹੇ ਦਰਬਾਰੇ ਮਾਲਕ ਜੀ ਕੇਵਲ ਤੇ ਕੇਵਲ ਤੇਰੀ ਵਡਿਆਈ ਦੇ ਨਾਲ ਜੁੜਨਾ ਕਰਦੇ ਹਨ। ਸਵਾਸ ਸਵਾਸ ਤੁਹਾਨੂੰ ਧਿਆਵਨਾ ਕਰਦੇ ਹਨ। ਉਹ ਭਗਤ ਜਨ ਵੱਡ ਭਾਗੇ ਹਨ ਜਿਹੜੇ ਉਸ ਕੀਰਤੀ ਦੇ ਨਾਲ ਜੁੜਦੇ ਹਨ। ਸੋ ਆਪਾਂ ਅੱਜ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਨੀਂਹ ਪੱਥਰ ਦੀ ਖੁਸ਼ੀ ਦੇ ਵਿੱਚ ਅੱਜ ਦਾ ਦਿਹਾੜਾ ਮਨਾ ਰਹੇ ਹਾਂ। ਸਤਿਗੁਰ ਪਾਚੀ ਕਰਨ ਕੇ ਭਾਈ ਉਹ ਹਰਿਮੰਦਰ ਸੱਚਖੰਡ ਹੈ।

0: கீர்த்தன் திப்ரான் சமோசா சங்கம் ஸ்ரீ ஹர்மந்தர் சாஹிப் தர்பார் சாஹிப் அம்ரித்சர் தினாந்தி நீ பத்தர் ரக்ன தி குசி தி விச் ਅੱਜ ਦੇ ਦੀਵਾਨ ਚੱਲੇ ਨੇ ਸਮੂਹ ਸਾਧ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ ਹਰ ਮੰਦਰ ਹਰ ਸਾਜਿਆ ਹਰ ਵਸੈ ਜਿਸ ਨਾਲ ਤੇਰਾ ਥਾਨ ਸੁਹਾਵਾ ਰੂਪ ਸੁਹਾਵਾ ਤੇਰੀ ਭਗਤ ਸੋਹੇ ਦਰਬਾਰੇ ਜਿੱਥੇ ਹਰ ਪਲ ਉਸ ਮਾਲਪੁਰ ਦਾ ਸਿਮਰਨ ਹੁੰਦਾ ਹੈ ਜਿੱਥੇ ਨਿਤਾ ਪ੍ਰਤੀ ਲੱਖਾਂ ਹੀ ਪ੍ਰਾਣੀ ਜਾ ਕੇ ਨਮਸਕਾਰ ਕਰਕੇ ਆਪਣੀ ਮਨ ਦੀ ਮੁਰਾਦਾ ਪਾਉਂਦੇ ਹਨ ਸੋ ਇਨਿਕ ਸੇਵਾ ਪ੍ਰਵਾਨ ਕਰਨੀ ਹੋਈਆਂ ਭੁੱਲਾਂ ਚੁੱਕਾ ਦੇਖੀ ਮਾਂ ਆਓ ਅਗਲੇ ਪ੍ਰੋਗਰਾਮ ਸਰਵਣ ਕਰੀਏ ਦਸ ਵਾਲੋ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਮੈਂ ਮੂਰਖ ਕੇ ਚਕਪਾਤ ਹੈ ਕੋਟ ਪਰਾਧੀ ਤਰਿਆ ਰੇ ਗੁਰੂ ਨਾਨਕ ਜੀ ਨੇ ਸੁਣਿਆ ਪੇਖਿਆ ਸੀ ਫਿਰ ਗੁਰਬਾਸ ਨਾ ਭਰਿਆ ਰੇ ਪਰਮ ਸਤਿਕਾਰ ਜੋ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਨ ਭਾਈ ਸਾਹਿਬ ਭਾਈ ਵਿਸ਼ਪਾਲ ਸਿੰਘ ਜੀ ਅਤੇ ਉਹਨਾਂ ਦਾ ਕੀਰਤਨ ਜਿਹਨਾਂ ਨੇ ਆਪਣੀ ਰਾਹੀ ਬਣ ਦੀ ਕੀਰਤਨ ਸਰਵਣ ਕੁਮਾਰ ਜੀ ਨੇ ਉਹਨਾਂ ਦਾ ਹਾਰਦਿਕ ਧੰਨਵਾਦ ਹੁਣ ਬੇਨਤੀ ਹੈ ਕਿ ਜੇ ਆਪਾਂ ਕਾਰਾਂ ਦੂਜਿਆਂ ਦੇ ਰਾਹ 'ਚ ਖੜੀਆਂ ਕਰ ਦਈਏ ਉਹ ਤਾਂ ਕੀ ਮਤਲਬ ਹੋਇਆ ਮੈਨੂੰ ਦੱਸਿਓ ਜਿਹੜਾ ਬੜੇ ਪਿਆਰ ਨਾਲ ਹੱਥ ਜੋੜ ਕੇ ਬੇਨਤੀ ਕਰਦਾ ਮੈਂ ਬੜੇ ਪਿਆਰ ਨਾਲ ਆਪਾਂ ਸਾਰੇ ਬੜੇ ਪੜ੍ਹੇ ਲਿਖੇ ਹਾਂ ਬੜੇ ਹੀ ਸੂਝ ਜ਼ਬਾਨ ਆ ਬਹੁਤ ਹੀ ਸਮਾਰਟ ਆ ਅਤੇ ਫਿਰ ਪਾਰ ਕਰਨ ਲੱਗੇ ਆਪਾਂ ਦੂਜੇ ਦਾ ਰਾਹ ਰੋਕ ਲਈਏ ਤਾਂ ਮੈਂ ਕੀ ਸਮਝਾਂ ਤਾਂ ਤੁਸੀਂ ਕੀ ਸਮਝੋਗੇ ਬੜੇ ਪਿਆਰ ਨਾਲ ਤੁਹਾਡੇ ਚਰਨਾਂ 'ਚ ਬੇਨਤੀ ਹੈ ਟਾਈਮ ਦੇਖੋ ਨਾ ਮੈਨੂੰ ਲਾਉਣਾ ਪੈ ਗਿਆ ਇਸ ਕੰਮ 'ਤੇ ਕਿਉਂ ਕਮਾਲ ਦੀ ਗੱਲ ਹੋਈ ਹੈ ਕਿਉਂਕਿ ਮੈਂ ਪਾਰ ਕਰ ਦਿੱਤੀ ਮੈਂ ਜਿੱਥੇ ਮਰਜ਼ੀ ਕਰ ਦੇਵਾਂ ਫਿਰ ਹਾਂਜੀ ਮੈਨੂੰ ਕੀ ਪਰਵਾਹ ਆ ਜੇ ਕੋਈ ਕਹੂਗਾ ਤਾਂ ਮੈਨੂੰ ਮੈਂ ਉਹਨੂੰ ਪੁੱਛ ਲੂੰਗਾ ਕਹੋ ਕੀ ਲੱਗਦਾ ਮੈਨੂੰ ਕਹਿਣ ਵਾਲਾ ਮੈਂ ਤੁਹਾਡੀਆਂ ਗੱਲਾਂ ਕਹਿ ਰਿਹਾ ਮਿੱਥੋਂ ਸਭ ਦੀਆਂ ਆਪਣੀਆਂ ਵੀ ਵਿੱਚ ਕੀ ਚੰਗਾ ਲੱਗਦਾ ਮੈਨੂੰ ਦੱਸੋ ਇਹ ਬਹੁਤ ਪਿਆਰ ਦੀ ਗੱਲ ਨਾਲ ਸਤਿਕਾਰ ਨਾਲ ਮੈਂ ਹੁਣ ਨਾਂ ਲੈਣ ਲੱਗਾ ਗੁੱਸਾ ਕਰੇ ਭਰਾ ਮੇਰਾ ਵੀਰ ਬੀਬੀ ਜੋ ਵੀ ਮੈਂ ਉਹਨੂੰ ਆਹ ਦੇਖੋ ਸਿਰ ਮੱਥੇ 'ਤੇ ਕਿਉਂ ਮੇਰਾ ਫਰਜ਼ ਬਣਦਾ ਜੇ ਕਿਸੇ ਨੂੰ ਤਕਲੀਫ ਹੈਗੀ ਆ ਆ ਕੇ ਉਹ ਇੱਥੇ ਮੈਨੂੰ ਕਹਿੰਦਾ ਮੈਨੂੰ ਹੁਕਮ ਕਰਦਾ ਤਾਂ ਮੇਰਾ ਫਰਜ਼ ਬਣਦਾ ਉਹਨੂੰ ਉਸ ਦੀ ਗੱਲ ਨੂੰ ਐਡਰੈਸ ਕਰਾਂ ਉਹ ਕਰ ਰਿਹਾ ਮੈਂ ਕਾਰ ਹੈਗੀ ਜੀ ਬਲੂ ਡਾਰਕ ਬਲੂ ਹੈਗੀ ਆ ਟੈਸਲਾ ਦੀ ਆ ਅਤੇ ਨੰਬਰ ਹੈਗਾ ਜੀ ਇਹ 9EJX717 ਆਪ ਜੀ ਨੂੰ ਪਤਾ ਹੋਣਾ ਕਿਹਦੀ ਹੈ ਇਹ ਉੱਥੋਂ ਟੋਪ ਨਾ ਕਰਵਾਈਏ ਉਹਨੂੰ ਪਰੇ ਕਰਵਾ ਲਈਏ ਬੜੇ ਪਿਆਰ ਨਾਲ ਹਰ ਕੋਈ ਗਲਤੀ ਕਰ ਸਕਦਾ ਉਹਨੂੰ ਕਹਿ ਦਿਓ ਜਾ ਕੇ ਜਿਹਦੀ ਹੈਗੀ ਹੈ ਤੁਸੀਂ ਜਾਣਦੇ ਹੋ ਅਤੇ ਉਹਨੂੰ ਪਰੇ ਕਰ ਲਵੇ ਜਿਹਨੇ ਜਾਣਾ ਨਾ ਉਹਦੀ ਕਾਰ ਰੁਕੀ ਪਈ ਆ ਉਹਨੂੰ ਐਮਰਜੈਂਸੀ ਆ ਇੱਦੋਂ ਵੱਧ ਹੋਰ ਕੀ ਹੋ ਸਕਦਾ ਹੁਣ ਦੱਸੋ ਕਿ ਦੋ ਤਿੰਨ ਮਿੰਟ ਪੂਰੇ ਮੈਂ ਬਰਬਾਦ ਕੀਤੇ ਸਾਰਿਆਂ ਦੇ ਤੁਹਾਡੇ ਵਿੱਚੇ ਮੇਰੇ ਵਿੱਚੇ ਕੀਰਤਨੀ ਜਥੇ ਦੇ ਵਿੱਚੇ ਗੁਰੂ ਘਰ ਦੇ ਮੈਂ ਅਪਰਾਧੀ ਹਾਂ ਪੂਰਾ ਜੀ ਪੂਰਾ ਅਪਰਾਧੀ ਮੈਂ ਹਾਂ ਕਿਵੇਂ ਕਰਨਾ ਮੈਨੂੰ ਆਹ ਉਸ ਅਪਰਾਧੀ ਨੂੰ ਆਹ ਹੁਣ 2 ਮਿੰਟ ਵਾਸਤੇ ਸਰਦਾਰ ਜਸਵਿੰਦਰ ਸਿੰਘ ਨਿੱਜਰ ਜੀ ਨੇ ਸੂਚਨਾ ਦੇਣੀ ਹੈਗੀ ਆ ਸਿੱਖ ਹੈਰੀਟੇਜ ਨਾਈਟ ਦੀ ਹਾਂਜੀ ਇੱਕ ਖੂਬਰ ਅਤੇ ਨਾਲ ਲਿਫਟ ਵਾਲੇ ਜਿਹੜੇ ਹੈਗੇ ਆ ਉਹਨਾਂ ਨੂੰ ਬੇਨਤੀ ਆ ਮੈਂ ਸਵੇਰ ਦਾ ਕਰ ਰਿਹਾ ਜੀ ਉਹ ਹੁਣ ਆਏ ਆ ਟੇਬਲ ਲੱਗਣਾ ਚਾਹੀਦਾ ਸੀ ਮੈਂ ਸਵੇਰ ਦਾ ਕਰ ਰਿਹਾ ਬੇਨਤੀ ਹੈਗੀ ਉਬਰ ਅਤੇ ਲਿਫਟ ਵਾਲੇ ਜਾ ਕੇ ਰਜਿਸਟਰ ਕਰਾਓ ਯੂਨਿਟ ਬਣਨ ਦੇ ਵਾਸਤੇ ਜੇ ਯੂਨਿਟ ਦੀ ਨਹੀਂ ਤੁਸੀਂ ਮੈਂਬਰ ਬਣਦੇ ਕੁਛ ਨਹੀਂ ਬਣਨਾ ਫਿਰ ਹਰ ਇੱਕ ਨੂੰ ਬੇਨਤੀ ਆ ਜਾ ਕੇ ਉਬਰ ਦੇ ਮੈਂਬਰ ਬਣਨ ਲਈ ਫਾਰਮ ਭਰੋ ਟੇਬਲ ਲੱਗਾ ਬਾਹਰ ਅਤੇ ਬਾਕੀ ਫਿਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਪਹਿਲਾਂ 2 ਮਿੰਟ ਹਾਂਜੀ
2: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਜ਼ੂਰੀ ਵਿੱਚ ਬੈਠੇ ਹੀ ਸਾਧ ਸੰਗਤ ਜੀ ਇੱਕ ਵਾਰੀ ਫਿਰ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਮਹਾਰਾਜ ਦੀ ਅਪਾਰ ਕਿਰਪਾ ਅਤੇ ਸਿੱਖ ਗੁਰਦੁਆਰਾ ਸੈਨਹੋਜ਼ੇ ਵੱਲੋਂ ਉਪਰਾਲੇ ਕੀਤੇ ਜਾਂਦੇ ਹਨ ਜਿਸ ਦੇ ਵਿੱਚ ਕਿ ਸਿੱਖ ਅਵੇਅਰਨੈਸ ਦੇ ਬਾਰੇ ਕੁਛ ਅਸੀਂ ਇਹ ਪ੍ਰੋਗਰਾਮ ਕਰਦੇ ਹਾਂ ਕੁਛ ਖੇਡਾਂ ਦੇ ਜਿਹਦੇ ਵਿੱਚ ਕਿ ਸੈਨਹੋਜ਼ੇ ਸ਼ਾਰਕਸ ਗੋਲਡਨ ਸਟੇਟ ਵਾਰੀਅਰਸ ਸੈਨਹੋਜ਼ੇ ਜਾਇੰਟਸ ਸੈਨਹੋਜ਼ੇ ਅਰਥਕੁਏਕਸ ਅਤੇ 49ers ਅਤੇ ਹੋਰ ਵੀ ਅਸੀਂ ਉਪਰਾਲੇ ਕਰਦੇ ਹਾਂ ਅਤੇ ਇਸੀ ਲੜੀ ਦੇ ਦੌਰਾਨ ਇੱਕ ਮੈਚ ਆ ਰਿਹਾ ਹੈਗਾ ਇੱਕ ਗੇਮ ਆ ਰਹੀ ਹੈਗੀ ਆ ਇਸ ਫਰਾਈਡੇ ਨੂੰ ਅਤੇ ਉਹ ਸੈਨ ਫਰਾਂਸਿਸਕੋ ਹੋਏਗੀ ਤੇ ਉਸ ਦੀਆਂ ਕੁਝ ਟਿਕਟਾਂ ਹਾਲੇ ਸਟਿਲ ਅਵੇਲੇਬਲ ਹੈਗੀਆਂ ਨੇ ਜੇਕਰ ਕੋਈ ਆਪਣੇ ਸੰਗਤ ਦੇ ਵਿੱਚੋਂ ਜਾਣਾ ਚਾਹੇ ਮੈਨੂੰ ਕਿਉਂਕਿ ਇੱਥੇ ਜਦੋਂ ਗੱਲਬਾਤ ਚੱਲਦੀ ਹੈ ਤਾਂ ਮੈਨੂੰ ਪੁੱਛਦੇ ਨੇ ਕਹਿੰਦੇ ਭਾਈ ਸਾਹਿਬ ਅਸੀਂ ਉੱਥੇ ਕਦੀ ਗਏ ਨਹੀਂ ਹੈਗੇ ਅਤੇ ਇਹ ਉਹਨਾਂ ਦੇ ਲਈ ਬਹੁਤ ਸੁਨਹਿਰੀ ਮੌਕਾ ਆ ਉੱਥੇ ਜਾਣ ਦਾ ਉਸ ਪਾਰਕ ਨੂੰ ਇੰਜੋਏ ਕਰਨੇ ਦਾ ਉਸ ਨੂੰ ਦੇਖਣੇ ਦਾ ਤਾਂ ਕਿ ਫਿਰ ਦੁਬਾਰਾ ਇੱਦਾਂ ਦੀ ਗੱਲਬਾਤ ਨਾ ਹੋਵੇ ਸੋ ਸਾਰਿਆਂ ਨੂੰ ਸੰਗਤਾਂ ਨੂੰ ਇਹ ਅਪੀਲ ਆ ਅਤੇ ਸਿੱਖ ਅਵੇਅਰਨੈਸ ਕਿਉਂ ਜ਼ਰੂਰੀ ਆ ਇਹ ਬਹੁਤ ਜ਼ਰੂਰੀ ਆ ਜਿਵੇਂ ਕਿ ਇਹ ਸਮੇਂ ਦੀ ਲੋੜ ਆ ਇਸ ਵੇਲੇ ਤੁਸੀਂ ਸਭ ਸੁਣਦੇ ਹੋ ਪੜ੍ਹਦੇ ਹੋ ਦੇਖਦੇ ਹੋ ਅਤੇ ਮੈਂ ਸਿਰਫ ਇੰਨਾ ਹੀ ਕਹਾਂਗਾ ਕਿ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਘੱਟ ਗਿਣਤੀ ਵਾਲੇ ਜੋ ਵੀ ਹੈਗੇ ਨੇ ਉਹਨਾਂ ਦੇ ਹੱਕਾਂ ਦੀ ਰਾਖੀ ਕਰਨ ਦੇ ਲਈ ਜਿਹੜੇ ਉਮੀਦਵਾਰ ਨੇ ਉਹਨਾਂ ਨੂੰ ਚੁਣੋ ਅਤੇ ਉਹਨਾਂ ਨੂੰ ਗਾਹਾਂ ਘੱਲੋ ਚੋਣਾਂ ਵੀ ਬਹੁਤ ਜ਼ਰੂਰੀ ਆ ਉਹਨਾਂ ਵਿੱਚ ਹਿੱਸਾ ਲਵੋ ਕਿਉਂਕਿ ਚੋਣਾਂ ਕੋਈ ਛੋਟੀਆਂ ਜਾਂ ਬੜੀਆਂ ਨਹੀਂ ਹੁੰਦੀਆਂ ਹੈਗੀਆਂ ਨੇ ਆਮ ਤੌਰ 'ਤੇ ਦੇਖਿਆ ਜਾਂਦਾ ਹੈ ਕਿ ਚੋਣਾਂ ਦੇ ਵਿੱਚ 35% ਦੇ ਗਰੀਬ ਬੰਦੇ ਵੋਟਾਂ ਪਾਉਂਦੇ ਨੇ ਅਤੇ 65% ਬਾਅਦ 'ਚ ਆਣ ਕੇ ਕਹਿੰਦੇ ਨੇ ਕਿ ਇਹ ਜਿਹੜਾ ਮਤਾ ਆ ਪਾਸ ਕਿਵੇਂ ਹੋ ਗਿਆ ਹਾਂਜੀ ਸੋ ਇਹ ਬਹੁਤ ਹੀ ਜ਼ਰੂਰੀ ਹੈ ਅਤੇ ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਅਤੇ ਜਿਵੇਂ ਕਿ ਮੈਂ ਦੱਸਿਆ ਹੈ ਕਿ ਘੱਟ ਗਿਣਤੀ ਦੇ ਹੱਕਾਂ ਦੀ ਰਾਖੀ ਕਰਨ ਵਾਲੇ ਉਮੀਦਵਾਰ ਚੁਣ ਕੇ ਗਾਹਾਂ ਘੱਲੋ ਸਮੇਂ ਦੀ ਬਹੁਤ ਲੋੜ ਆ ਮੈਨੂੰ ਕੋਈ ਇੰਨੀ ਜ਼ਿਆਦਾ ਕਹਿਣ ਦੀ ਲੋੜ ਨਹੀਂ ਹੈ ਇਸੇ ਕਰਕੇ ਸਿੱਖ ਅਵੇਅਰਨੈਸ ਜਿਹੜੀ ਆ ਬਹੁਤ ਜ਼ਰੂਰੀ ਆ ਕਿਉਂਕਿ ਜਿਸ ਵੇਲੇ ਸਾਡੇ ਚਿਹਰੇ ਨੂੰ ਦੇਖਦੇ ਨੇ ਅਤੇ ਆਮ ਤੌਰ 'ਤੇ ਸੋਸਾਇਟੀ ਦੇ ਵਿੱਚ ਇਹ ਗੱਲ ਹੁੰਦੀ ਆ ਇਹ ਬੰਦੇ ਕੌਣ ਨੇ ਇਹ ਕੀ ਬੋਲਦੇ ਨੇ ਇਹ ਕਿੱਥੋਂ ਆਏ ਆ ਉਹ ਸਾਰੇ ਕਿਊਰੀਅਸ ਨੇ ਉਸ ਦਾ ਇੱਕੋ ਹੀ ਜਵਾਬ ਦੇ ਹੋ ਸਕਦਾ ਹੈ ਕਿ ਅਸੀਂ ਉਹਨਾਂ ਇਵੈਂਟਸ ਦੇ ਵਿੱਚ ਜਾਈਏ ਉੱਥੇ ਆਪਣਾ ਸ਼ਾਮਲ ਹੋਈਏ ਉਹਨਾਂ ਨਾਲ ਗੱਲਬਾਤ ਕਰੀਏ ਅਸੀਂ ਆਪ ਐਜੂਕੇਟ ਹੋਈਏ ਅਤੇ ਉਹਨਾਂ ਨੂੰ ਐਜੂਕੇਟ ਕਰੀਏ ਕੋਈ ਇਗਨੋਰੈਂਸ ਦਾ ਕੋਈ ਰੌਲਾ ਨਾ ਪਵੇ ਠੀਕ ਹੈ ਨਾ ਸੋ ਸਾਰਿਆਂ ਨੂੰ ਮੇਰੀ ਇਹ ਅਪੀਲ ਆ ਕਿ ਗਾਹਾਂ ਹੁੰਮ ਹੁੰਮ ਆ ਕੇ ਇੱਦਾਂ ਦੇ ਪ੍ਰੋਗਰਾਮਾਂ ਵਿੱਚ ਸ਼ਾਮਲ ਹੋਵੋ ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ

0: ਆਪਾਂ ਅੱਜ ਦਾ ਵਡਭਾਗਾ ਦਿਨ ਹੈ। ਸ੍ਰੀ ਹਰਿਮੰਦਰ ਸਾਹਿਬ ਜੀ ਦਾ ਨੀਂਹ ਪੱਥਰ ਰੱਖਿਆ ਗਿਆ ਤੇ ਉਹਦੇ ਵਰਗੀ ਥਾਂ ਸੰਸਾਰ ਦੇ ਵਿੱਚ ਹੋਰ ਕਿਤੇ ਨਹੀਂ। ਥਾਂ ਸੁਹਾਵਾ ਪਵਿੱਤ ਹੈ, ਜਿੱਥੇ ਸੰਤ ਸਭਾ ਦੇਖਣ ਵਿੱਚ ਆਉਂਦਾ ਹੈ ਹਰ ਪਲ ਹਰ ਸਮੇਂ। ਕੋਈ ਵੀ ਸਮਾਂ ਇਹੋ ਜਿਹਾ ਨਹੀਂ ਜਿਸ ਵੇਲੇ ਉੱਥੇ ਸੰਗਤ ਨਾ ਹੁੰਦੀ ਹੋਵੇ, ਕੋਈ ਪਲ ਵੀ ਇਹੋ ਜਿਹਾ ਨਹੀਂ ਹੈ। ਸਤਿਗੁਰੂ ਜੀ ਕਿਰਪਾ ਕਰਨ, ਨੀਂਹ ਪੱਥਰ ਦੀ ਖੁਸ਼ੀਆਂ ਨੂੰ ਮਾਣਦਿਆਂ ਆਪ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ, ਬਹੁਤ ਬਹੁਤ ਵਧਾਈਆਂ। ਅਗਲਾ ਜਿਹੜਾ ਪ੍ਰੋਗਰਾਮ ਹੈ ਮਾਨਯੋਗ ਸਕੱਤਰ ਸਾਹਿਬ ਜੀ ਕੋਲੋਂ ਸਰਵਣ ਕਰੋ। ਪੁੱਲਾਂ ਚੁੱਕਾਂ ਦੀ ਖਿਮਾ ਫਤਿਹ ਸਾਂਝੀ ਕਰੋ ਜੀ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਸਾਹਿਬ ਲਾਖਣ ਸਿੰਘ ਜੀ ਤੋਂ ਦਾ ਕੀਰਤਨ ਜਥਾ, ਜਿਹਨਾਂ ਆਪ ਨੂੰ ਲਾਹਿਬਾਣੀ ਦੀ ਰਸਮ ਨੇ ਕੀਰਤਨ ਸਰਵਣ ਕਰਵਾਇਆ। ਇਹਨਾਂ ਦਾ ਹਾਰਦਿਕ ਧੰਨਵਾਦ। ਅਤੇ ਬਾਹਰ ਇੱਕ ਬਹੁਤ ਹੀ ਗਰੀਬ ਬੰਦਾ ਹੈ, ਸਿੱਖ ਨੌਜਵਾਨ, ਜਿਸ ਦੀਆਂ ਕਿਡਨੀਆਂ ਦੋਵੇਂ ਖਰਾਬ ਹੋ ਗਈਆਂ ਨੇ, ਅਤੇ ਉਸ ਨੂੰ ਮਾਈਕ ਸਹਾਇਤਾ ਦੀ ਲੋੜ ਹੈਗੀ ਆ। ਅਤੇ ਗੁਰਦੁਆਰੇ ਹਮੇਸ਼ਾ ਮਦਦ ਕਰਦੇ, 5, 10, 20 ਜਿੰਨੇ ਵੀ ਡਾਲਰ ਉਹਨਾਂ ਨੂੰ ਬਾਹਰ ਟੇਬਲ ਲੱਗਾ ਹੈਗਾ, ਤਾਂ ਉਸ ਦੀ ਕਿਰਪਾ ਕਰਕੇ ਹੈਲਪ ਕਰ ਦਿਓ, ਅਤੇ ਬਹੁਤ ਬਹੁਤ ਧੰਨਵਾਦ। ਹੁਣ ਮੈਂ ਬੇਨਤੀ ਕਰਾਂ ਗੁਰਪ੍ਰੀਤ ਸਿੰਘ ਹੁਣਾਂ ਨੂੰ, ਜੋ ਉਬਰ ਅਤੇ ਲਿਫਟ ਦੇ ਬਾਰੇ, ਜੂਨੀਅਰ ਦੇ ਬਾਰੇ ਮੈਂਬਰਸ਼ਿਪ ਲਈ ਆਏ ਆ ਆਪਣੇ ਗੁਰਦੁਆਰੇ, 2 ਮਿੰਟ ਵਾਸਤੇ ਉਹ ਆਪਣੇ ਵਿਚਾਰ ਦੇਣਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਜੀ। ਮੈਂ ਕੈਲੀਫੋਰਨੀਆ ਗਿਗ ਵਰਕਰ ਯੂਨੀਅਨ ਦੇ ਨਾਲ ਆਰਗੇਨਾਈਜ਼ਰ ਹਾਂ ਅਤੇ ਨਾਲੇ ਉਬਰ ਲਿਫਟ ਡਰਾਈਵਰ ਵੀ ਹਾਂ। ਸੋ ਸਾਨੂੰ 10 ਸਾਲ ਹੋ ਗਏ ਫਾਈਟ ਕਰਦਿਆਂ ਨੂੰ। ਲਾਸਟ ਈਅਰ ਅਕਤੂਬਰ ਦੇ ਵਿੱਚ ਲਾਅ ਪਾਸ ਹੋਇਆ AB 1340, ਜਿਹੜਾ ਸਾਨੂੰ ਰਾਈਟ ਦਿੰਦਾ ਯੂਨੀਅਨ ਬਣਾਉਣ ਦਾ, ਅਤੇ ਹੁਣ ਅਸੀਂ ਕਾਫੀ ਨਜ਼ਦੀਕ ਹਾਂ ਯੂਨੀਅਨ ਬਣਨ ਦੇ। ਆਸ ਮਹੀਨੇ ਦੇ ਅੰਦਰ ਅੰਦਰ ਬਣ ਜਾਣੀ ਚਾਹੀਦੀ ਹੈ ਜੇ ਤੁਹਾਡਾ ਸਾਰਿਆਂ ਦਾ ਸਾਥ ਮਿਲਦਾ, ਉਬਰ ਲਿਫਟ ਡਰਾਈਵਰਾਂ ਦਾ ਸਾਥ ਮਿਲਦਾ, ਅਤੇ ਆਪਣੇ ਜਿਹੜੇ ਪੰਜਾਬੀ ਵੀਰ ਭਰਾ ਨੇ ਜਿਹੜੇ ਕਾਫੀ ਨੇ ਜਿਨ੍ਹਾਂ ਦੇ ਅਜੇ ਤੱਕ ਸਾਈਨ ਅਪ ਨਹੀਂ ਹੋਇਆ। ਅਤੇ ਅਸੀਂ ਬਾਹਰ ਟੇਬਲ ਲਾਇਆ, ਜਦੋਂ ਉੱਥੇ ਬਾਹਰ ਐਂਟਰੈਂਸ ਤੋਂ ਨਿਕਲੋਗੇ ਲੈਫਟ ਸਾਈਡ 'ਤੇ, ਪਲੀਜ਼ ਟੇਬਲ 'ਤੇ ਜ਼ਰੂਰ ਆਓ। ਜੋ ਵੀ ਇਨਫੋਰਮੇਸ਼ਨ ਤੁਹਾਨੂੰ ਚਾਹੀਦੀ ਹੈ ਵੀ ਵਿਲ ਪ੍ਰੋਵਾਈਡ ਦੈਟ। ਅਤੇ ਇਹ ਜਿਹੜੇ ਸਾਡੇ ਜਿਹੜੇ ਬਣਦੇ ਹੱਕ ਨੇ ਡਰਾਈਵਰਾਂ ਦੇ, ਜਿਨ੍ਹਾਂ ਨੂੰ ਅਸੀਂ ਜਿਹੜੇ ਕੰਪਨੀਆਂ ਨੇ ਸਾਡੇ ਤੋਂ ਲੁੱਟ ਰਹੀਆਂ ਲਿਟਰਲੀ, ਸੋ ਸਾਨੂੰ ਚਾਹੀਦਾ ਆ ਜਿਹੜੇ ਉਹਨਾਂ ਆਪਣੇ ਹੱਕਾਂ ਲਈ ਲੜਨ ਲਈ ਨਾ। ਅਤੇ ਸਿੱਖੀ ਤੋਂ ਬਾਅਦ ਹੋਰ ਕੀ, ਯੂਨੋ ਅਸੀਂ ਸ਼ੁਰੂ ਤੋਂ ਆਪਣੇ ਰਾਈਟਸ ਲਈ ਲੜਦੇ ਆਏ ਹਾਂ ਅਤੇ ਅਗਾਂਹ ਵੀ ਲੜਾਂਗੇ। ਸੋ ਪਲੀਜ਼ ਵੱਧ ਚੜ੍ਹ ਕੇ ਉੱਥੇ ਆਓ, ਸਾਈਨ ਅਪ ਕਰੋ ਤਾਂ ਕਿ ਅਸੀਂ ਯੂਨੀਅਨ ਬਣੇ ਅਤੇ ਆਪਣੇ ਵੀਰ ਭਰਾਵਾਂ ਦੇ ਡਰਾਈਵਰਾਂ ਦੇ ਹੱਕਾਂ ਲਈ ਲੜੀਏ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹੁਣ ਆਪ ਜੀ ਨੂੰ ਕਥਾ ਸਰਵਣ ਕਰਾਉਣਗੇ ਸਤਿਕਾਰਯੋਗ ਗਿਆਨੀ ਕੁਲਦੀਪ ਸਿੰਘ ਜੀ, ਦਮਦੀਪ ਟਸਾਰ ਵਾਲੇ। ਉਸ ਤੋਂ ਪਹਿਲਾਂ ਕਿ ਉਹ ਸ਼ੁਰੂ ਕਰਨ, ਇੱਕ ਬੇਨਤੀ ਹੈਗੀ ਆ ਕਿ ਠੀਕ 1 ਵਜੇ ਜੋ ਨਾਮ ਸਿਮਰਨ ਕੈਂਪ ਪਰਸੋਂ ਦਾ ਚੱਲਿਆ ਸੀ, 3 ਦਿਨ ਹੋ ਗਏ, ਉਹਨਾਂ ਦੇ ਜਿਹੜੇ ਹੈਗੇ ਆ ਆ ਕੇ ਟ੍ਰੇਨਰ, ਉਹਨਾਂ ਨੂੰ ਅਸੀਂ ਸਨਮਾਨ ਕਰਨਾ 1 ਵਜੇ। ਜਿਹੜਾ ਜਿਹੜਾ ਵੀ ਆ ਸਕਦਾ ਉਸ ਵੇਲੇ 1 ਵਜੇ ਉਹ ਆਉਣ ਦੀ ਕਿਰਪਾ ਕਰੇ। ਆਓ ਹੁਣ ਕਥਾ ਸਰਵਣ ਕਰੀਏ ਜੀ, ਠੀਕ 1 ਵਜੇ ਤੱਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਵਾਹਿਗੁਰੂ ਜੀ ਸਭ ਰੋਜ ਗਸਤ ਮੰਦਾਰ ਹਵਾ ਕਰਦੇ ਬਦੀ ਖਿਆਲ ਗਾਹੇ ਨਨੇਕੀ ਕਾਰ ਕਰ ਦਮੋ ਮਮ ਈਚਨੀ ਅਹਵਾਲ ਬਾਦ ਬਖਤ ਹਮ ਚੁਬ ਖੀਲ ਗਾਫਿਲ ਬੇ ਨਜ਼ਰ ਬੇ ਬਾਕ

ਮਾਰਗ ਸੋ ਪਵੈ ਜਿਸ ਧੁਰ ਮਸਤਕ ਲੇਖੰ ਤਿੰਨ ਜਨਮ ਸਵਾਰਿਆ ਆਪਣਾ ਜਿਨ ਗੁਰ ਅੱਖੀ ਦੇਖੰ ਡਿਠੇ ਸਭੇ ਥਾਵ ਨਹੀਂ ਤੁਧ ਜੇਹਿਆ ਬੱਧੋ ਹੋ ਪੁਰਖ ਵਿਧਾਤੈ ਤਾ ਤੂੰ ਸੋਹਿਆ ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ ਹਰਿਹਾਂ ਨਾਨਕ ਕਸਮਲ ਜਾਹੇ।

चरण गुरु चित लावते। पवित्र बाणी गुरु ग्रंथ साहिब जी महाराज की भट्टां दे सवीए। पवित्र बाणी विच भट्ट साहिबान फरमान करदे हन, रब के सुत को तिन त्रास कहां। रब कहिंदे सूरज नूं, सुत कहिंदे हन पुत्तर नूं। सूरज दा पुत्तर कौन मन्निया ग्रंथां ने? धर्म राजा। रब के सुत को तिन त्रास कहां। जो चरण गुरु चित लावत है, भाई जिहड़े गुरु दे चरणां दे नाल चित लाउंदे आ ना, उहनां नूं सूरज दे पुत्तर भाव धर्म राजा दा की डर। जिहड़े गुरु चरणां च बहिंदे ने, जिहड़े गुरु चरणां च आउंदे ने, जिहड़े गुरु चरणां च जुड़दे ने, सज्जण मेरे सज्जणा, जिन सतगुर नाल प्यार, सज्जण आए ते जिन्हां दा गुरु नाल प्यार है ते आखी गुरु की गोद च बैठे, घर कीआं कथा कहाणियां गुरमीत सुनाईयां, हरी दीआं कथा कहाणियां कह के सुन के ते लाह प्राप्त करदे गुरु दे सज्जण। हर रोज़ आपां पवित्र बाणी दा नितनेम करदे, उच बचन पढ़दे हां कि सच्चे पातशाह जी दे चरणां नाल जिहड़ा जुड़ गया सतसंगीओ, गुर चरण लागे देन सपागे आपणा पिर जापे। जिहड़े गुरु दे चरणां नाल जुड़ के सारा दिन भागां वाला बन गया सतसंगीओ। सो गुरु ने मेहर की है, गुरु चरणा च बड़े प्यार सत्कार अदब नाल बैठ के गुरु महाराज का गोद का आनंद लै रहे हैं। अज का जो विशा दास नूं दिता गया है, सचखंड श्री हरिमंदर साहिब जी की नीम। हरिमंदर साहिब जी का जो जिक्र मिलता सत्संगीओ, सत संगत भी हरि का मंदिर ही है और शरीर नूं भी हरि का मंदिर कहा है। यो शरीर हरिमंदर है कि साडा शरीर जिहड़ा ये भी हरी का मंदिर ही है, ये वाहिगुरु रहिंदा परमात्मा। हर मंदिर सोई आखीए जिथों हर जाता। हर मंदिर उन्हों कहिंदे ने जिथों हरी नूं जाणीए, सत संगत भी हरी का मंदिर ही है। सो गुरु अर्जन देव जी महाराज सच्चे पातशाह जी ने सचखंड श्री हरिमंदर साहिब जी की रचना रची सिरजना की। ये सारा विधि विधान किवें बनिया, बेनती करदे आ कि जगत गुरु गुरु नानक देव जी महाराज कली काल के जीवों का भला करदे आ, कली काल के जीवों का उद्धार करदे आ करदे महाराज सच्चे पातशाह उदासियां समाप्त कीतियां, संसार की यात्रा समाप्त की और एक थां ते सच्चे पातशाह जंगल विच मंगल ला के बैठ गए। सतसंगीओ इत्थे लागे लागे कोई भी नगर नहीं सी। नारोवाल पिंड है ते नारोल पिंड दे सतसंगी नेड़े महाराज बैठे ने, लम्मी साखी है। इत्थे महाराज जी ने एक नगर वसाया करतारपुर। थोड़ी शांति वाहिगुरु। सो सच्चे पातशाह ने करतारपुर करता वसै संतन के पास, करतारपुर साहिब परमात्मा वसदा है वाहिगुरु के प्यारियां दे कोल। सो गुरु नानक देव जी महाराज इत्थे आ के महाराज जी ने नितनेम सिमरन धर्म की किरत विरत शुरू की है। समा आया लहणा जी भाई जोध जी तो बाणी सुन के ते गुरु नानक देव दे चरणा च आए। इत्थे ही सच्चे पातशाह गुरु नानक देव जी रहमत प्राप्त कीतियां, गुरु नानक देव जी महाराज जी की प्रीख्या च पूरे होए, अंगो अंगद पयो। सो गुरु नानक देव जी महाराज ने कृपा की, लहणे से अंगद किया, जिउंदे लहणा थापिया, गुराई का छतर फिराया। धन गुरु नानक देव जी ने अपने हुंदिया ही आपे गुरचेला वाली रवायत मारे ने चलाई और सच्चे पातशाह जी ने लहणे से अंगद किया, गुरु अंगद देव जी बना के गुरता गद्दी बख्श दिती। वचन किया कि तुसीं श्री करतारपुर साहिब उत्ते चले जाओ। वचन है भाई गुरदास साहिब जी का कि जिउंदे लहणे था लहणा थापिया गुराई का छतर फिराया। जिउंदे ही गुरु नानक देव ने स्थापित किया भाई लहणा जी नूं और छोड़ दिता करतारपुर आण खडूरे जोत जगाई। गुरु नानक देव जी दे हुंदिया ही सच्चे पातशाह ने कहा तुसीं चले जाओ। इहदा कारण सी कि जे तुसीं इत्थे रहे, इत्थे साडे सपुत्र बाबा श्री चंद जी ईरखा करनगे, तुसीं चले जाओ। सो गुरु अंगद देव जी महाराज श्री खडूर साहिब विखे आ के तिन्हां ने जीयां दा भला कीता, नाम बाणी दा प्रवाह चलाया।
ਸਮਾਂ ਆਇਆ ਧੰਨ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਨੇ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ ਔਰ ਗੁਰੂ ਅੰਗਦ ਦੇਵ ਜੀ ਨੇ ਆਪਣੇ ਹੁੰਦਿਆਂ ਹੀ ਭਾਈ ਗੋਇੰਦਾ ਜੀ ਸੋ ਉਹਨਾਂ ਦੀ ਬੇਨਤੀ ਤੇ ਗੁਰੂ ਮਹਾਰਾਜ ਜੀ ਨੇ ਇੱਕ ਨਗਰ ਵਸਾਉਣ ਵਾਸਤੇ ਬਾਬਾ ਅਮਰਦਾਸ ਜੀ ਨੂੰ ਭੇਜਿਆ। ਸੋ ਬਾਬਾ ਅਮਰਦਾਸ ਸਾਹਿਬ ਜੀ ਮਹਾਰਾਜ ਦੇ ਹੁਕਮ ਮੁਤਾਬਕ ਗਏ ਔਰ ਨਗਰ ਵਸਾਇਆ ਤੇ ਜਿਹਦੇ ਬਾਰੇ ਗੁਰਬਾਣੀ ਚ ਜ਼ਿਕਰ ਹੈ, ਗੋਬਿੰਦਵਾਲ ਗੋਬਿੰਦਪੁਰੀ ਸਮ ਜਲਣ ਤੀਰ ਵਿਪਾਸ ਬੜਾਇਆ। ਸੋ ਪਾਣੀਆਂ ਦੇ ਕੰਢੇ ਉੱਤੇ ਗੁਰੂ ਮਹਾਰਾਜ ਨੇ ਵਿਪਾਸ ਦਰਿਆ ਦੇ ਕੰਢੇ ਉੱਤੇ ਸੱਚੇ ਪਾਤਸ਼ਾਹ ਜੀ ਨੇ ਇਹ ਨਗਰ ਸੱਚਖੰਡ ਵਰਗਾ ਬਣਾਇਆ। ਗੋਬਿੰਦਵਾਲ ਗੋਬਿੰਦਪੁਰੀ ਸਮ ਦਾ ਭਾਵ ਬਰਾਬਰ ਆ, ਜਿਵੇਂ ਸੱਚਖੰਡ ਹੈ ਇਸੇ ਤਰ੍ਹਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਅਨਿੰਨ ਸੇਵਕ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੇ ਇਹ ਨਗਰ ਆਪਣੇ ਹੁੰਦਿਆਂ ਵਸਵਾਇਆ। ਜਦੋਂ ਗੁਰੂ ਅੰਗਦ ਦੇਵ ਜੀ ਨੇ ਗੁਰਤਾ ਗੱਦੀ ਲਹਿਣਾ ਜੀ ਵਹਿਰੂ ਗੁਰੂ ਅਮਰਦਾਸ ਸਾਹਿਬ ਜੀ ਨੂੰ ਦੇ ਦਿੱਤੀ ਤੇ ਮਹਾਰਾਜ ਨੇ ਬਚਨ ਕੀਤਾ, ਤੁਸੀਂ ਸ੍ਰੀ ਖਡੂਰ ਸਾਹਿਬ ਤੋਂ ਗੋਇੰਦਵਾਲ ਸਾਹਿਬ ਚਲੇ ਜਾਓ, ਸਾਡੇ ਪੁੱਤਰ ਦਾਤੂ ਜੀ ਦਾਸੂ ਜੀ ਤੁਹਾਡੇ ਨਾਲ ਈਰਖਾ ਕਰਨਗੇ। ਸਮਾਂ ਆਇਆ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਬੇਅੰਤ ਗੁਰਮਤ ਦਾ ਪ੍ਰਚਾਰ ਕੀਤਾ ਸਾਰੇ ਹਿੰਦੁਸਤਾਨ ਵਿੱਚ। 22 ਸਟੇਟਾਂ ਸੀ ਭਾਰਤ ਦੀਆਂ ਤੇ ਉਹਨਾਂ ਦੇ ਵਿੱਚ 22 ਪ੍ਰਚਾਰਕ ਭੇਜ ਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰਮਤ ਦਾ ਪ੍ਰਚਾਰ ਕੀਤਾ। ਸਮਾਂ ਲੰਘਿਆ ਔਰ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਇਤਿਹਾਸਕਾਰ ਜੇਠਾ ਜੀ ਕਹਿੰਦੇ ਨੇ, ਸੋ ਗੁਰੂ ਅਮਰਦਾਸ ਜੀ ਦੀ ਸਰਨ ਵਿੱਚ ਆਏ, ਇੱਥੇ ਰਹਿ ਕੇ ਬੇਅੰਤ ਸੇਵਾਵਾਂ ਕੀਤੀਆਂ, ਗੁਰੂ ਅਮਰਦਾਸ ਸਾਹਿਬ ਦੀ ਬਖਸ਼ਿਸ਼ ਪ੍ਰਾਪਤ ਕੀਤੀ। ਇੱਕ ਦਿਨ ਗੁਰੂ ਅਮਰਦਾਸ ਸਾਹਿਬ ਜੀ ਨੇ ਤਿਆਰਾ ਕੀਤਾ ਔਰ ਇੱਕ ਅਸਥਾਨ ਤੇ ਪਹੁੰਚੇ ਜਿੱਥੇ ਬੇਰੀਆਂ ਦਾ ਜੰਗਲ ਸੀ। ਸੋ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਨੇ ਉੱਥੇ ਨਿਸ਼ਾਨਦੇਹੀ ਕਰਵਾਈ ਸਾਰੀ ਕਿ ਐਸਾ ਸਥਾਨ ਤੇ ਤੁਸਾਂ ਨੇ ਸਰੋਵਰ ਤਿਆਰ ਕਰਵਾਉਣਾ ਹੈ, ਇਸ ਸਥਾਨ ਤੇ ਦੂਸਰਾ ਸਰੋਵਰ ਤਿਆਰ ਕਰਵਾਉਣਾ ਹੈ ਔਰ ਜਿਹੜਾ ਇਹ ਸਰੋਵਰ ਹੈ ਇਹਦੇ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਇਸ ਸਥਾਨ ਤੇ ਬਣਾਉਣੇ ਨੇ। ਸਾਰੀ ਉਹ ਨਿਸ਼ਾਨਦੇਹੀ ਸਾਰਾ ਨਕਸ਼ਾ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਬਣਾ ਦਿੱਤਾ, ਜਿਹਦੇ ਬਾਰੇ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰਦੇ ਸੂਹੀ ਮਹੱਲਾ ਪੰਜਵਾਂ, ਸੰਤਾਂ ਕੇ ਕਾਰਜ ਆਪ ਖੜੋਇਆ ਹਰ ਕੰਮ ਕਰਾਵਣ ਆਇਆ ਰਾਮ, ਇਹਦੇ ਵਿੱਚ ਇੱਕ ਬਚਨ ਆਉਂਦਾ ਹੈ ਕਿ ਜਿਨ ਉਦਮ ਕੀਆ ਤਾਲ ਕੇਰਾ ਤਿਸਕੀ ਉਪਮਾ ਤਿਆ ਕਿਆ ਗਣੀ। ਜਿਸ ਗੁਰੂ ਅਮਰਦਾਸ ਸਾਹਿਬ ਜੀ ਨੇ ਅੰਮ੍ਰਿਤਸਰ ਸਰੋਵਰ ਬਣਾਉਣ ਦਾ ਉਦਮ ਕੀਤਾ ਉਹਨਾਂ ਦੀ ਉਪਮਾ ਕੀ ਕਹੀਏ, ਬੇਅੰਤ ਉਪਮਾ। ਸੋ ਗੁਰੂ ਅਮਰਦਾਸ ਜੀ ਦੇ ਹੁੰਦਿਆਂ ਹੁੰਦਿਆਂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨੇ ਇਹ ਨਗਰ ਜਿਹੜਾ ਸੀ ਗੁਰੂ ਅਮਰਦਾਸ ਜੀ ਦੀ ਆਗਿਆ ਅਨੁਸਾਰ ਇੱਥੇ ਬਣਾਉਣਾ ਸ਼ੁਰੂ ਕੀਤਾ। ਭਾਈ ਗੁਰਦਾਸ ਸਾਹਿਬ ਜੀ ਫਰਮਾਉਂਦੇ ਨੇ, ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵਿੱਚ ਜੋਤ ਜਗਾਵੈ। ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨੇ ਸਰੋਵਰ ਪਟਵਾਉਣੇ ਸ਼ੁਰੂ ਕੀਤੇ ਨੇ ਦੋ, ਔਰ ਦੋ ਸਰੋਵਰ ਮਹਾਰਾਜ ਜੀ ਨੇ ਪਟਵਾ ਦਿੱਤੇ ਸੰਪੂਰਨ। ਪੂਰਨ ਤਾਲ ਖਟਾਇਆ, ਪੂਰੇ ਤਾਲ ਜਿਹੜੇ ਸੀ ਖੱਟ ਦਿੱਤੇ। 6 ਸਾਲ ਦੀ ਅਵਸਥਾ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਨੇ ਗੁਰਤਾ ਗੱਦੀ ਕੀਤੀ ਹੈ ਗੁਰੂ ਰਾਮਦਾਸ ਜੀ ਨੇ, ਔਰ ਆਪਣੇ ਹੁੰਦਿਆਂ ਹੁੰਦਿਆਂ ਗੁਰੂ ਮਹਾਰਾਜ ਜੀ ਨੇ ਜਿਹੜੇ ਸਰੋਵਰ ਸੀ ਪਟਵਾ ਦਿੱਤੇ। ਬਾਅਦ ਪਰਮਾਤਮਾ ਦਾ ਸੱਦਾ ਆ ਗਿਆ, ਗੁਰਤਾ ਗੱਦੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਛਤਰ ਸਿੰਘਾਸਨ ਪ੍ਰਥਮੀ ਗੁਰ ਅਰਜਨ ਕੌ ਦੇ ਆਇਓ। ਗੁਰਤਾ ਗੱਦੀ ਤੇ ਸੰਸਾਰ ਦੀ ਰਾਜ ਭਾਗ ਦੀ ਬਖਸ਼ਿਸ਼ ਮਹਾਰਾਜ ਗੁਰੂ ਅਰਜਨ ਦੇਵ ਜੀ ਨੂੰ ਦੇ ਕੇ ਸੱਚਖੰਡ ਚਲੇ ਗਏ ਔਰ ਸਾਰੀ ਗੱਲ ਸਮਝਾ ਗਿਆ ਕਿ ਇਸ ਤਰੀਕੇ ਨਾਲ ਸਰੋਵਰ ਜਿਹੜੇ ਨੇ ਇਹਨਾਂ ਨੂੰ ਪੱਕਿਆਂ ਕਰਨਾ ਹੈ, ਫਿਰ ਅੰਮ੍ਰਿਤ ਸਰੋਵਰ ਦੇ ਵਿੱਚ ਸੱਚਖੰਡ ਹਰਿਮੰਦਰ ਸਾਹਿਬ ਦੀ ਰਚਨਾ ਕਰਨੀ ਹੈ। ਇਹ ਸਾਰੀ ਵਿਉਂਤ ਜਿਹੜੀ ਸੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਦੱਸ ਗਏ। ਸਮਾਂ ਲੰਘਿਆ, ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਕੁਝ ਸਮਾਂ ਸ੍ਰੀ ਗੋਇੰਦਵਾਲ ਸਾਹਿਬ ਰਹੇ ਨੇ। ਆਪਣੇ ਪਿਤਾ ਜੀ ਦੀ ਅੰਤਮ ਕਿਰਿਆ ਸਾਰਾ ਮਰਿਆਦਾ ਕਰਕੇ ਸੱਚੇ ਪਾਤਸ਼ਾਹ ਜੀ ਕੁਛ ਪ੍ਰਿਥੀ ਚੰਦ ਦੇ ਝਗੜਿਆਂ ਦੇ ਵਿੱਚ ਮਹਾਰਾਜ ਕੁਝ ਸਮਾਂ ਉਲਝ ਗਏ। ਪ੍ਰਿਥੀ ਚੰਦ ਨੇ ਇੱਥੇ ਬਹੁਤ ਵਾਦ ਵਿਵਾਦ ਕੀਤਾ, ਬਹੁਤ ਕੁਛ ਪ੍ਰਿਥੀ ਚੰਦ ਨੇ ਗਲਤ ਬੋਲਿਆ ਔਰ ਆਪਣੇ ਪਿਤਾ ਜੀ ਗੁਰੂ ਰਾਮਦਾਸ ਜੀ ਦੇ ਹੁੰਦਿਆਂ ਮਾਤਾ ਜੀ ਮਾਤਾ ਬੀਬੀ ਭਾਨੀ ਜੀ ਦੇ ਸਾਹਮਣੇ ਬਹੁਤ ਕੁਛ ਬੋਲੇ ਪ੍ਰਿਥੀ ਚੰਦ ਜੀ, ਜਿਹਦਾ ਜ਼ਿਕਰ ਗੁਰੂ ਰਾਮਦਾਸ ਸਾਹਿਬ ਜੀ ਨੇ ਕੀਤਾ ਮਹਾਰਾਜ ਜੀ ਨੇ। 1200 ਅੰਗ ਉੱਤੇ ਸ਼ਬਦ ਹੈ, ਕਾਹੇ ਪੂਤ ਝਗੜਤ ਹੋ ਸੰਗ ਬਾਪ, ਜਿਨ ਕੇ ਜਣੇ ਵਡੀਰੇ ਤੁਮ ਹੋ 300 ਝਗੜਤ ਪਾਪ। ਪੁੱਤਰ ਜਿਨ੍ਹਾਂ ਦੇ ਪੈਦਾ ਕੀਤੇ ਹੋਏ ਤੁਸੀਂ ਵੱਡੇ ਹੋਏ ਹੋ ਨਾ, ਉਹਨਾਂ ਨਾਲ ਲੜਾਈ ਝਗੜਾ ਕਰਨਾ ਮਹਾਂਪਾਪ ਹੈ। ਕਾਹੇ ਪੂਤ ਝਗੜਤ ਹੋ ਸੰਗ ਬਾਪ, ਕਿਉਂ ਝਗੜਦੇ ਹੋ? ਇਸੇ ਦੌਰਾਨ ਰਾਵੀ ਦਰਿਆ ਵਿੱਚ ਬੜਾ ਭਾਰੀ ਹੜ੍ਹ ਆਇਆ,
ਔਰ ਪਾਣੀ ਜਿਹੜਾ ਸੀ ਉਹ ਛੜ ਕੇ ਤੇ ਸਾਰਾ ਪਾਣੀ ਜਿਹੜਾ ਸੀ ਇਹ ਨਦੀ ਤੋਂ ਬਾਹਰ ਆ ਗਿਆ। ਉਹਨਾਂ ਸਮਿਆਂ 'ਚ ਜਿਹੜੇ ਸੀ ਐਡਵਾਂਸ ਬੰਨ ਨਹੀਂ ਸੀ ਵੱਜੇ ਹੁੰਦੇ, ਸੋ ਦੂਰ ਦੂਰ ਤੱਕ ਪਾਣੀ ਮਾਰ ਕਰਦਾ ਸੀ। ਰਾਵੀ ਦਾ ਪਾਣੀ ਐਸਾ ਚੜ੍ਹਿਆ ਕਿ ਜਿਹੜੇ ਦੋ ਸਰੋਵਰ ਗੁਰੂ ਰਾਮਦਾਸ ਸਾਹਿਬ ਨੇ ਪਟਵਾਏ ਸੀ ਲਗਭਗ ਉਹ ਗਾਰ ਮਿੱਟੀ ਆਦਿਕ ਪੈ ਕੇ ਤੇ ਸਾਰੇ ਭਰ ਗਏ। ਸਮਾਂ ਆਇਆ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸ੍ਰੀ ਅੰਮ੍ਰਿਤਸਰ ਸਾਹਿਬ ਗਏ ਨੇ, ਸੇਵਾ ਦਾ ਮਹਾਰਾਜ ਜੀ ਨੇ ਪ੍ਰਵਾਹ ਚਲਾਇਆ ਹੈ। ਦੁਬਾਰਾ ਜਿਹੜੇ ਸਰੋਵਰ ਸੀ ਉਹਨਾਂ ਨੂੰ ਮਹਾਰਾਜ ਜੀ ਨੇ ਸੋ ਪਟਵਾਇਆ, ਭਾਵ ਕਿ ਉਹਨਾਂ ਦੇ ਵਿੱਚੋਂ ਸਫਾਈ ਕੀਤੀ ਅਤੇ ਫਿਰ ਮਹਾਰਾਜ ਜੀ ਨੇ ਇਹਨਾਂ ਨੂੰ ਇੱਟਾਂ ਲਵਾ ਕੇ ਅਤੇ ਮਹਾਰਾਜ ਨੇ ਪੱਕਿਆਂ ਕੀਤਾ। ਜਿਹੜੇ ਸਰੋਵਰ ਸੀ ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਪਣੇ ਹੱਥੀਂ ਜਿਹੜੇ ਸੀ ਇਹ ਡੂੰਘੇ ਕਰਵਾ ਕੇ ਸਫਾਈ ਕਰਵਾ ਕੇ ਔਰ ਇਹਨਾਂ ਸਰੋਵਰਾਂ ਦੇ ਵਿੱਚ ਮਹਾਰਾਜ ਜੀ ਨੇ ਫਿਰ ਜਿਹੜਾ ਸੀ ਇੱਟਾਂ ਆਦਿਕ ਲਵਾ ਕੇ ਇਹਨੂੰ ਪੱਕਿਆਂ ਕੀਤਾ, ਪੌੜ ਬਣਵਾਏ, ਜਿਹਦਾ ਜ਼ਿਕਰ ਸਾਨੂੰ ਜਿਹੜਾ ਇਤਿਹਾਸ ਵਿੱਚੋਂ ਵੀ ਸਤਸੰਗ ਮਿਲਦਾ। ਸਮਾਂ ਲੰਘਿਆ, ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਆਪਣੇ ਪਿਤਾ ਗੁਰੂ ਨਾਨਾ ਗੁਰੂ ਜੀ ਦੇ ਦੱਸੇ ਪ੍ਰੋਗਰਾਮ ਮੁਤਾਬਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਰਚਨਾ ਕਰਨ ਦਾ ਮਨ ਬਣਾ ਲਿਆ ਕਿ ਸੱਚਖੰਡ ਹਰਿਮੰਦਰ ਸਾਹਿਬ ਜੀ ਵਿਖੇ ਸੋ ਇਹ ਰਚਨਾ ਸਾਰੀ ਰਚਣੀ ਹੈ। ਦੂਸਰਾ, ਗੁਰਤਾ ਗੱਦੀ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਮਿਲਣੀ ਹੈ ਅਤੇ ਉਹਨਾਂ ਦਾ ਪ੍ਰਕਾਸ਼ ਕਰਨਾ ਅਤੇ ਉਹਨਾਂ ਦੇ ਪ੍ਰਕਾਸ਼ ਤੋਂ ਪਹਿਲਾਂ ਇੱਕ ਮਹੱਲ ਬਣਨਾ ਚਾਹੀਦਾ ਹੈ ਪਰਮਾਤਮਾ ਦਾ, ਵਾਹਿਗੁਰੂ ਦਾ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿੱਥੇ ਪ੍ਰਕਾਸ਼ ਹੋਣੇ ਨੇ ਤਿੰਨਾਂ ਦੇ ਪ੍ਰਕਾਸ਼ ਵਾਸਤੇ ਪਹਿਲਾਂ ਪਹਿਲਾਂ ਇੱਕ ਸੋਹਣਾ ਮਹੱਲ ਬਣ ਜਾਏ। ਇਸ ਲਈ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਇਹ ਸਾਰੀ ਸਕੀਮ ਬਣਾ ਕੇ ਹੁਕਮਨਾਮੇ ਜਾਰੀ ਕਰਤੇ ਸੰਗਤਾਂ ਨੂੰ, ਭਾਈ ਫਲਾਣੇ ਫਲਾਣੇ ਦਿਨ ਤੁਸੀਂ ਵੱਧ ਤੋਂ ਵੱਧ ਸੰਗਤਾਂ ਨੇ ਪਹੁੰਚਣਾ ਹੈ। ਸੋ ਹੁਕਮਨਾਮੇ ਜਾਰੀ ਹੋ ਗਏ, ਸੰਗਤਾਂ 'ਚ ਬੜਾ ਉਤਸ਼ਾਹ ਹੈ ਕਿ ਕੋਈ ਖਾਸ ਅਤੇ ਵਿਸ਼ੇਸ਼ ਪ੍ਰੋਗਰਾਮ ਗੁਰੂ ਮਹਾਰਾਜ ਦੇ ਰਹੇ ਨੇ। ਉੱਧਰ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੱਚਖੰਡ ਹਰਿਮੰਦਰ ਸਾਹਿਬ ਦੀ ਰਚਨਾ ਰਚਣ ਲਈ ਪ੍ਰੋਗਰਾਮ ਜਿਹੜਾ ਸੀ ਉਲੀਕਿਆ, ਉਸ ਮੁਤਾਬਕ ਸੇਵਾ ਸ਼ੁਰੂ ਕਰਵਾ ਦਿੱਤੀ। ਸਰੋਵਰ ਦੇ ਵਿੱਚ ਜਲ ਮਹਾਰਾਜ ਨੇ ਕਢਵਾਇਆ ਹੈ ਜਲ, ਔਰ ਜਲ ਕਢਵਾ ਕੇ ਵਿੱਚ ਮਿੱਟੀ ਆਦਿਕ ਪਵਾ ਕੇ ਸੱਚੇ ਪਾਤਸ਼ਾਹ ਜੀ ਨੇ ਇਹਨੂੰ ਖੁਸ਼ ਕਰ ਦਿੱਤਾ, ਚੰਗੀ ਤਰ੍ਹਾਂ ਸੰਗਤ ਦੇ ਬੈਠਣ ਲਈ ਥਾਂ ਬਣਾ ਦਿੱਤੀ ਗਈ। ਜਦੋਂ ਚੰਗੀ ਤਰ੍ਹਾਂ ਸਰੋਵਰ ਜਿਹੜਾ ਸੀ ਸਾਰਾ ਸੁੱਕ ਗਿਆ, ਮੀਂਹ ਆਦਿਕ ਕਣੀ ਦੇ ਦਿਨ ਨਹੀਂ ਸੀ ਉਹਨਾਂ ਦਿਨਾਂ ਦੇ ਵਿੱਚ, ਸੋ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦੇ ਦੱਸੇ ਪ੍ਰੋਗਰਾਮ ਅਨੁਸਾਰ, ਗੁਰੂ ਰਾਮਦਾਸ ਸਾਹਿਬ ਜੀ ਦੀ ਦੱਸੀ ਵਿਉਂਤ ਅਨੁਸਾਰ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਨੇ ਇੱਕ ਵੱਡਾ ਇਕੱਠ ਕੀਤਾ ਹੈ। ਵੱਖ ਵੱਖ ਸਾਧੂ ਸੰਤ ਮਹਾਤਮਾ ਹਰੇਕ ਧਰਮ ਦੇ ਆਗੂ ਬੁਲਾਏ ਗਏ, ਸੱਚੇ ਪਾਤਸ਼ਾਹ ਨੇ ਬੁਲਾਏ ਨੇ, ਔਰ ਦੂਰ ਦੂਰ ਤੋਂ ਮਹਾਂਪੁਰਸ਼ ਸਾਧੂ ਸੰਤ ਅਤੇ ਰੱਬ ਦੀਆਂ ਪਿਆਰੀਆਂ ਸੰਗਤਾਂ ਆਈਆਂ ਨੇ। ਉੱਤਰ ਤੋਂ, ਦੱਖਣ ਤੋਂ, ਪੂਰਬ ਤੋਂ, ਪੱਛਮ ਤੋਂ ਬੇਅੰਤ ਵੱਡਾ ਪ੍ਰਬੰਧ ਕੀਤਾ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ, ਔਰ ਧੰਨ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਉਸ ਦਿਨ ਵੱਡਾ ਦੀਵਾਨ ਸਜਾਇਆ, ਔਰ ਦੀਵਾਨ ਦੇ ਵਿੱਚ ਮਹਾਰਾਜ ਜੀ ਨੇ ਜਿਸ ਸਮਾਪਤੀ ਹੋਈ ਹੈ ਬਾਬਾ ਬੁੱਢਾ ਸਾਹਿਬ ਨੂੰ ਅਰਦਾਸ ਕਰਨ ਵਾਸਤੇ ਕਿਹਾ ਹੈ, ਦੋਏ ਕਰ ਜੋੜ ਕਰੋ ਅਰਦਾਸ ਤੁਧ ਭਾਵੈ ਤਾਂ ਆਣ ਹੈ ਰਾਸ। ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਅਕਾਲ ਪੁਰਖ ਵਾਹਿਗੁਰੂ ਧੰਨ ਗੁਰੂ ਨਾਨਕ ਦੇਵ ਜੀ ਅੱਗੇ ਅਰਦਾਸ ਬੇਨਤੀ ਕੀਤੀ ਹੈ ਕਿ ਅਕਾਲ ਪੁਰਖ ਵਾਹਿਗੁਰੂ, ਤੁਹਾਡੇ ਦਰ ਦੇ ਅਨਿੰਨ ਸੇਵਕ ਧੰਨ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਰਚਨਾ ਕਰਨਾ ਚਾਹੁੰਦੇ ਨੇ, ਕਿਰਪਾ ਕਰਿਓ ਸੱਚੇ ਪਾਤਸ਼ਾਹ ਮਿਹਰ ਕਰਿਓ। ਸੋ ਧੰਨ ਗੁਰੂ ਅਰਜਨ ਦੇਵ ਸਾਹਿਬ ਨੇ ਸਾਰਾ ਜਿਹੜਾ ਸੀ ਪ੍ਰੋਗਰਾਮ ਪਹਿਲਾਂ ਉਲੀਕਿਆ ਸੀ, ਇੱਟਾਂ ਦਾ ਪ੍ਰਬੰਧ, ਹਰੇਕ ਤਰ੍ਹਾਂ ਚੂਨੇ ਦਾ ਪ੍ਰਬੰਧ ਸੱਚੇ ਪਾਤਸ਼ਾਹ ਨੇ ਕਰ ਛੱਡਿਆ ਹੈ। ਔਰ ਅਰਦਾਸ ਤੋਂ ਉਪਰੰਤ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਸੱਚਖੰਡ ਹਰਿਮੰਦਰ ਸਾਹਿਬ ਦੀ ਨੀਂਹ ਰੱਖੀ ਸਤਸੰਗਿਓ। ਇੱਥੇ ਬੇਨਤੀ ਕਰਦੇ ਹਾਂ ਕਿ ਸੱਚਖੰਡ ਹਰਿਮੰਦਰ ਸਾਹਿਬ ਜੀ ਦਾ ਸੰਪੂਰਨ ਇਤਿਹਾਸ ਸੁਨਹਿਰੀ ਇਤਿਹਾਸ ਦੀ ਪੋਥੀ ਹੈ, ਸੁਨਹਿਰੀ ਇਤਿਹਾਸ। ਉਹ ਗਿਆਨੀ ਕਿਰਪਾਲ ਸਿੰਘ ਜੀ ਹੈਡ ਗ੍ਰੰਥੀ ਸੱਚਖੰਡ ਹਰਿਮੰਦਰ ਸਾਹਿਬ ਉਹਨਾਂ ਨੇ ਲਿਖੀ ਹੈ। ਉਹ 'ਚ ਉਹਨਾਂ ਜ਼ਿਕਰ ਕੀਤਾ ਕਿ ਆਪ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਰੱਖੀ ਹੈ। ਅਬਚਲ ਨੀਵ ਰਖਾਈ ਸਤਿਗੁਰ ਕਬੂ ਡੋਲਤ ਨਾਹੀ। ਬੇਨਤੀ ਕਰਦੇ ਹਾਂ ਕਿ ਕੁਝ ਸਰੋਤ ਸਾਡੇ ਕਹਿੰਦੇ ਨੇ ਕਿ ਇਹਦੀ ਨੀਂਹ ਸਾਈਂ ਮੀਆਂ ਮੀਰ ਜੀ ਨੇ ਰੱਖੀ ਹੈ, ਕਿਉਂਕਿ ਜਿਹੜੇ ਸਾਈਂ ਮੀਆਂ ਮੀਰ ਜੀ ਸੀ ਮੁਜੰਗਾ ਮੁਹੱਲੇ ਵਿੱਚ ਲਾਹੌਰ ਵਿੱਚ ਰਹਿੰਦੇ ਨੇ। ਜਦੋਂ ਗੁਰੂ ਅਰਜਨ ਦੇਵ ਸਾਹਿਬ ਜੀ ਆਪਣੇ ਪਿਤਾ ਜੀ ਦੀ ਆਗਿਆ ਮੰਨ ਕੇ 17 ਸਾਲ ਦੀ ਉਮਰ ਦੇ ਵਿੱਚ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਆਪਣੀ ਮਾਤਾ ਬੀਬੀ ਭਾਨੀ ਜੀ ਤੋਂ ਆਗਿਆ ਲੈ ਕੇ ਕਿ ਮਾਂ
ਮੈਨੂੰ ਗੁਰੂ ਰਾਮਦਾਸ ਸਾਹਿਬ ਜੀ ਗੁਰੂ ਪਿਤਾ ਜੀ ਨੇ ਲਾਹੌਰ ਵਿਖੇ ਕੁਛ ਕਾਰਜਾਂ ਵਾਸਤੇ ਮਹਾਰਾਜ ਆਗਿਆ ਦਿੱਤੀ ਮਾਤਾ ਜੀ ਤੇ ਮੈਨੂੰ ਅਸੀਸ ਦਿਓ ਮੈਂ ਉਹ ਕਾਰਜ ਸੰਪੂਰਨ ਕਰਵਾ ਸਕਾਂ। ਸੋ ਜੋ ਬੀਬੀ ਭਾਨੀ ਜੀ ਨੇ ਅਸੀਸ ਦਿੱਤੀ ਹੈ ਬਾਅਦ ਵਿੱਚ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਉਹਨੂੰ ਗੁਰਬਾਣੀ 'ਚ ਦਰਜ ਕੀਤਾ ਪੂਤਾ ਮਾਤਾ ਕੀ ਅਸੀਸ ਨਿਮਖ ਨਾ ਵਿਸਰੋ ਤੁਮਕੋ ਹਰ ਹਰ ਸਦਾ ਭਜੋ ਜਗਦੀਸ ਔਰ ਇਹ ਆਗਿਆ ਲੈ ਕੇ ਤੇ ਮਾਤਾ ਜੀ ਤੋਂ ਗੁਰੂ ਅਰਜਨ ਦੇਵ ਸਾਹਿਬ ਜੀ ਚੱਲੇ ਨੇ। ਮਾਂ ਜੀ ਨੇ ਛਾਤੀ ਨਾਲ ਲਾ ਲਿਆ ਪੁੱਤ ਤੂੰ ਮੇਰੇ ਦੁੱਧ ਦੀ ਅੱਜ ਲਾਜ ਰੱਖ ਲਈ ਮੈਂ ਬੜੀ ਘਾਲਣਾ ਘਾਲ ਕੇ ਤੁਹਾਡੇ ਨਾਨਾ ਜੀ ਦੇ ਚਰਨਾਂ 'ਚ ਰਹਿ ਕੇ ਅੱਠੇ ਪੈਰ ਦਿਨ ਰਾਤ ਇੱਕ ਚਿੱਤ ਇੱਕ ਮਨ ਹੋ ਕੇ ਸੇਵਾ ਕੀਤੀ ਹੈ। ਹਸਤੀ ਸਿਰ ਜੋ ਅੰਕੁਸ਼ ਹੈ ਆਹਰਣ ਜੋ ਸਿਰ ਦੇ ਮਨ ਤਨ ਆਗੇ ਰੱਖ ਕੇ ਉਬੀ ਸੇਵ ਕਰੇ ਉਬੀ ਸੇਵ ਦਾ ਅਰਥ ਸਮਾਤ ਚਿੱਤ ਹੋ ਕੇ ਸਾਵਧਾਨ ਹੋ ਕੇ ਸੁਚੇਤ ਹੋ ਕੇ ਸੇਵਾ ਕਰਨੀ ਇਉਂ ਗੁਰਮੁਖ ਆਪ ਨਿਵਾਰੀਏ ਸਭ ਰਾਜ ਸ੍ਰਿਸ਼ਟ ਕਾ ਲੇ। ਪੁੱਤ ਜਦੋਂ ਮੈਨੂੰ ਖਬਰ ਮਿਲੀ ਕਿ ਵੱਡੇ ਨੇ ਭਾਵ ਪ੍ਰਿਥੀ ਚੰਦ ਨੇ ਨਾਂਹ ਕਰ ਦਿੱਤੀ ਹੈ ਗੁਰੂ ਪਿਤਾ ਜੀ ਨੂੰ ਕਿ ਮਹਾਰਾਜ ਮੈਂ ਨਹੀਂ ਜਾ ਸਕਦਾ ਤੁਹਾਨੂੰ ਪਤਾ ਮੈਂ ਪ੍ਰਬੰਧ ਸੰਭਾਲਦਾ ਸਾਰਾ ਗੁਰੂ ਘਰ ਦਾ ਸਾਰਾ ਲੈਣ ਦੇਣ ਮੇਰੇ ਹੱਥ ਵਿੱਚ ਹੈ ਜਿੰਨੀ ਮਾਇਆ ਮਹਾਰਾਜ ਆਉਂਦੀ ਸਾਰੀ ਦੀ ਸੇਵਾ ਸੰਭਾਲ ਮੈਂ ਕਰਦਾ ਆਈਆਂ ਗਈਆਂ ਸੰਗਤਾਂ ਨੂੰ ਮਹਾਰਾਜ ਆਸਣ ਦੇਣੇ ਲੰਗਰ ਪਾਣੀ ਦੀ ਸੇਵਾ ਕਰਨੀ ਸਾਰੀ ਮੇਰੇ ਹੱਥ ਹੈ ਅਤੇ ਜੇ ਮਹਾਰਾਜ ਮੈਂ ਲਾਹੌਰ ਚਲਾ ਗਿਆ ਤਾਂ ਕੰਮ ਖਲੋ ਜਾਏਗਾ। ਬੇਨਤੀ ਕਰਦੇ ਪਿਆਰਿਓ ਇਹ ਗੁਰੂ ਨਾਨਕ ਦੇਵ ਦਾ ਥੜਾ ਇੱਕ ਗਿਆ ਅਤੇ ਦੂਜਾ ਖੜਾ ਇੱਥੇ ਕੰਮ ਨਹੀਂ ਰੁਕਦਾ ਹੁੰਦਾ ਕਈ ਆਏ ਅਤੇ ਕਈ ਗਏ ਪਿਆਰਿਓ ਇਹਦੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬਖਸ਼ਿਸ਼ ਆ ਜਿਸ ਕਾ ਕਾਰਜ ਤੇ ਨਹੀਂ ਕੀ ਆ ਮਾਨਸ ਕਿਹਾ ਵਿਚਾਰਾ ਰਾ ਬੰਦਾ ਕੀ ਚੀਜ਼ ਹੈ। ਸੋ ਸਾਹਿਬ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੇ ਬਖਸ਼ਿਸ਼ਾਂ ਕੀਤੀਆਂ। ਸੋ ਮਾਤਾ ਜੀ ਕਹਿਣ ਲੱਗੇ ਪੁੱਤ ਜਦੋਂ ਮੈਨੂੰ ਇਹ ਖਬਰ ਮਿਲੀ ਕਿ ਵੱਡੇ ਨੇ ਨਾਂਹ ਕਰ ਦਿੱਤੀ ਮੇਰਾ ਮਨ ਬੜਾ ਦੁਖੀ ਹੋਇਆ ਕਿ ਮੈਂ ਤੁਹਾਡੇ ਪਿਤਾ ਤੋਂ ਵਰ ਲਿਆ ਸੀ ਘਰ ਦੀ ਘਰ 'ਚ ਹੀ ਰਹੇ ਘਰ ਦੀ ਘਰ 'ਚ ਰਹਿਣ ਦਾ ਮਤਲਬ ਸੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਪੁੱਤਰਾਂ ਨੂੰ ਛੱਡ ਕੇ ਸੇਵਕ ਨੂੰ ਗੁਰਤਗਦੀ ਦਿੱਤੀ ਸੀ। ਸਾਹਿਬ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੇ ਆਪਣੇ ਸਪੁੱਤਰਾਂ ਨੂੰ ਛੱਡ ਕੇ ਅਤੇ ਗੁਰਤਾ ਗੱਦੀ ਜਿਹੜੀ ਸੀ ਇਹ ਆਪਣੇ ਸੇਵਕ ਨੂੰ ਦਿੱਤੀ ਸੀ ਬਾਬਾ ਅਮਰਦਾਸ ਜੀ ਨੂੰ। ਗੁਰੂ ਅਮਰਦਾਸ ਜੀ ਨੇ ਮਹਾਰਾਜ ਨੇ ਆਪਣੇ ਸਪੁੱਤਰ ਬਾਬਾ ਮੋਹਨ ਜੀ ਨੂੰ ਛੱਡ ਕੇ ਮੋਹਰੀ ਜੀ ਨੂੰ ਛੱਡ ਕੇ ਅਤੇ ਗੁਰਤਾ ਗੱਦੀ ਸੇਵਕ ਨੂੰ ਦਿੱਤੀ ਸੀ ਗੁਰੂ ਰਾਮਦਾਸ ਸਾਹਿਬ ਜੀ ਨੂੰ। ਅਤੇ ਬੀਬੀ ਮਾਤਾ ਭਾਨੀ ਜੀ ਕਹਿਣ ਲੱਗੇ ਪੁੱਤ ਬੇਪਰਵਾਹ ਹੁੰਦੇ ਨੇ ਵਾਹਿਗੁਰੂ ਦੇ ਪਿਆਰੇ ਇਹ ਕਿਸੇ ਦੀ ਪਰਵਾਹ ਨਹੀਂ ਹੁੰਦੀ ਬੇਪਰਵਾਹ ਸਦਾ ਰੰਗ ਹਰ ਕੇ ਜਾ ਕੋ ਪਾਕ ਸਵਾਮੀ। ਸੋ ਕਹਿਣ ਲੱਗੇ ਕਿ ਜਦੋਂ ਮੈਨੂੰ ਪਤਾ ਲੱਗਿਆ ਕਿ ਛੋਟੇ ਨੇ ਵੀ ਭਾਵ ਮਹਾਂਦੇਵ ਨੇ ਨਾਂਹ ਕਰਤੀ ਹੈ ਮਹਾਂਦੇਵ ਕਹਿਣ ਲੱਗੇ ਮਹਾਰਾਜ ਮੈਨੂੰ ਨਹੀਂ ਪਤਾ ਵਿਆਹ ਵਿਊ ਕੀ ਹੁੰਦੇ ਨੇ ਰਿਸ਼ਤੇਦਾਰੀ ਕੀ ਹੁੰਦੀ ਹੈ ਇਹਨਾਂ ਗੱਲਾਂ 'ਚ ਨਾ ਮੈਂ ਪਿਆ ਅਤੇ ਨਾ ਮੈਂ ਪੈਣਾ ਹੀ ਹੈ ਨਾ ਮੈਂ ਵਿਆਹ ਕਰਾਇਆ ਅਤੇ ਨਾ ਵਿਆਹਾਂ 'ਤੇ ਜਾਣਾ ਹੀ ਹੈ ਕਿਉਂਕਿ ਬਾਬਾ ਮਹਾਂਦੇਵ ਜੀ ਨੇ ਆਨੰਦ ਕਾਰਜ ਨਹੀਂ ਸੀ ਕਰਵਾਇਆ। ਸੋ ਬੀਬੀ ਭਾਨੀ ਜੀ ਨੂੰ ਬਹੁਤ ਪਰੇਸ਼ਾਨੀ ਹੋਈ ਕਿ ਜੇ ਤੀਸਰੇ ਨੇ ਵੀ ਜਵਾਬ ਦੇ ਤਾ ਨਿਆਣਾ ਹੈ ਹੋ ਸਕਦਾ ਕਿ ਉਹਦੇ ਮੂੰਹ ਤੋਂ ਨਾਂਹ ਨਿਕਲ ਜਾਏ ਫਿਰ ਕੀ ਹੋਏਗਾ। ਸੋ ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸੱਤ ਬਚਨ ਕਹਿ ਕੇ ਭਾਵੇਂ ਗੁਰੂ ਜੀ ਤੋਂ ਇੱਕ ਮਿੰਟ ਵੀ ਦੂਰ ਨਹੀਂ ਸੀ ਜਾਣਾ ਚਾਹੁੰਦੇ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ ਜਿਹੜੇ ਇੱਕ ਮਿੰਟ ਵੀ ਗੁਰੂ ਤੋਂ ਪਾਸੇ ਨਹੀਂ ਹੋ ਸਕਦੇ ਸੀ ਗੁਰੂ ਦੀ ਆਗਿਆ ਵੱਡੀ ਹੈ ਉਹ ਨਹੀਂ ਸੀ ਮੋੜ ਸਕਦੇ। ਮਾਤਾ ਜੀ ਤੋਂ ਆਗਿਆ ਲੈ ਕੇ ਗਏ ਲਾਹੌਰ ਗਏ ਨੇ ਲਾਹੌਰ ਜਾ ਕੇ ਅਤੇ ਵਿਆਹ ਦੇ ਕਾਰਜ ਸੰਪੂਰਨ ਕੀਤੇ ਨੇ। ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦੇ ਤਾਇਆ ਜੀ ਦੇ ਪੁੱਤਰ ਸੰਹਾਰੀ ਮੱਲ ਜੀ ਉਹਨਾਂ ਦੇ ਪੁੱਤਰ ਦਾ ਵਿਆਹ ਸੀ ਉਹਨਾਂ ਨੇ ਬੇਨਤੀ ਕੀਤੀ ਸੀ ਕਿ ਮਹਾਰਾਜ ਮੇਰੀ ਇੱਛਾ ਹੈ ਤੁਸੀਂ ਚਰਨ ਪਾਓ ਅਤੇ ਕਾਰਜ ਰਾਸ ਆਉਣ ਸਿਰ ਉੱਪਰ ਠੰਡਾ ਗੁਰਸੂਰਾ ਨਾਨਕ ਤਾ ਕੇ ਕਾਰਜ ਪੂਰਾ। ਅਤੇ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਿਚਾਰਿਆ ਕਿ ਇੱਕ ਤਾਂ ਸਾਡੇ ਇੱਥੋਂ ਗੋਇੰਦਵਾਲ ਸਾਹਿਬ ਤੋਂ ਅੰਮ੍ਰਿਤਸਰ ਤੋਂ ਜਾਣ ਦੇ ਨਾਲ ਸੰਗਤਾਂ ਆਉਣਗੀਆਂ ਇੱਥੇ ਅੰਮ੍ਰਿਤਸਰ ਇੱਥੋਂ ਜਾਣਗੀਆਂ ਲਾਹੌਰ ਨੂੰ ਪਰੇਸ਼ਾਨੀ ਆਏਗੀ ਸੰਗਤਾਂ ਨੂੰ। ਦੂਸਰੇ ਨੰਬਰ 'ਤੇ ਜਿਨ੍ਹਾਂ ਦੇ ਘਰ ਵਿੱਚ ਵਿਆਹ ਸ਼ਾਦੀ ਹੈ ਹਜ਼ਾਰਾਂ ਸੰਗਤਾਂ ਆਉਣਗੀਆਂ ਆਰਥਿਕ ਬੋਝ ਪਵੇਗਾ। ਇਹਨਾਂ ਕਾਰਨਾਂ ਕਰਕੇ ਗੁਰੂ ਰਾਮਦਾਸ ਜੀ ਕਹਿਣ ਲੱਗੇ ਕਿ ਅਸੀਂ ਭਰਾਤਾ ਜੀ ਨਹੀਂ ਆ ਸਕਦੇ। ਸਹਾਰੀ ਮੱਲ ਜੀ ਨੂੰ ਕਿਹਾ ਕਿ ਅਸੀਂ ਨਹੀਂ ਜਾ ਸਕਦੇ ਸੰਗਤਾਂ ਦੀ ਆਮਦ ਬਹੁਤ ਹੈ ਸੇਵਾਵਾਂ ਚੱਲ ਰਹੀਆਂ ਆਪਣੇ ਪੁੱਤਰ ਨੂੰ ਭੇਜਦੇ ਹਾਂ ਪ੍ਰਿਥੀ ਚੰਦ ਨੇ ਨਾਂਹ ਕਰਤੀ ਮਹਾਂਦੇਵ ਜੀ ਨੇ ਨਾਂਹ ਕਰਤੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸੱਤ ਬਚਨ ਕਿਹਾ ਔਰ ਲਾਹੌਰ ਗਏ ਨੇ ਇੱਥੇ ਜਾ ਕੇ ਗੁਰੂ ਰਾਮਦਾਸ ਸਾਹਿਬ ਦੀ ਆਗਿਆ ਮੁਤਾਬਕ ਵਿਆਹ ਦੇ ਕਾਰਜ ਸੰਪੂਰਨ ਹੋਏ ਨੇ। ਫਿਰ ਇਹ ਆਗਿਆ ਸੀ ਕਿ ਜਿੰਨਾ ਚਿਰ ਅਸੀਂ ਬੁਲਾਈਏ ਨਾ ਆਉਣਾ ਨਹੀਂ ਵਾਪਸ
ਤੇ ਉੱਥੇ ਰਹਿ ਕੇ ਸੇਵਾਵਾਂ ਕਰ ਲਈਆਂ ਨੇ। ਸੋ ਗੁਰੂ ਅਰਜਨ ਦੇਵ ਜੀ ਨੇ ਆਪਣੇ ਪਿਤਾ ਜੀ ਦੇ ਪ੍ਰਕਾਸ਼ ਸਥਾਨ ਦੀ ਸੇਵਾ ਕਰਵਾਈ ਹੈ। ਇਸ ਤੋਂ ਇਲਾਵਾ ਉੱਥੇ ਬੌਲੀ ਸਾਹਿਬ ਬਣਵਾਈ, ਹੋਰ ਸੇਵਾਵਾਂ ਕੀਤੀਆਂ। ਇਹਨਾਂ ਸਮਿਆਂ ਦੌਰਾਨ ਉੱਥੇ ਮਹਾਂਮਾਰੀ ਫੈਲ ਗਈ, ਸਤਸੰਗ ਵਿੱਚ ਚੇਚਕ ਦੀ ਬਿਮਾਰੀ ਫੈਲ ਗਈ ਹੈਜੇ ਦੀ, ਅਤੇ ਜਿਹਦੇ ਕਾਰਨ ਹਜ਼ਾਰਾਂ ਹੀ ਲੋਕ ਮਾਰੇ ਗਏ। ਮੁਹਸਿਨ ਫਾਨੀ ਲਿਖਦੇ ਨੇ ਸਮੇਂ ਦੇ ਪੱਤਰਕਾਰ ਰਾਈਟਰ, ਕਹਿੰਦੇ ਲਾਹੌਰ ਸ਼ਹਿਰ ਦੀਆਂ ਸੜਕਾਂ ਗਲੀਆਂ ਭਰੀਆਂ ਸੀ ਲੋਥਾਂ ਨਾਲ। ਜਿਵੇਂ ਆਪਾਂ ਪਿੱਛੇ ਸਮਾਂ ਵੇਖਿਆ ਨਾ, ਬੜਾ ਭਿਆਨਕ ਕੋਰੋਨਾ ਦਾ, ਆਪਣਿਆਂ ਨੂੰ ਛੱਡ ਕੇ ਲੋਕ ਭੱਜ ਗਏ ਸੀ ਪਿਆਰਿਓ। ਚੰਗੇ ਭਲੇ ਲੋਕ ਜਿਹੜੇ ਸੀ ਉਹ ਵੀ ਸੇਵਾ ਸੰਭਾਲ ਤੋਂ ਆਸਾ ਪਾਸਾ ਕਰ ਗਏ ਸੀ, ਕੋਈ ਸਰੀਰ ਨੂੰ ਹੱਥ ਲਾਉਣ ਨੂੰ ਤਿਆਰ ਨਹੀਂ ਸੀ। ਇਸੇ ਤਰ੍ਹਾਂ ਉਹਨਾਂ ਸਮਿਆਂ ਵਿੱਚ ਕਹਿੰਦੇ ਨੇ ਕਿ ਲਾਹੌਰ ਸ਼ਹਿਰ ਦੀਆਂ ਗਲੀਆਂ ਅਤੇ ਬਾਜ਼ਾਰ ਲੋਥਾਂ ਨਾਲ ਭਰ ਗਏ ਸੀ, ਬਿਮਾਰਾਂ ਦੇ ਨਾਲ ਘਰ ਭਰ ਗਏ ਸੀ, ਲੋਕ ਜਿਹੜੇ ਸੀ ਘਰ ਛੱਡ ਕੇ ਭੱਜ ਗਏ ਸੀ, ਇਹ ਬਿਮਾਰ ਹੈ ਸਾਨੂੰ ਬਿਮਾਰੀ ਲੱਗੇਗੀ। ਸੋ ਉਸ ਸਮੇਂ ਗੁਰੂ ਅਰਜਨ ਦੇਵ ਜੀ ਮਹਾਰਾਜ 17-17.5 ਸਾਲ ਦੀ ਉਮਰ ਸੀ ਮਹਾਰਾਜ ਜੀ ਦੀ। ਨੌਜਵਾਨਾਂ ਨੂੰ ਪ੍ਰੇਰਿਆ, ਪ੍ਰੇਰ ਕੇ ਆਪਣੇ ਨਾਲ ਲਿਆ, ਇੱਕ ਸਭਾ ਬਣਾਈ ਨੌਜਵਾਨ ਸਭਾ, ਅਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਬਿਮਾਰਾਂ ਦਾ ਇਲਾਜ ਕੀਤਾ। ਔਰ ਜਿਹੜੇ ਸਰੀਰ ਛੱਡ ਗਏ ਸੀ, ਜਿਨ੍ਹਾਂ ਦੀ ਮੌਤ ਹੋ ਗਈ ਸੀ, ਉਹਨਾਂ ਦੇ ਧਰਮ ਮੁਤਾਬਕ ਉਹਨਾਂ ਦੀ ਕਰਮ ਕਿਰਿਆ ਕੀਤੀ ਗਈ। ਇਸ ਚੀਜ਼ ਦਾ ਜਿਹੜਾ ਪਤਾ ਲੱਗਿਆ ਸਾਈਂ ਮੀਆਂ ਮੀਰ ਜੀ ਨੂੰ, ਉਹਨਾਂ ਦੀ ਉਮਰ ਸਤਸੰਗ ਉਸ ਵੇਲੇ ਸਾਡਾ ਇਤਿਹਾਸ ਕਹਿੰਦਾ ਹੈ ਕਿ 44 ਸਾਲ ਦੀ ਉਮਰ ਸੀ ਸਾਈਂ ਮੀਆਂ ਮੀਰ ਜੀ ਦੀ। ਗੁਰੂ ਅਰਜਨ ਦੇਵ ਜੀ ਦੀ ਅਵਸਥਾ ਸੀ 17 ਸਾਲ, 17.5 ਸਾਲ। ਸਾਈਂ ਮੀਆਂ ਮੀਰ ਨੂੰ ਪਤਾ ਲੱਗਿਆ ਕਿ ਇੱਕ ਗੁਰੂ ਦਾ ਪਿਆਰਾ ਆਇਆ ਹੈ, ਉਹਨੇ ਐਸੀ ਸੇਵਾ ਕੀਤੀ ਹੈ ਕਿ ਜਿਹੜਾ ਸਰਕਾਰਾਂ ਹੱਥ ਖੜ੍ਹੇ ਕਰ ਗਈਆਂ। ਉਹਨਾਂ ਨੇ ਐਸੀ ਸੇਵਾ ਕੀਤੀ ਹੈ ਕਿ ਲੋਕਾਂ ਦਾ ਦਿਲ ਜਿੱਤ ਲਿਆ। ਸਾਈਂ ਮੀਆਂ ਮੀਰ ਜੀ ਆਪ ਆਏ ਨੇ, ਗੁਰੂ ਅਰਜਨ ਦੇਵ ਸਾਹਿਬ ਦੇ ਦਰਸ਼ਨ ਕੀਤੇ, ਬਚਨ ਬਿਲਾਸ ਚੱਲੇ, ਆਪਸ ਵਿੱਚ ਚਰਚਾ ਵਿਚਾਰ ਹੋਈ ਹੈ। ਸਾਧੂ ਕੋ ਸਾਧੂ ਮਿਲੇ ਕਰੇ ਗਿਆਨ ਕੀ ਬਾਤ। ਮਹਾਂਪੁਰਸ਼ ਨੂੰ ਮਹਾਂਪੁਰਸ਼ ਮਿਲਦਾ ਅਤੇ ਗਿਆਨ ਦੀ ਬਾਤ ਕਰਦਾ ਪਿਆਰਿਓ। ਕੋਈ ਦੁਨਿਆਵੀ ਲੋਕ ਮਿਲਦੇ ਆਪਸ ਵਿੱਚ ਕੀ ਹਾਲ ਹੈ, ਕਾਰੋਬਾਰ ਕਿੱਦਾਂ, ਮਾਲ ਡੰਗਰ ਕਿੱਦਾਂ, ਬਾਲ ਬੱਚੇ ਕਿੱਦਾਂ ਨੇ। ਸਾਧੂ ਨੂੰ ਸਾਧੂ ਮਿਲਦਾ ਅਤੇ ਗਿਆਨ ਕੀ ਬਾਤ ਕਰਦਾ, ਕਿੰਨੀ ਅਵਸਥਾ ਉੱਚੀ ਹੈ, ਸਿਮਰਨ ਕਿੰਨਾ, ਨਿਤਨੇਮ ਕਿੰਨਾ, ਬੰਦਗੀ ਕਿੰਨੀ ਹੈ। ਸੰਤ ਬਾਬਾ ਗੁਰਬਚਨ ਸਿੰਘ ਜੀ ਅਤੇ ਸੰਤ ਬਾਬਾ ਜਵਾਲਾ ਸਿੰਘ ਜੀ ਮਿਲੇ, ਉਹਨਾਂ ਦੇ ਚਸ਼ਮਦੀਦ ਗਵਾਹ ਨੇ ਸੰਤ ਬਾਬਾ ਜਗਜੀਤ ਸਿੰਘ ਜੀ ਹਰਖੋਵਾਲ ਵਾਲੇ। ਉਹਨਾਂ ਆਪ ਦਾਸ ਨੂੰ ਬਚਨ ਦੱਸਿਆ ਕਿ ਦੋਨੋਂ ਮਹਾਂਪੁਰਸ਼ ਮਿਲੇ ਅਤੇ ਕਹਿੰਦੇ ਮੈਂ ਉਦੋਂ ਸੇਵਾਦਾਰ ਸੀ ਸੰਤ ਬਾਬਾ ਜਵਾਲਾ ਸਿੰਘ ਜੀ ਦਾ। ਕਹਿੰਦੇ ਮਹਾਂਪੁਰਸ਼ਾਂ ਨੇ, ਸੰਤ ਬਾਬਾ ਜਵਾਲਾ ਸਿੰਘ ਜੀ ਨੇ ਪੁੱਛਿਆ ਸੰਤ ਬਾਬਾ ਗੁਰਬਚਨ ਸਿੰਘ ਜੀ ਨੂੰ ਕਿ ਮਹਾਂਪੁਰਸ਼ੋ ਕੈਸੀ ਅਵਸਥਾ ਹੈ, ਕਿੰਨੀ ਕੁ ਉੱਚੀ ਅਵਸਥਾ ਗਈ ਹੈ। ਅਤੇ ਕਹਿਣ ਲੱਗੇ ਕਲਗੀਧਰ ਮਹਾਰਾਜ ਗੁਰੂ ਗੋਬਿੰਦ ਸਿੰਘ ਦੀ ਬਖਸ਼ਿਸ਼ ਹੈ, 8 ਸਾਲ ਦੀ ਉਮਰ 'ਚ ਅੰਮ੍ਰਿਤ ਛਕਿਆ ਸੀ ਪੰਜਾਂ ਪਿਆਰਿਆਂ ਤੋਂ, ਅਤੇ ਪੰਜਾਂ ਪਿਆਰਿਆਂ ਨੇ ਨਾਮ ਬਾਣੀ ਦੀ ਬਖਸ਼ਿਸ਼ ਕੀਤੀ ਸੀ, ਮੂਲ ਮੰਤਰ ਅਤੇ ਵਾਹਿਗੁਰੂ ਮੰਤਰ ਦੜਾਇਆ ਸੀ। ਅਤੇ ਕਹਿਣ ਲੱਗੇ ਅੱਜ ਤੱਕ ਗੁਰੂ ਦੀ ਕਿਰਪਾ ਹੈ, ਦਿਨੇ ਰਾਤ ਉੱਠਦਿਆਂ ਬੈਠਦਿਆਂ, ਸੁੱਤਿਆਂ ਜਾਗਦਿਆਂ, ਖਾਂਦਿਆਂ ਪੀਂਦਿਆਂ ਕਦੇ ਨਾਮ ਨਹੀਂ ਭੁੱਲਿਆ। ਉਠਤ ਬੈਠ ਸੋਵਤ ਧਿਆਈਏ, ਮਾਰਗ ਚੱਲ ਤੇ ਹਰੇ ਹਰ ਗਾਈਏ। ਇੰਨੀ ਕਿਰਪਾ ਕਲਗੀਧਰ ਮਹਾਰਾਜ ਜੀ ਦੀ। 8 ਸਾਲ ਦੀ ਉਮਰ 'ਚ ਅੰਮ੍ਰਿਤ ਛਕਿਆ ਸੀ, ਪੰਜਾਂ ਪਿਆਰਿਆਂ ਦੁਆਰਾ ਦਿੱਤਾ ਨਾਮ, ਸਵਾਸ ਸਵਾਸ ਜਪਿਆ ਅਤੇ ਵਾਹਿਗੁਰੂ ਦੀ ਕਿਰਪਾ ਹੈ, ਸਵਾਸ ਸਵਾਸ ਚੱਲ ਰਿਹਾ। ਗੁਰੂ ਅਰਜਨ ਦੇਵ ਜੀ ਸਾਈਂ ਮੀਆਂ ਮੀਰ ਜੀ ਮਿਲੇ ਨੇ, ਉੱਚੀ ਅਵਸਥਾ ਦੇ ਬਚਨ ਬਿਲਾਸ ਚੱਲੇ ਨੇ, ਸੇਵਾ ਸਿਮਰ ਦੀਆਂ ਗੱਲਾਂ ਚੱਲੀਆਂ, ਐਸਾ ਪਿਆਰ ਬਣਿਆ, ਰੋਜ਼ ਮਿਲਣ ਲੱਗ ਪਏ। ਸਾਈਂ ਮੀਆਂ ਮੀਰ ਜੀ ਦਾ ਬੜਾ ਪਿਆਰ ਬਣਿਆ। ਜਦੋਂ ਗੁਰੂ ਅਰਜਨ ਦੇਵ ਸਾਹਿਬ ਨੂੰ ਗੁਰਤਾ ਗੱਦੀ ਬਖਸ਼ਿਸ਼ ਕੀਤੀ ਗੁਰੂ ਰਾਮਦਾਸ ਸਾਹਿਬ ਨੇ, ਉਦੋਂ ਵੀ ਆਏ ਨੇ। ਹੁਣ ਸੱਚਖੰਡ ਹਰਿਮੰਦਰ ਸਾਹਿਬ ਦੀ ਨੀਂਹ ਰੱਖਣੀ ਅਤੇ ਚੇਚੇ ਤੌਰ 'ਤੇ ਸਾਈਂ ਮੀਆਂ ਮੀਰ ਜੀ ਨੂੰ ਬੁਲਾਇਆ ਗਿਆ ਔਰ ਆਏ ਨੇ ਸਤਸੰਗੀਓ। ਉਸ ਸਮੇਂ ਹਾਜ਼ਰ ਨੇ ਉਹ। ਕੁਝ ਸਾਡੇ ਇਤਿਹਾਸ ਦੇ ਸਰੋਤ ਕਹਿੰਦੇ ਨੇ ਕਿ ਇਸ ਪਵਿੱਤਰ ਸਥਾਨ ਦੀ ਨੀਂਹ ਸਾਈਂ ਮੀਆਂ ਮੀਰ ਜੀ ਨੇ ਰੱਖੀ ਹੈ, ਪਰ ਮੈਂ ਇਤਿਹਾਸ ਦਾ ਹਵਾਲਾ ਦਿੰਦਾ ਹਾਂ ਕਿ ਪੋਥੀ ਹੈ ਸੁਨਹਿਰੀ ਇਤਿਹਾਸ ਹਰਿਮੰਦਰ ਸਾਹਿਬ, ਉਹਨੂੰ ਪੜ੍ਹੋ ਅਤੇ ਉਹਦੇ 'ਚ ਲਿਖਿਆ ਹੈ ਸਿੰਘ ਸਾਹਿਬ ਗਿਆਨੀ ਕਿਰਪਾਲ ਸਿੰਘ ਜੀ ਨੇ। ਸੋ ਵੱਖ ਵੱਖ ਗ੍ਰੰਥਾਂ ਦੇ ਹਵਾਲੇ ਦੇ ਕੇ ਕਿ ਆਪ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਨੀਂਹ ਰੱਖੀ ਹੈ। ਸੋ ਰੋਹ ਵਿਚਾਰ ਸਤਸੰਗਿਓ, ਉਸ ਸਮੇਂ ਸਾਈਂ ਮੀਆਂ ਮੀਰ ਜੀ ਹਾਜ਼ਰ ਨੇ, ਪੰਜਾਂ ਨੇ ਹੋ ਸਕਦਾ ਨੀਂਹ ਰੱਖੀ ਹੋਵੇ, ਪੰਚ ਪ੍ਰਮਾਣ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਕਿਰਪਾ ਕੀਤੀ ਹੋਵੇ, ਜਿਵੇਂ ਅਕਾਲ ਤਖ਼ਤ ਸਾਹਿਬ ਦੀ ਰਚਨਾ ਬਾਬਾ ਬੁੱਢਾ ਸਾਹਿਬ ਜੀ ਭਾਈ ਗੁਰਦਾਸ ਜੀ ਨੇ ਕੀਤੀ ਹੈ, ਔਰ ਕਿਸੇ ਔਰ ਰਾਜ ਨੇ ਹੱਥ ਨਾ ਲਾਇਓ, ਬੁੱਢਾ ਔਰ ਗੁਰਦਾਸ ਬਣਾਇਓ, ਅਤੇ ਨੀਂਹ ਤਾਂ ਗੁਰੂ ਅਰਜਨ ਹਰਗੋਬਿੰਦ ਸਾਹਿਬ ਨੇ ਰੱਖੀ ਹੈ ਨਾ। ਸੋ ਬੇਨਤੀ ਕਰਦੇ ਹਾਂ ਕਿ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਨੀਂਹ ਰਖਾ ਕੇ ਸੋ ਇਹਦੀ ਉਸਾਰੀ ਸ਼ੁਰੂ ਕੀਤੀ ਹੈ। ਸਤਸੰਗੀਓ, ਬੜੀ ਮਜ਼ਬੂਤੀ ਨਾਲ ਥੱਲੇ ਜਿਹੜਾ ਸੀ ਗੁਰੂ ਮਹਾਰਾਜ ਜੀ ਨੇ
ਇਹ ਸਾਰਾ ਜਿਹੜਾ ਸੀ ਇਹ ਨੀਆਂ ਰੱਖੀਆਂ, ਡੂੰਘੀਆਂ ਨੀਆਂ ਰੱਖੀਆਂ ਨੇ ਤਾਂ ਕਿ ਸਲਾਬ ਨਾ ਪਵੇ। ਅੱਠੇ ਪੈਰ 24 ਘੰਟੇ 12 ਮਹੀਨੇ ਪਾਣੀ 'ਚ ਰਹਿਣੇ ਨੇ। ਸੋ ਸਤਸੰਗ ਥੱਲੇ ਜਿਹੜਾ ਸੀ ਇੱਕ ਸੋਹਣਾ ਚੌਂਕੜੀ ਬਣਾਈ ਬਹੁਤ ਉੱਚੀ, ਅਤੇ ਬੇਨਤੀ ਕਰਦੇ ਹਾਂ ਕਿ 12 ਸਵਰਗ ਦੁਆਰੀਆਂ ਬਣਾਈਆਂ ਗਈਆਂ ਥੱਲੇ। ਸਵਰਗ ਦੁਆਰੀਆਂ ਦਾ ਮਤਲਬ ਥੱਲੇ ਜਿਹੜਾ ਪਾਣੀ ਪਾਸ ਹੋਣ ਲਈ ਇੱਧਰ ਉੱਧਰ ਜਾਣ ਲਈ ਥੱਲੇ ਮਹਾਰਾਜ ਜੀ ਨੇ ਜਿਹੜਾ ਬਣਾਇਆ ਹੈ ਸਟਰਕਚਰ ਉਹਨੂੰ ਕਹਿੰਦੇ ਨੇ। ਫਿਰ ਪੁਲ ਬਣਾਇਆ, ਪੁਲ ਦੇ ਥੱਲੇ ਸਤਸੰਗ ਵੀ ਬਣਾਈਆਂ, ਡਾਟਾਂ। ਇਹ ਸਾਰੀ ਰਚਨਾ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਰਚੀ ਹੈ। ਸੋ ਇਹਨਾਂ ਸਮਿਆਂ ਦੇ ਵਿੱਚ ਹੀ ਕਹਿੰਦੇ ਨੇ ਥੱਲੇ ਪੁੱਟਦਿਆਂ ਪੁੱਟਦਿਆਂ ਕਾੜਾ ਆ ਗਿਆ ਥੱਲੇ, ਕਾੜਾ। ਆਪਾਂ ਪੰਜਾਬ ਦੇਸ਼ ਤੋਂ ਆਏ ਸਤਸੰਗੀਓ, ਪਿੰਡਾਂ ਥਾਵਾਂ ਤੋਂ ਬੋਰ ਕਰਦੇ ਹਾਂ, ਪਹਿਲਾਂ ਖੂਹ ਹੁੰਦੇ ਸੀ, ਖੂਹ ਪੁੱਟਦਿਆਂ ਵੀ ਥੱਲੇ ਕਈ ਵਾਰ ਕਾੜਾ ਆ ਜਾਂਦੇ ਸੀ ਅਤੇ ਉੱਥੇ ਉਹ ਖੂਹ ਅੜ ਜਾਂਦਾ ਸੀ। ਜਿਵੇਂ ਸ੍ਰੀ ਗੋਬਿੰਦਵਾਲ ਸਾਹਿਬ ਵਿਖੇ ਇੱਕ ਰੋੜਾਂ ਦੀ ਪਰਤ ਆ ਗਈ, ਉਹਨੂੰ ਕੜ ਕਹਿੰਦੇ ਨੇ, ਕਾੜਾ, ਔਰ ਉਹਨੂੰ ਤੋੜਨ ਦੀ ਬੜੇ ਯਤਨ ਕੀਤੇ ਗਏ। ਅਤੇ ਭਾਈ ਮਾਣਕ ਚੰਦ ਜੀ ਪਥਰੀਆ, ਬੈਰੋਵਾਲ ਸਤਸੰਗੀ ਉਹਨਾਂ ਦਾ ਪਿੰਡ, ਬੈਰੂ ਭਰਵਾਲ ਪਿੰਡ ਇਹਨਾਂ ਦਾ, ਸ੍ਰੀ ਗੋਬਿੰਦਵਾਲ ਸਾਹਿਬ ਦੇ ਬਹੁਤ ਨਜ਼ਦੀਕ ਹੀ ਹੈ। ਸੋ ਉਹਨਾਂ ਨੇ ਕੜ ਤੋੜਿਆ ਸੀ, ਜਦੋਂ ਪਾਣੀ ਦਾ ਤੇਜ਼ ਵਹਾਅ ਚੱਲਿਆ ਅਤੇ ਉਹ ਵਿੱਚ ਹੀ ਡੁੱਬ ਗਏ। ਉਹਨਾਂ ਦੀ ਮਾਤਾ ਜੀ ਆਏ, ਉਹਨਾਂ ਨੇ ਆ ਕੇ ਬੇਨਤੀ ਕੀਤੀ ਹੈ, ਅਤੇ ਗੁਰੂ ਅਮਰਦਾਸ ਜੀ ਕਹਿਣ ਲੱਗੇ, ਨਾਮ ਕੀ ਸੀ ਉਹਨਾਂ ਦਾ? ਕਹਿੰਦੇ ਮਹਾਰਾਜ ਨਾਂ ਸੀ ਮਾਣਕ। ਕਹਿੰਦੇ ਮਾਣਕ ਨਹੀਂ ਡੁੱਬਦੇ ਹੁੰਦੇ, ਗੁਰੂ ਦੀ ਐਸੀ ਕਿਰਪਾ ਹੋ ਗਈ। ਪਿਆਰਿਓ ਭਾਈ, ਮਾਣਕ ਜੀ ਲੰਮੇ ਚਿਰ ਪਿੱਛੋਂ ਉੱਪਰ ਆ ਗਏ ਪਾਣੀ ਦੇ। ਅੱਜ ਵੀ ਜਾਓ ਭਰਵਾਲ ਪਿੰਡ 'ਤੇ, ਉੱਥੇ ਇੱਕ ਮਹੱਲਾ ਹੈ, ਇੱਕ ਪੱਤੀ ਹੈ, ਉਹਦਾ ਨਾਮ ਮਰਜੀਵੜਿਆਂ ਦੀ ਪੱਤੀ। ਸ੍ਰੀ ਗੋਬਿੰਦਵਾਲ ਸਾਹਿਬ ਤੋਂ ਤਰਨ ਤਾਰਨ ਸਾਹਿਬ ਨੂੰ ਜਾਓ, ਫਤਿਹਾਬਾਦ ਪਿੰਡ ਆਉਂਦਾ ਅਤੇ ਉੱਤੋਂ ਅੱਗੋਂ ਦੇ ਅੱਗੇ ਆਉਂਦਾ ਭਰਵਾਲ ਪਿੰਡ। ਉੱਥੇ ਭਾਈ ਉੱਥੋਂ ਦੇ ਸੀ ਭਾਈ ਮਾਣਕ ਜੀ। ਸੋ ਉਹਨਾਂ ਦੀ ਪੱਤੀ ਦਾ ਨਾਮ, ਉਹਨਾਂ ਦੇ ਮਹੱਲੇ ਦਾ ਨਾਮ ਅੱਜ ਵੀ ਮਰਜੀਵੜਿਆਂ ਦਾ ਮਹੱਲਾ। ਪਿਆਰਿਓ, ਸੋ ਇਸੇ ਤਰ੍ਹਾਂ ਇੱਥੇ ਵੀ ਜਦੋਂ ਨੀਹਾਂ ਪੁੱਟਣ ਲੱਗੇ ਹਰਿਮੰਦਰ ਸਾਹਿਬ ਦੀਆਂ, ਰੋੜਾਂ ਦੀ ਪਰਤ ਆ ਗਈ, ਸੰਗਤਾਂ ਨੇ ਬੜਾ ਭਾਰੀ ਸੰਘਰਸ਼ ਕੀਤਾ, ਬੜਾ ਭਾਰੀ ਸਖਤ ਮਿਹਨਤ ਕੀਤੀ, ਪਰ ਬਿਲਕੁਲ ਨਹੀਂ ਟੁੱਟੀ। ਥੋੜ੍ਹਾ ਬਹੁਤਾ ਭੁਰਦਾ ਸੀ ਉਹ ਪੱਥਰ। ਸ਼ਾਮ ਹੋ ਗਈ, ਗੁਰੂ ਅਰਜਨ ਦੇਵ ਜੀ ਨੇ ਬਚਨ ਕੀਤੇ, ਭਾਈ ਸੇਵਾ ਸਮੇਟ ਦਿਓ, ਸਾਰਾ ਸਮਾਨ ਸਾਂਭ ਦਿਓ, ਬਾਕੀ ਦੀ ਸੇਵਾ ਕੱਲ੍ਹ ਨੂੰ ਕਰਾਂਗੇ। ਸੰਗਤਾਂ ਥੱਕ ਗਈਆਂ, ਹੱਥਾਂ ਛਾਲੇ ਪੈ ਗਏ, ਛੈਣੀਆਂ ਟੁੱਟ ਗਈਆਂ, ਕਣ ਟੁੱਟ ਗਏ, ਗਿਣਤੀਆਂ ਟੁੱਟ ਗਈਆਂ, ਸਮਾਨ ਸਾਂਭ ਦਿੱਤਾ ਗਿਆ। ਸਤਸੰਗ ਰਾਤ ਹੋਈ ਹੈ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਪਰਮਾਤਮਾ ਦੀ ਯਾਦ ਵਿੱਚ ਸਿਮਰਨ ਕਰਦਿਆਂ ਕਰਦੇ ਬਰਾਜ ਗਏ ਨੇ। ਸਵੇਰ ਹੋਈ ਹੈ, ਸੰਗਤਾਂ ਨੇ ਆ ਕੇ ਬੇਨਤੀ ਕੀਤੀ ਸੱਚੇ ਪਾਤਸ਼ਾਹ, ਉੱਥੇ ਤਾਂ ਸਾਰੀ ਸੇਵਾ ਕਰਕੇ ਅਤੇ ਡੂੰਘੀਆਂ ਨੀਆਂ ਪੁੱਟ ਦਿੱਤੀਆਂ ਗਈਆਂ। ਅਤੇ ਸਾਡੀ ਭਾਵਨਾ ਕਹਿੰਦੀ, ਸਾਡਾ ਇਤਿਹਾਸ ਕਹਿੰਦਾ, ਸਾਡਾ ਵਿਸ਼ਵਾਸ ਕਹਿੰਦਾ ਹੈ ਕਿ ਸੰਤਾਂ ਦੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ, ਧਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਕਿਉਂਕਿ ਸੇਵਾ ਸੀ ਆਪ ਅਕਾਲ ਪੁਰਖ ਵਾਹਿਗੁਰੂ ਜੀ ਨੇ ਕੀਤੀ ਹੈ, ਆਪ ਪਰਮਾਤਮਾ ਨੇ ਆ ਕੇ ਉਹ ਸੇਵਾ ਕੀਤੀ ਹੈ। ਸੋ ਜਿਸ ਅਸਥਾਨ 'ਤੇ ਪਰਮਾਤਮਾ ਜੀ ਨੇ, ਵਾਹਿਗੁਰੂ ਜੀ ਨੇ ਸੇਵਾ ਕੀਤੀ, ਉਸ ਅਸਥਾਨ ਦਾ ਨਾਮ ਹਰ ਕੀ ਪੌੜੀ। ਸੱਚਖੰਡ ਹਰਿਮੰਦਰ ਸਾਹਿਬ ਜਾਓ, ਦਰਸ਼ਨ ਕਰੋ, ਅਤੇ ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਕੇ ਮਹਾਰਾਜ ਦੇ ਅੱਗੇ ਅਰਦਾਸ ਕਰਕੇ ਨਿਕਲਦੇ ਹਾਂ, ਅਤੇ ਬਾਹਰ ਜਾ ਕੇ ਚੂੜਾ ਲੈਂਦੇ ਹਾਂ, ਜਿੱਥੋਂ ਮਹਾਰਾਜ ਦਾ ਅੰਮ੍ਰਿਤ ਜਲ ਦਾ ਚੂੜਾ ਲੈਂਦੇ ਸਤਸੰਗੀਓ, ਉਸ ਅਸਥਾਨ ਨੂੰ ਕਹਿੰਦੇ ਹਰ ਕੀ ਪੌੜੀ। ਭਾਵ ਕਿ ਇੱਥੇ ਹਰ ਜੀ ਨੇ, ਵਾਹਿਗੁਰੂ ਜੀ ਨੇ, ਪਰਮਾਤਮਾ ਜੀ ਨੇ ਆਪ ਸੇਵਾ ਕੀਤੀ ਸਤਸੰਗੀਓ। ਸੋ ਇਸ ਤਰੀਕੇ ਨਾਲ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਜਿਹੜੀ ਹੈ ਨੀਵ, ਇਹ ਰਖਾਈ ਅਤੇ ਰੱਖੀ ਹੈ। ਸੋ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਇਹ ਸੱਚਖੰਡ ਦਾ ਨਕਸ਼ਾ ਜਿਹੜਾ ਹੈ ਧਰਤੀ 'ਤੇ ਲਿਆ ਕੇ ਸੁਸ਼ੋਭਿਤ ਕੀਤਾ। ਪਿਆਰਿਓ, ਇਹਦਾ ਸਤਿਕਾਰ ਕਿੰਨਾ ਗੁਰੂ ਜੀ ਕਰਦੇ ਰਹੇ, ਇਹਦੇ ਬਾਰੇ ਬੇਨਤੀ ਕਰਾਂਗਾ ਕਿ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸੰਪਾਦਨਾ ਕੀਤੀ ਹੈ, ਲੰਮੀ ਸਾਖੀ ਹੈ, ਭਾਦਰੋਂ ਸੁਦੀ 1661 ਬਿਕਰਮੀ ਨੂੰ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਹੋਈ ਹੈ, ਜਿਲਦ ਬਣਾ ਕੇ ਭਾਈ ਬੰਨੋ ਜੀ ਲਾਹੌਰ ਤੋਂ ਲਿਆਏ ਨੇ, ਔਰ ਬੜੇ ਮਰਜ਼ਾਦਾ ਨਾਲ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸਾਰੀ ਸੇਵਾ ਹੋ ਗਈ ਹੈ। ਗੁਰੂ ਅਰਜਨ ਦੇਵ ਸਾਹਿਬ ਜੀ ਸੱਚੇ ਪਾਤਸ਼ਾਹ ਸਾਰੀ ਰਾਤ ਵਿਚਾਰ ਕਰਦੇ ਰਹੇ ਨੇ ਕਿ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਸੰਭਾਲ ਦੀ ਜਿਹੜੀ ਸੇਵਾ ਹੈ ਕਿਹਨੂੰ ਦਈਏ। ਝਾਤੀ ਮਾਰੀ ਸੱਚੇ ਪਾਤਸ਼ਾਹ ਨੇ ਭੱਲਿਆਂ ਬੇਦੀਆਂ ਦੀ ਕੁੜ ਵਿੱਚ, ਬੜੇ ਸਿਆਣੇ ਮਹਾਂਪੁਰਸ਼ ਵਿਦਵਾਨ ਉਹਦੇ ਵਿੱਚ ਨੇ। ਫਿਰ ਮਹਾਰਾਜ ਨੇ ਧਿਆਨ ਮਾਰਿਆ ਹੈ ਤੇਹਣਾ ਦੀ ਕੁਲ, ਗੁਰੂ ਅੰਗਦ ਦੇਵ ਜੀ ਦੀ, ਉਹਦੇ ਵਿੱਚ ਹੀ ਬੇਅੰਤ ਮਹਾਂਪੁਰਸ਼ ਨੇ। ਭੱਲਿਆਂ ਦੀ ਕੁਲ ਵਿੱਚ ਭਾਈ ਗੁਰਦਾਸ ਸਾਹਿਬ ਜੀ ਨੇ, ਸੋਢੀਆਂ ਦੀ ਕੁਲ ਵਿੱਚ ਬੇਅੰਤ ਰੱਬ ਦੇ ਪਿਆਰੇ ਮਹਾਂਪੁਰਸ਼ ਨੇ। ਅੰਤ ਨੂੰ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਜੀ ਨੇ ਚੋਣ ਕੀਤੀ ਧੰਨ ਬਾਬਾ ਬੁੱਢਾ ਸਾਹਿਬ ਜੀ ਦੀ।
ਬਾਬਾ ਬੁੱਢਾ ਸਾਹਿਬ ਜੀ ਨੂੰ ਬਾਬਾ ਮਹਾਰਾਜ ਨੇ ਕਿਹਾ ਕਿ ਬਾਬਾ ਜੀ ਤੁਸੀਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸਿਰ ਤੇ ਲਓ, ਥੋੜਾ ਜਿਹਾ ਬੇਨਤੀ ਕਰਦਿਆਂ ਧਿਆਨ ਦਿਓ ਸਤਸੰਗੀਓ, ਕਿ ਗੁਰੂ ਮਹਾਰਾਜ ਦੀ ਸਵਾਰੀ ਆਪਾਂ ਘਰ ਲਿਜਾਂਦੇ ਹਾਂ ਅਦਬ ਸਤਿਕਾਰ ਦੇ ਨਾਲ। ਸੋ ਕੰਮ ਸੇ ਕੰਮ ਬੰਦਾ ਸਾਬਤ ਸੂਰਤ ਹੋਵੇ ਸਿਰ ਦੇ ਉੱਤੇ, ਮਹਾਰਾਜ ਸੱਚੇ ਪਾਤਸ਼ਾਹ ਦਾ ਸੋਹਣਾ ਦਮਾਲਾ ਸਜਿਆ ਹੋਵੇ, ਦਸਤਾਰ ਸਜੀ ਹੋਵੇ, ਆਪਾਂ ਨੱਕ ਪੂੰਝਦੇ ਰੁਮਾਲ ਜੇਬ 'ਚ ਪਾਇਆ ਹੁੰਦਾ, ਉਹ ਰੁਮਾਲ ਸਿਰ 'ਤੇ ਬੰਨ ਕੇ ਮਹਾਰਾਜ ਦੀ ਸਵਾਰੀ ਲੈ ਲੈਂਦੇ ਹਾਂ। ਗੁਰੂ ਅਰਜਨ ਦੇਵ ਜੀ ਸਾਰੀ ਰਾਤ ਸੋਚਦੇ ਰਹੇ ਮਹਾਰਾਜ ਦੀ ਸਵਾਰੀ ਕਿਹਨੂੰ ਦਈਏ। ਅੰਤ ਨੂੰ ਚੋਣ ਕੀਤੀ ਬਾਬਾ ਬੁੱਢਾ ਸਾਹਿਬ ਦੀ, ਬਾਬਾ ਜੀ ਤੁਸੀਂ ਸਰੂਪ ਲਓ। ਬਾਬਾ ਬੁੱਢਾ ਜੀ ਨੇ ਕਿਹਾ ਮਹਾਰਾਜ ਨਹੀਂ ਵਾਹਿਗੁਰੂ ਤੁਸੀਂ ਕਿਰਪਾ ਕਰੋ, ਨਹੀਂ ਬਾਬਾ ਜੀ ਮੇਰੇ ਸਰੀਰ ਸੀਸ ਨਾਲੋਂ ਤੁਹਾਡਾ ਸੀਸ ਪਵਿੱਤਰ ਹੈ। ਬਾਬਾ ਜੀ ਨੇ ਕਿਹਾ ਮਹਾਰਾਜ ਕਿਵੇਂ? ਕਹਿੰਦੇ ਮੇਰਾ ਸੀਸ ਗੁਰੂ ਨਾਨਕ ਦੇਵ ਦੇ ਚਰਨਾਂ 'ਚ ਨਹੀਂ ਝੁਕਿਆ, ਮੇਰਾ ਸੀਸ ਧੰਨ ਗੁਰੂ ਅੰਗਦ ਦੇਵ ਸਾਹਿਬ ਦੇ ਚਰਨਾਂ 'ਚ ਨਹੀਂ ਝੁਕਿਆ, ਮੈਂ ਆਪਣੇ ਨਾਨਾ ਜੀ ਦੀ ਗੋਦ 'ਚ ਖੇਡਿਆ, ਪਿਤਾ ਜੀ ਦੇ ਦਰਸ਼ਨ ਕੀਤੇ ਹੈ, ਤੁਸਾਂ ਨੇ ਧੰਨ ਗੁਰੂ ਨਾਨਕ ਦੇਵ ਦੇ ਚਰਨਾਂ ਦੀ ਸ਼ੋਅ ਮਾਣੀ ਹੈ, ਗੁਰੂ ਅੰਗਦ ਦੇਵ ਸਾਹਿਬ ਦੇ ਚਰਨਾਂ ਦੀ ਸ਼ੋਅ ਮਾਣੀ ਹੈ, ਇਸ ਵਾਸਤੇ ਤੁਸੀਂ ਸਰੂਪ ਸੀਸ 'ਤੇ ਲਓ।

0: ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ ਰਾਮ। ਇਹ ਹੁਕਮਨਾਮਾ ਮਹਾਰਾਜ ਨੇ ਪਹਿਲਾਂ ਬਖਸ਼ਿਸ਼ ਕੀਤਾ ਹੈ। ਉਸ ਦਿਨ ਤੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਕਦੇ ਵੀ ਨਾ ਤਾਂ ਗੁਰਤਾ ਗੱਦੀ ਲਾ ਕੇ ਬੈਠੇ, ਨਾ ਸਿਰ ਤੇ ਚੌਰ, ਨਾ ਸ਼ਦਰ ਚੜਾਇਆ, ਭੂਮ ਆਸਣ ਲਾ ਕੇ ਮਹਾਰਾਜ ਸੱਚੇ ਪਾਤਸ਼ਾਹ ਸੰਗਤ 'ਚ ਬਹਿੰਦੇ ਰਹੇ। ਔਰ ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਣੇ ਘਰੋਂ ਗੁਰੂ ਕੇ ਮਹਿਲਾਂ ਤੋਂ ਚੱਲਦੇ ਤੇ ਗੁਰੂ ਕਾ ਬਾਜ਼ਾਰ ਲੰਘ ਕੇ ਮਹਾਰਾਜ ਆਉਂਦੇ, ਉੱਥੇ ਦਰਸ਼ਨੀ ਡੋੜੀ ਬਣੀ ਅੱਜ ਵੀ ਪਿਆਰਿਓ, ਮਾਈ ਸੇਵਾ ਬਾਜ਼ਾਰ ਲੰਘ ਕੇ ਜਾਓ ਅਗਲੇ ਬੰਨੇ, ਉੱਥੇ ਦਰਸ਼ਨੀ ਲੋਹੜੀ ਬਣੀ ਹੈ। ਉੱਥੋਂ ਹਰਿਮੰਦਰ ਸਾਹਿਬ ਦੇ ਦਰਸ਼ਨ ਹੁੰਦੇ ਸੀ, ਗੁਰੂ ਅਰਜਨ ਦੇਵ ਜੀ ਜੋੜਾ ਲਾ ਕੇ ਉੱਥੋਂ ਹੀ ਸੀਸ ਝੁਕਾ ਕੇ ਹਰਿਮੰਦਰ ਸਾਹਿਬ ਨੂੰ ਨਮਸਕਾਰ ਕਰਿਆ ਕਰਦੇ ਸੀ। ਅੱਜ ਸਾਰਾ ਕੁਛ ਤੇ ਬਾਅਦ ਵਿੱਚ ਬਣਿਆ। ਸੋ ਵਿਸ਼ਾ ਮੈਨੂੰ ਦਿੱਤਾ ਸੀ ਸੱਚਖੰਡ ਹਰਿਮੰਦਰ ਸਾਹਿਬ ਦੀ ਨੀਂਹ। ਸੋ ਅੱਜ ਦੇ ਦਿਨ ਇਹ ਗੁਰੂ ਦੇ ਪਿਆਰੇ ਪ੍ਰਬੰਧਕ ਵੀਰ ਮਨਾ ਰਹੇ ਨੇ ਗੁਰੂ ਕਿਰਪਾ ਕਰਨ, ਜਿਹਨਾਂ ਸਮਾਂ ਦਾਸ ਨੂੰ ਹੁਕਮ ਹੋਇਆ ਸੀ ਸਮਾਂ ਸਮਾਪਤ ਹੈ। ਰੋਮ ਰੋਮ ਸ਼ੁਕਰ ਗੁਰੂ ਗ੍ਰੰਥ ਸਾਹਿਬ ਜੀ ਦਾ, ਧੰਨਵਾਦ ਆਪ ਸੰਗਤਾਂ ਦਾ, ਪ੍ਰਬੰਧਕ ਵੀਰਾਂ ਦਾ, ਗੁਰੂ ਕੇ ਵਜ਼ੀਰਾਂ ਦਾ। ਸੋ ਸਤਸੰਗ ਸਿਮਰਨ ਚੱਲਿਆ ਹੈ ਕੁਝ ਦਿਨ ਕੈਂਪ, ਅਤੇ ਗੁਰੂ ਪਿਆਰਿਆਂ ਨੇ ਸਤਸੰਗੀਓ ਪ੍ਰਭ ਮਿਲਣੇ ਕਾ ਚਾਉ ਸੰਸਥਾ, ਸਤਿਕਾਰਯੋਗ ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ, ਸੋ ਉਹਨਾਂ ਦੇ ਇਹ ਸੰਸਥਾ ਪਿਆਰਿਓ ਇੱਥੇ ਨਾਮ ਸਿਮਰਨ ਦਾ ਜਾਪ ਕਰਵਾ ਰਹੇ ਸੀ, ਅੱਜ ਸਮਾਪਤੀ ਹੋਈ ਹੈ ਅਤੇ ਗੁਰੂ ਮਹਾਰਾਜ ਦੀ ਹਜ਼ੂਰੀ ਪਹੁੰਚ ਰਹੇ ਨੇ ਗੁਰੂ ਦੇ ਪਿਆਰੇ, ਗੁਰੂ ਕਿਰਪਾ ਕਰਨ, ਨਾਮ ਦਾਨ ਬਖਸ਼ਣ। ਇੱਥੇ ਆਪ ਸੰਗਤਾਂ ਦੀ ਸੇਵਾ ਲਈ ਇੱਕ ਹਫ਼ਤੇ ਦੀ ਸੇਵਾ ਮਿਲੀ ਸੀ। ਸੋ ਖਾਸ ਤੌਰ 'ਤੇ ਸਰਦਾਰ ਸੁਖਦੇਵ ਸਿੰਘ ਜੀ, ਬੈਨੀਪਾਲ ਜੀ, ਤਿੰਨਾਂ ਰਾਹੀਂ ਇੱਥੇ ਸੇਵਾ ਦਾ ਸਬੱਬ ਮਿਲਿਆ ਅਤੇ ਗੁਰੂ ਕਿਰਪਾ ਕਰਨ ਸਰਬੱਤ ਸੰਗਤ ਨੂੰ ਨਾਮਦਾਨ ਚਰਨਾਂ ਦਾ ਪਿਆਰ, ਗੁਰੂ ਘਰ ਸਦਾ ਆਜ਼ਾਦ ਆਬਾਦ ਚੜ੍ਹਦੀ ਕਲਾ 'ਚ ਰਹਿਣ। ਸੋ ਸੱਚੇ ਪਾਤਸ਼ਾਹੀ ਕਿਰਪਾ ਕਰਨ ਸਮਾਪਤੀ ਹੈ। ਪਿਆਰ ਨਾਲ ਸਾਰੀ ਸੰਗਤ ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ
0: ਵਾਹਿਗੁਰੂ ਜੀ ਕੀ ਫਤਿਹ।
1: ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ ਭਿਖਾਰੀ ਜੀਓ, ਮੈਂ ਕਿਆ ਮੰਗੋ ਕਿਸ ਤੇਰੇ ਨਾਲ ਰਹਾਈ, ਹਰ ਦੀ ਜੈ ਨਾਮ ਪਿਆਰੀ ਜੀਓ। ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਪਵਿੱਤਰ ਸਿਲਾਹੀ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ, ਕਥਾ ਕੀਰਤਨ ਸਰਵ ਕਰਕੇ, ਬਖਸ਼ਾਂ ਲੈ ਰਹੀ ਪਰਮ ਸਤਿਕਾਰ ਜੋ ਸਤਸੰਗ ਜੀਓ, ਆਪ ਗੁਰਾਂ ਦੀ ਬਖਸ਼ੀ ਫਤਿਹ ਸਾਂਝੀ ਕਰਨ ਦੀ ਕਿਰਪਾਲਤਾ ਕਰਨੀ ਸਭ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸੰਸਕਾਰ ਯੋਗ ਗਿਆਨੀ ਕੁਲਦੀਪ ਸਿੰਘ ਜੀ ਦਮਦਮ ਟਕਸਾਲ ਵਾਲੇ, ਜਿਹਨਾਂ ਨੇ ਆਪ ਜੀ ਨੂੰ ਕਥਾ ਸਰਵਣ ਕਰਵਾਈ ਹੈ ਪਿਛਲੇ ਇੱਕ ਹਫ਼ਤੇ ਤੋਂ। ਸੋ ਉਹਨਾਂ ਦਾ ਹਾਰਦਿਕ ਧੰਨਵਾਦ। ਸੋ ਅਸੀਂ ਕਾਫ਼ੀ ਸਨਮਾਨਿਤ ਕਰਨੇ ਨੇ, ਹਾਂ ਦੋ ਚਾਰ ਮਿੰਟ ਲੱਗਣੇ ਨੇ, ਕਿ ਮੈਂ ਚਾਹੁੰਦਾ ਦਾਸ ਸਭ ਤੋਂ ਪਹਿਲਾਂ ਮੈਂ ਬੇਨਤੀ ਕਰਾਂ ਸਾਡੇ ਗੁਰੂ ਘਰ ਦੇ ਹੈੱਡ ਗ੍ਰੰਥੀ ਭਾਈ ਸਾਹਿਬ ਮਹਿੰਦਰ ਸਿੰਘ ਬਾਜਵਾ ਜੀ ਨੂੰ ਕਿ ਉਹ ਗਿਆਨੀ ਜੀ ਨੂੰ ਸਨਮਾਨਿਤ ਕਰਨ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਬਹੁਤ ਬਹੁਤ ਧੰਨਵਾਦ ਜੀ ਕਹਿੰਦੇ ਜੀ ਆਪ ਜੀ ਦਾ। ਅਤੇ ਹੁਣ ਮੈਂ ਬੇਨਤੀ ਕਰਾਂ ਭਾਈ ਸਾਹਿਬ ਭਾਈ ਨਿੰਦਰਪਾਲ ਸਿੰਘ ਜੀ ਨੂੰ, ਕਿਉਂਕਿ ਉਹਨਾਂ ਨੂੰ ਪਤਾ ਹੈ ਕੈਂਪ ਜੋ ਲਾਇਆ ਸੀ ਨਾਮ ਸਿਮਰਨ ਦਾ ਪਿਛਲੇ ਤਿੰਨਾਂ ਦਿਨਾਂ ਤੋਂ, ਉਹਨਾਂ ਦੇ ਉਪਰਾਲਾ ਸੀ ਸਾਰਾ ਉਹ। ਸੋ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਉਹ ਸਨਮਾਨ ਕਰਨ ਲਈ ਸਟੇਜ 'ਤੇ ਆ ਕੇ ਅਨਾਊਂਸ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਗੁਰੂ ਪਿਆਰੀ ਸਾਧ ਸੰਗਤ ਜੀ ਫਤਿਹ ਪ੍ਰਵਾਨ ਕਰਨੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ, ਪਿਛਲੇ ਤਿੰਨ ਦਿਨਾਂ ਤੋਂ ਸਾਡੇ ਗੁਰਦੁਆਰਾ ਸਾਹਿਬ ਨਾਮ ਸਿਮਰਨ ਕੈਂਪ ਚੱਲ ਰਿਹਾ ਹੈ। ਖਾਲਸਾ ਸਕੂਲ ਦੀ ਬਿਲਡਿੰਗ ਉਸ ਪਾਸੇ ਲਾਇਬ੍ਰੇਰੀ ਦੇ ਵਿੱਚ ਚੱਲ ਰਿਹਾ ਹੈ। ਆਪ ਜੀਆਂ ਨੇ, ਕਈਆਂ ਨੇ ਜਾ ਕੇ ਉੱਥੇ ਉਹਦਾ ਆਨੰਦ ਵੀ ਮਾਣਿਆ ਹੋਣਾ। ਸੋ ਉਹ ਨਾਮ ਸਿਮਰਨ ਸਾਨੂੰ ਕੈਂਪ ਦੇ ਵਿੱਚ ਜੋ ਭਾਈ ਸਾਹਿਬ ਆਏ ਹਨ ਕੈਂਪ ਲਾਉਣ ਲਈ, ਉਹ ਜਿਸ ਤਰ੍ਹਾਂ ਸਾਡੇ ਕਥਾਵਾਚਕ ਸਾਹਿਬ ਦੱਸ ਰਹੇ ਸਨ ਕਿ ਵੀ ਗੁਰਦੁਆਰਾ ਪ੍ਰਭ ਮਿਲਣੇ ਕਾ ਚਾਉ ਮੋਗਾ ਤੋਂ ਹਨ, ਅਤੇ ਉਹ ਕੈਂਪ ਚੱਲ ਰਿਹਾ ਹੈ ਜਿਹਦੇ ਵਿੱਚ ਕਿ ਨਾਮ ਸਿਮਰਨ ਦੀ ਮਹੱਤਤਾ, ਵੀ ਹਰ ਸਿੱਖ ਲਈ ਨਾਮ ਸਿਮਰਨ ਕਿਉਂ ਜ਼ਰੂਰੀ ਹੈ, ਗੁਰੂ ਸਾਹਿਬ ਦੇ ਪ੍ਰਮਾਣ ਦੇ ਕੇ ਤੁਹਾਨੂੰ

0: ਕਨਵਿੰਸ ਹੋ ਜਾਂਦਾ ਹੈ ਮਨੁੱਖ ਕਿ ਵੀ ਸਾਡਾ ਜੀਵਨ ਇਸ ਨੂੰ ਸਾਨੂੰ ਨਾਮ ਸਿਮਰਨ ਲਈ ਮਿਲਿਆ ਹੈ। ਸੋ ਉੱਥੇ ਹੀ ਨਹੀਂ ਗੱਲ ਕਿ ਵੀ ਨਾਮ ਇਹ ਬੰਦਾ ਸਮਝ ਆਵੇ, ਪਰ ਫਿਰ ਉਹਨੂੰ ਅਭਿਆਸ ਦੇ ਵਿੱਚ ਵੀ ਲਿਆਉਂਦੇ ਹਨ। ਉੱਥੇ ਕੈਂਪ ਦੇ ਵਿੱਚ ਜ਼ਿਆਦਾ ਸਮਾਂ ਸਿਮਰਨ ਕਰਨ 'ਚ ਲਾਇਆ ਜਾਂਦਾ ਹੈ। ਸੋ ਪਿਛਲੇ 3 ਦਿਨਾਂ ਤੋਂ ਕੈਂਪ ਚੱਲ ਰਿਹਾ ਹੈ। ਭਾਈ ਸਾਹਿਬ ਭਾਈ ਗੁਰਦੀਪ ਸਿੰਘ ਜੀ ਔਰ ਭਾਈ ਸਾਹਿਬ ਭਾਈ ਬਚਿੱਤਰ ਸਿੰਘ ਜੀ, ਜੋ ਕਿ ਗੁਰਦੁਆਰਾ ਪ੍ਰਭ ਮਿਲਨੇ ਕਾ ਚਾਓ ਮੋਗਾ ਤੋਂ ਹਨ, ਉਹਨਾਂ ਨਾਲ ਅਟੈਚਡ ਹਨ, ਅਤੇ ਉੱਥੇ ਦੀ ਜੋ ਜਿਨ੍ਹਾਂ ਨੇ ਸਥਾਪਨ ਕੀਤਾ ਸੀਗਾ ਗੁਰਦੁਆਰਾ ਸਾਹਿਬ, ਉੱਥੇ ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਉਹਨਾਂ ਨਾਲ ਸੰਗਤ ਮਾਣੀ ਹੈ। ਸੋ ਅਸੀਂ ਬੜੇ ਵਡਭਾਗੀ ਹਾਂ ਕਿ ਉਹ ਸਾਡੇ ਕੋਲ ਇੱਥੇ ਆਏ ਹਨ, ਅਤੇ ਉਹਨਾਂ ਦਾ ਧੰਨਵਾਦ ਕਰਦਿਆਂ ਹੋਇਆਂ ਅਸੀਂ ਉਹਨਾਂ ਨੂੰ ਗੁਰਦੁਆਰਾ ਸਾਹਿਬ ਤੋਂ ਸਨਮਾਨ ਸਰੋਪਾ ਸਾਹਿਬ ਆਪਣੇ ਸੰਗਤਾਂ ਵੱਲੋਂ ਅਤੇ ਗੁਰਦੁਆਰਾ ਕਮੇਟੀ ਵੱਲੋਂ ਦੇਣਾ ਚਾਹੁੰਦੇ ਹਾਂ। ਅਤੇ ਮੈਂ ਬੇਨਤੀ ਕਰਾਂਗਾ ਸਾਡੇ ਗ੍ਰੰਥੀ ਜੀ ਨੂੰ ਕਿ ਪਹਿਲੇ ਭਾਈ ਸਾਹਿਬ ਭਾਈ ਗੁਰਦੀਪ ਸਿੰਘ ਜੀ ਆਓ ਜੀ, ਇਹ ਸਨਮਾਨ ਪ੍ਰਾਪਤ ਕਰੋ। ਬੋਲੇ ਸੋਨਿਹਾਲ ਭਾਈ ਸਾਹਿਬ ਭਾਈ ਬਚਿੱਤਰ ਸਿੰਘ ਜੀ, ਜੋ ਕਿ ਤੁਸੀਂ ਬੜੇ ਜਾਣਦੇ ਵੀ ਹੋਵੋਗੇ, ਹਰ ਸੈਟਰਡੇ ਸੰਡੇ ਇੱਥੇ ਕੈਂਪ ਨਾਮ ਸਿਮਰਨ ਕਲਾਸ ਲੱਗਦੀ ਹੈ, ਉਹ ਚਲਾਉਂਦੇ ਹਨ। ਸੋ ਸਾਡੇ ਲੋਕਲ ਵੀਰ ਹਨ, ਜਿਹੜਾ ਕੈਂਪ ਚੱਲ ਰਿਹਾ ਉਹਨਾਂ 'ਚ ਬੜਾ ਇਹਨਾਂ ਦਾ ਸਹਿਯੋਗ ਹੈ। ਭਾਈ ਬਚਿੱਤਰ ਸਿੰਘ ਜੀ ਬੋਲੇ ਸੋਨਿਹਾਲ, ਇਹਦੇ ਨਾਲ ਹੀ ਇਹਨਾਂ ਦਾ ਧੰਨਵਾਦ ਦੁਬਾਰਾ ਕਰਦੇ ਹੋਏ ਸਮਾਪਤੀ ਕਰਦੇ ਹਾਂ ਔਰ ਬੇਨਤੀ ਕਰਦੇ ਹਾਂ ਕਿ ਜਦੋਂ ਵੀ ਸਮਾਂ ਲੱਗੇ ਤਾਂ ਸਾਡੇ ਬੁਲਾਏ 'ਤੇ ਆ ਜਾਂਦੇ ਹੋ, ਅਤੇ ਇਸ ਤਰ੍ਹਾਂ ਹੀ ਕਿਰਪਾ ਕਰਕੇ ਆਉਂਦੇ ਰਹਿਣਾ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪਰਮ ਸਤਿਕਾਰ ਜੀਓ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਹੈ ਭਾਈ ਸਾਹਿਬ ਭਾਈ ਨਿਰਪਾਲ ਸਿੰਘ ਜੀ ਦਾ ਅਤੇ ਨਾਲ ਭਾਈ ਸਾਹਿਬ ਪਰਮਿੰਦਰ ਸਿੰਘ ਬਾਜਵਾ ਜੀ ਦਾ ਅਤੇ ਬਾਕੀਆਂ ਦਾ ਸਭ ਦਾ। ਹੁਣ ਆਪਾਂ ਅੱਗੇ ਪ੍ਰੋਗਰਾਮ ਤੋੜੀਏ। ਸਾਡੇ ਪਾਸ ਅੱਜ ਵਿਸ਼ੇਸ਼ ਤੌਰ 'ਤੇ ਆਏ ਨੇ ਜੀ ਸ਼੍ਰੀ ਰਾਏ ਬਿਲਾਲ ਪੱਟੀ ਜੀ, ਰਾਏ ਭੋਏ ਦੀ ਤਲਵੰਡੀ ਸ਼੍ਰੀ ਨਨਕਾਣਾ ਸਾਹਿਬ ਤੋਂ, ਜਿਸ ਪਰਿਵਾਰ ਨੇ ਬਹੁਤ ਬਹੁਤ ਸੇਵਾਵਾਂ ਕੀਤੀਆਂ ਨੇ, ਜਿਹੜੀਆਂ ਆਪਾਂ ਵੱਡੀ ਪੁਸਤਕ ਵੀ ਲਿਖੀਏ ਉਹ 'ਚ ਨਹੀਂ ਆਉਣੀਆਂ, ਇੰਨੀਆਂ ਉਹਨਾਂ ਦੀਆਂ ਸੇਵਾਵਾਂ ਹਨ। ਅਤੇ ਮੈਂ ਉਹਨਾਂ ਨੂੰ ਬੇਨਤੀ ਕਰਾਂ ਕਿ ਉਹ 2-3 ਮਿੰਟ ਵਾਸਤੇ ਆ ਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨਗੇ, ਫਿਰ ਉਹਨਾਂ ਤੋਂ ਬਾਅਦ ਉਹਨਾਂ ਨੂੰ ਸਨਮਾਨ ਕੀਤਾ ਜਾਣਾ ਅਤੇ ਫਿਰ ਕੀਰਤਨ ਸ਼ੁਰੂ ਹੋ ਜਾਣਾ। ਕੀਰਤਨ ਜਥੇ ਨੂੰ ਭਾਈ ਸਾਹਿਬ ਹਰਪ੍ਰੀਤ ਸਿੰਘ ਦੇ ਨੂੰ ਮੈਂ ਬੇਨਤੀ ਕਰਾਂ ਕਿ ਉਸ ਸਟੇਜ 'ਤੇ ਬਿਰਾਜਮਾਨ ਹੋ ਜਾਣ।

0: ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਇਕੱਠੀ ਕੀਤੀ ਹੋਈ ਸੰਗਤ ਨੂੰ ਮੇਰਾ ਸਲਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਮੈਨੂੰ ਬੜਾ ਮਾਣ ਹੈ ਕਿ ਮੈਂ ਤੁਹਾਡੇ ਸਭ ਦੇ ਸਾਹਮਣੇ ਅੱਜ ਫਿਰ ਆਇਆ। ਮੈਂ ਹਰ ਸਾਲ ਅਮਰੀਕਾ ਆਉਂਦਾ ਔਰ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਸੈਨ ਹੋਜ਼ੇ ਗੁਰਦੁਆਰੇ ਦੇ ਵਿੱਚ ਜ਼ਰੂਰ ਆਵਾਂ। ਔਰ ਅੱਜ ਫਿਰ ਮੈਨੂੰ ਮੈਨੇਜਮੈਂਟ ਨੇ ਮੌਕਾ ਦਿੱਤਾ ਹੈ ਕਿ ਮੈਂ ਆਪ ਜੀ ਦੇ ਨਾਲ ਆ ਕੇ ਆਪਣੇ ਵਿਚਾਰ ਸਾਂਝੇ ਕਰਾਂ। ਮੇਰਾ ਤਾਲੁਕ ਉਸ ਇਲਾਕੇ ਤੋਂ ਹੈ ਜਿਹਨੂੰ ਅੱਜ ਵੀ ਸਿੱਖ ਆ ਕੇ ਉਸ ਹਸਤੀ ਨੂੰ ਮੱਥਾ ਟੇਕਦੇ ਨੇ। ਲੱਖਾਂ ਸਿੱਖ ਨਨਕਾਣਾ ਸਾਹਿਬ ਆਉਂਦਾ ਹੈ। ਮੇਰਾ ਤਾਲੁਕ ਉਸ ਸ਼ਹਿਰ ਤੋਂ ਹੈ, ਉਸ ਪਵਿੱਤਰ ਸ਼ਹਿਰ ਤੋਂ ਹੈ ਜਿਹਨੂੰ ਅੱਜ ਨਨਕਾਣਾ ਸਾਹਿਬ ਜਾਣਿਆ ਜਾਂਦਾ ਹੈ। ਮੇਰਾ ਤਾਲੁਕ ਉਸ ਰਾਏ ਭੋਏ ਦੀ ਤਲਵੰਡੀ ਤੋਂ ਹੈ। ਮੇਰਾ ਤਾਲੁਕ ਉਸ ਰਾਏ ਬੁਲਾਰ ਭੱਟੀ ਸਾਹਿਬ ਤੋਂ ਹੈ, ਫੈਮਿਲੀ ਤੋਂ, ਜਿਨ੍ਹਾਂ ਨੇ ਬਾਬਾ ਨਾਨਕ ਦੀ ਰੱਬੀ ਰੂਪ ਨੂੰ ਪਛਾਣ ਲਿਆ ਸੀ, ਜਿਨ੍ਹਾਂ ਨੂੰ ਪਤਾ ਸੀ ਕਿ ਬਾਬਾ ਨਾਨਕ ਕੋਈ ਆਮ ਸ਼ਖਸ ਨਹੀਂ। ਔਰ ਤੁਸੀਂ ਇਹ ਦੇਖੋ ਕਿ ਮੁਸਲਮਾਨ ਦਾ ਪਿਆਰ ਔਰ ਇੱਕ ਮੇਤਾ ਕਾਲੂ ਜੀ ਦੇ ਘਰ ਜਨਮ ਲੈਣ ਵਾਲੇ ਬੱਚੇ ਦਾ ਪਿਆਰ ਕਿੰਨਾ ਵਧਿਆ ਔਰ ਜਿਸ ਤਰ੍ਹਾਂ ਵਧਦਾ ਗਿਆ ਹੌਲੀ ਹੌਲੀ। ਔਰ ਤੁਹਾਡੇ ਸਾਹਮਣੇ ਤੁਸੀਂ ਸਾਖੀਆਂ ਖੁਦ ਪੜੀਆਂ ਹੋਈਆਂ ਨੇ, ਕਿਉਂਕਿ ਸਾਡੇ ਵੱਡੇ ਬਾਬਾ ਜੀ ਨਾਲ ਬਹੁਤ ਪਿਆਰ ਕਰਦੇ ਸੀ। ਉਹਨਾਂ ਨੂੰ ਜੋ ਪਿਆਰ ਬਾਬਾ ਜੀ ਨਾਲ ਸੀ ਉਹ ਜਦੋਂ ਤਾਈਂ ਇਨਸਾਨੀਅਤ ਰਹੇਗੀ ਨਾ ਸਾਡਾ ਵੱਡਿਆਂ ਦਾ ਬਾਬਾ ਜੀ ਦੇ ਨਾਲ ਜੁੜਿਆ ਰਹੇਗਾ। ਔਰ ਅਸੀਂ ਬੜੇ ਖੁਸ਼ਕਿਸਮਤ ਲੋਕ ਹੈ ਭੱਟੀ ਖਾਨਦਾਨ ਨਨਕਾਣਾ ਸਾਹਿਬ ਦੇ ਵਿੱਚ ਕਿ ਅਸੀਂ ਇਸ ਖਾਨਦਾਨ ਦੇ ਵਿੱਚ ਜਿਹੜੀ ਲੈਗਸੀ ਹੈ ਅਸੀਂ ਹਾਲੇ ਵੀ ਉਹਨੂੰ ਕਾਇਮ ਰੱਖਿਆ ਹੈ। ਲੱਖਾਂ ਸਿੱਖ ਜਦੋਂ ਪਾਕਿਸਤਾਨ ਆਉਂਦਾ ਹੈ, ਯਕੀਨ ਕਰੋ ਕਿ ਦਿਲ ਨੂੰ ਤਸੱਲੀ ਹੁੰਦੀ ਹੈ। ਜਦੋਂ ਮੈਨੂੰ ਇੱਥੇ ਅਮਰੀਕਾ ਦੇ ਵਿੱਚ ਲੋਕ ਮਿਲਦੇ ਨੇ, ਸਰਦਾਰੀਆਂ ਮਿਲਦੀਆਂ ਨੇ, ਸਰਦਾਰ ਮਿਲਦੇ ਨੇ, ਜਦੋਂ ਕਹਿੰਦੇ ਨੇ ਪੁੱਤਰਾ ਤੂੰ ਸਾਨੂੰ ਫਲਾਣੇ ਸਾਲ ਦੇ ਵਿੱਚ ਮੱਥਾ ਟਿਕਾਇਆ ਸੀ, ਯਕੀਨ ਕਰੋ ਕਿ ਦਿਲ ਨੂੰ ਇੰਨੀ ਠੰਡਕ ਮਿਲਦੀ ਹੈ। ਅਤੇ ਮੈਂ ਤੁਹਾਨੂੰ ਸਭ ਨੂੰ ਕਹਾਂਗਾ ਅਤੇ ਤੁਸੀਂ ਜ਼ਰੂਰ ਪਾਕਿਸਤਾਨ ਆਓ। ਪਾਕਿਸਤਾਨ ਤੁਹਾਡੀ ਆਪਣੀ ਗੁਰੂਆਂ ਦੀ ਧਰਤੀ ਹੈ, ਪਾਕਿਸਤਾਨ ਇੱਕ ਪੀਸਫੁੱਲ ਕੰਟਰੀ ਹੈ, ਕੋਈ ਤੁਸੀਂ ਘਬਰਾਓ ਨਾ। ਯਕੀਨ ਕਰੋ ਕਿ ਜਿੰਨੀ ਇੱਜ਼ਤ ਪੱਗ ਵਾਲੇ ਦੀ ਪਾਕਿਸਤਾਨ ਦੇ ਵਿੱਚ ਹੈ ਪੂਰੀ ਦੁਨੀਆਂ ਦੇ ਵਿੱਚ ਕਿੱਥੇ ਵੀ ਨਹੀਂ। ਮੈਂ ਤੁਹਾਨੂੰ ਸਭ ਨੂੰ ਕਹਾਂਗਾ ਕਿ ਜ਼ਰੂਰ ਆਓ। ਭਾਈ ਸਾਹਿਬ ਹੁਣੇ ਗੱਲ ਕਰ ਰਹੇ ਸੀ ਗੁਰੂ ਅਰਜਨ ਦੇਵ ਸਾਹਿਬ ਦੀ, ਅਸੀਂ ਉਹਨਾਂ ਦੀ ਧੂਲ ਧੂਲ ਪੈਰਾਂ ਦੀ ਬਰਾਬਰ ਵੀ ਨਹੀਂ। ਮੈਂ ਮੇਰੀ ਦੁਆ ਹੈ ਕਿ ਤੁਸੀਂ ਸਭ ਗੁਰੂਆਂ ਦੇ ਨਕਸ਼ੇ ਕਦਮ ਤੇ ਚੱਲਣ ਦੀ ਸਾਨੂੰ ਤੌਫੀਕ ਅਤਾ ਫਰਮਾਏ, ਕਿਉਂਕਿ ਦੇਖੋ ਸਾਡੇ ਵੱਡਿਆਂ ਦਾ ਜਿਹੜਾ ਪਿਆਰ ਸੀ ਸਾਡੇ ਜਦੋਂ ਵੱਡੇ ਬਾਬਾ ਜੀ ਤੋਂ ਕੋਈ 35-40 ਸਾਲ ਉਮਰ ਦੇ ਵਿੱਚ ਵੱਡੇ ਸੀ। ਔਰ ਯਕੀਨ ਕਰੋ ਜਦੋਂ ਰਾਏ ਬੁਲਾਰ ਸਾਹਿਬ ਪੂਰੇ ਹੋਣ ਵਾਲੇ ਸੀ ਤੇ ਉਹਨਾਂ ਦੀ ਖੁਆਇਸ਼ ਸੀ ਕਿ ਮੈਨੂੰ ਬਾਬਾ ਨਾਨਕ ਇੱਕ ਵਾਰੀ ਆ ਕੇ ਮਿਲ ਜਾਣ। ਔਰ ਬਾਬਾ ਨਾਨਕ ਸਾਹਿਬ ਸੁਲਤਾਨਪੁਰ ਲੋਧੀ ਸੀ। ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਰਾਏ ਬੁਲਾਰ ਸਾਹਿਬ ਮੈਨੂੰ ਮਿਲਣਾ ਚਾਹੁੰਦੇ ਨੇ, ਯਕੀਨ ਕਰੋ ਜਦੋਂ ਉਹ ਆਏ ਬਾਬਾ ਜੀ ਉਹਨਾਂ ਨੇ ਰਾਏ ਬੁਲਾਰ ਸਾਹਿਬ ਨੇ ਜੱਫੀ ਮਾਰੀ ਔਰ ਉੱਥੇ ਹੀ ਉਹਨਾਂ ਪੂਰੇ ਹੋ ਗਏ। ਇੰਨਾ ਪਿਆਰ ਕਰਦੇ ਸੀ ਬਾਬਾ ਜੀ ਨਾਲ। ਅਤੇ ਤੁਸੀਂ ਜ਼ਰੂਰ ਆਪਣੇ ਬੱਚਿਆਂ ਨੂੰ ਸਿੱਖੀ ਨਾਲ ਜੋੜੋ ਔਰ ਜ਼ਰੂਰ ਪਾਕਿਸਤਾਨ ਆਓ, ਕਿਉਂਕਿ ਪਾਕਿਸਤਾਨ ਤੁਹਾਡੀ ਆਪਣੀ ਧਰਤੀ ਹੈ। ਮੈਂ ਹਮੇਸ਼ਾ ਕਹਿੰਦਾ ਕਿ ਪਾਕਿਸਤਾਨ ਦਾ ਅਤੇ ਤੁਹਾਡਾ ਸਿੱਖ ਦਾ ਅਤੇ ਪਾਕਿਸਤਾਨ ਦਾ ਦੋ ਟੰਗ ਰਿਸ਼ਤਾ ਹੈ, ਉਹ ਕਦੀ ਟੁੱਟ ਨਹੀਂ ਸਕਦਾ। ਅਤੇ ਮੈਂ ਤੁਹਾਨੂੰ ਸਭ ਨੂੰ ਕਹਾਂਗਾ ਜ਼ਰੂਰ ਪਾਕਿਸਤਾਨ ਆਓ, ਆਪਣੇ ਬੱਚਿਆਂ ਨੂੰ ਲੈ ਕੇ ਆਓ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਕਿ ਬਾਬਾ ਜੀ ਦਾ ਜਿਹੜਾ ਜਨਮ ਸਥਾਨ ਹੈ, ਬਾਬਾ ਜੀ ਦੀ ਜਿਹੜੀ ਇਤਿਹਾਸ ਹੈ ਉਹ ਸਾਡੇ ਕੋਲ ਪਾਕਿਸਤਾਨ ਦੇ ਵਿੱਚ ਹੈ। ਅਤੇ ਮੈਂ ਤੁਹਾਨੂੰ ਸਭ ਨੂੰ ਬੇਨਤੀ ਕਰਾਂਗਾ ਔਰ ਮੈਂ ਮੈਨੇਜਮੈਂਟ ਦਾ ਬਹੁਤ ਸ਼ੁਕਰਗੁਜ਼ਾਰ ਹਾਂ, ਗੁਰਦੁਆਰਾ ਸੈਨ ਹੋਜ਼ੇ ਦੇ, ਬੋਬ ਢਿੱਲੋਂ ਸਾਹਿਬ, ਸਾਰੇ ਆਪਣੇ ਸੁਰਜੀਤ ਬੈਨ ਸਾਹਿਬ, ਆਪਣੀ ਕਮੇਟੀ ਦੇ ਸਾਰੇ ਮੈਂਬਰਾਂ ਦੀ ਜਿਨ੍ਹਾਂ ਨੇ ਅੱਜ ਮੈਨੂੰ ਇੱਥੇ ਬੁਲਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਤਾਂ ਆਪਣੀ ਕਮੇਟੀ ਵੱਲੋਂ ਇਹੀ ਰਿਕੁਐਸਟ ਕਰਦੇ ਹਾਂ ਕਿ ਨਿੱਕੀ ਭੈਣ ਜੀ ਹਰੇਕ ਸਾਲ ਹਫ਼ਤੇ ਦੋ ਵਾਰੀ ਜਾਂ ਇੱਕ ਵਾਰੀ ਜ਼ਰੂਰ ਨਨਕਾਣਾ ਸਾਹਿਬ ਜਾਂਦੇ ਆ ਅਤੇ ਭੱਟੀ ਸਾਹਿਬ ਉੱਥੇ ਹੁੰਦੇ, ਉਹ ਸਾਰਾ ਅਰੇਂਜਮੈਂਟ ਕਰਦੇ ਆ, ਸਿਕਿਉਰਿਟੀ ਦਾ ਸਾਰਾ ਕੁਛ, ਖਾਣੇ ਪੀਣੇ ਦਾ, ਹੋਟਲ ਦਾ। ਅਤੇ ਸਾਰਿਆਂ ਨੂੰ ਇਹ ਬੇਨਤੀ ਆ ਕਿ ਜਦੋਂ ਵੀ ਤੁਸੀਂ ਜਾਣਾ ਹੋਵੇ ਨਿੱਕੀ ਭੈਣ ਜੀ ਨੂੰ ਜਾਂ ਸਾਨੂੰ ਦੱਸੋ ਤਾਂ ਕਿ ਉਹਦਾ ਤੁਹਾਡਾ ਸਕੈਜੂਅਲ ਹੋ ਸਕੇ ਅਤੇ ਇਹ ਤੁਹਾਨੂੰ ਸਾਰੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਮਿੰਟ ਰੁਕਿਓ ਜੀ। ਸੋ 1 ਅਕਤੂਬਰ ਤੋਂ ਲੈ ਕੇ 10 ਅਕਤੂਬਰ ਤੱਕ ਪਾਕਿਸਤਾਨ ਦਾ ਟੂਰ ਕਰ ਰਹੇ ਨੇ ਬੀਬੀ ਗਰੇਵਾਲ ਜਾ ਰਹੀ ਟੀਮ। ਸੋ ਜਿਹਨਾਂ ਨੇ ਜਾਣਾ ਉਹਨਾਂ ਨੂੰ ਸੰਪਰਕ ਕਰ ਲਓ ਅਤੇ ਉਹਨਾਂ ਦੀ ਵੱਡੀ ਸੇਵਾ ਹੈ ਬੀਬੀ ਗਰੇਵਾਲ ਦੀ ਇਸ ਪਾਸੇ। ਹੁਣ ਮੈਂ ਬੇਨਤੀ ਕਰਾਂ ਕਿ ਆਪਾਂ ਸਨਮਾਨ ਕਰੀਏ ਰਾਜ ਸਾਹਿਬ ਨੂੰ, ਉਹਨਾਂ ਨੂੰ, ਰਾਏ ਬਲਾਲ ਭੱਟੀ ਜੀ ਨੂੰ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਨਾਲ ਹੀ ਮੈਂ ਬੇਨਤੀ ਕਰਾਂ ਬੀਬੀ ਨਿੱਕੀ ਗਰੇਵਾਲ ਨੂੰ ਵੀ ਸਨਮਾਨ ਕੀਤਾ ਜਾਵੇ ਜੀ। ਬਹੁਤ ਸੇਵਾ ਤੁਹਾਡੀ ਬੀਬੀ। ਮੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਨਾਲ ਸੇਵਾ ਕਰ ਰਹੇ ਨੇ ਪ੍ਰਦੀਪ ਸਿੰਘ ਪਾਵਲਾ ਜੀ ਹੋਣੀ ਵੀ ਹਮੇਸ਼ਾ ਅਤੇ ਉਹਨਾਂ ਨੂੰ ਵਾਸਤੇ ਵੀ ਸਨਮਾਨ ਤੁਸੀਂ ਲਿਆਓ ਫਿਰ ਹਾਂਜੀ ਉੱਥੋਂ ਭੇਜ ਕੇ ਹੈਗਾ ਹਾਂਜੀ ਆ ਜਾਓ ਜੀ ਆ ਜਾਓ ਕੋਈ ਨਹੀਂ ਕੋਈ ਨਹੀਂ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸਭ ਦਾ ਹਾਰਦਿਕ ਹਾਰਦਿਕ ਧੰਨਵਾਦ ਜੀ ਹੁਣ ਬਾਹਰ ਇੱਕ ਨੋਟਬੰਦ ਹੈ ਖੜਾ ਜਿਸ ਦੇ ਦੋਨੋਂ ਕਿਡਨੀ ਖਰਾਬ ਨੇ ਉਸ ਦੀ ਸੇਵਾ ਲਈ ਮੈਂ ਆਪ ਇਕੱਠੀ ਕਰ ਰਹੇ ਨੇ ਉਹ ਕਿਉਂਕਿ ਉਹਦੇ ਕੋਲ ਇੰਸ਼ੋਰੈਂਸ ਨਹੀਂ ਹੈਗੀ ਅਤੇ ਆਪ ਵੱਧ ਤੋਂ ਵੱਧ ਜਿੰਨਾ ਵੀ ਕਰ ਸਕਦੇ ਹੋ ਉਸ ਵਿੱਚ ਹਿੱਸਾ ਪਾਉਣ ਦੀ ਕਿਰਪਾ ਕਰਨੀ ਜੀ ਆਹ ਹੁਣ ਕੀਰਤਨ ਨਾਲ ਜੁੜੀਏ ਠੀਕ 1:40 ਤੱਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਸੰਸਾਰ ਦੇ ਵਿੱਚ ਜੇ ਲੋੜ ਹੈ ਸਦਾ ਸੁਖ ਪਾਈ ਸਾਧੂ ਸੰਗਤ ਗੁਰਹਿ ਵਤਾਈ ਉਹਾਂ ਜਪਿਆ ਕੇਵਲ ਨਾਮ ਸਾਧੂ ਸੰਗਤ ਪਾਰ ਗ੍ਰਾਮ ਸਤਿਗੁਰੂ ਜੀ ਕਿਰਪਾ ਕਰਨ ਬਖਸ਼ਿਸ਼ ਕਰਨ ਹਰ ਇੱਕ ਜੀਵ ਨੂੰ ਮਾਲਕ ਦੇ ਨਾਮ ਦਾ ਪਿਆਰ ਆ ਜਾਏ ਜਿਹਦੇ ਕਰਕੇ ਮਿਲਿਆ ਹੋਇਆ ਮਨੁੱਖਾ ਜਾਮਾ ਇਹ ਸਾਡਾ ਸਫਲਾ ਹੋ ਸਕਦਾ ਹੈ ਸਤਿਗੁਰੂ ਜੀ ਕਿਰਪਾ ਕਰਨ ਅਗਲਾ ਜਿਹੜਾ ਪ੍ਰੋਗਰਾਮ ਹੈ ਮਾਨਯੋਗ ਸਕੱਤਰ ਸਾਹਿਬ ਜੀ ਕੋਲੋਂ ਆਪ ਜੀ ਸਰਵਣ ਕਰੋ ਭੁੱਲਾ ਚੁੱਕਾ ਦੀ ਖੀਮਾ ਫਤਿਹ ਸਾਂਝੀ ਕਰੋ ਜੀ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਪ੍ਰਾਣੀ ਗੋਬਿੰਦ ਧਿਆਵੈ ਪੜਿਆ ਅਨਪੜਿਆ ਪਰਮਗਤ ਪਾਵੈ ਧੰਨ ਧੰਨ ਸਾਹਿਬ ਗ੍ਰੰਥ ਸਾਹਿਬ ਦੇ ਪਾਵਨ ਪਵਿੱਤਰ ਤੇ ਇਲਾਹੀ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਇਲਾਹੀ ਬਾਣ ਦੇ ਕੀਰਤਨ ਤੇ ਕਥਾ ਸਰਵਣ ਕਰਕੇ ਸਾਹਿਬਾਂ ਦੀ ਬਖਸ਼ਾਂ ਲਹਿਰੀ ਪਰਮ ਸਤਿਕਾਰ ਜੋ ਸਾਧ ਸੰਗ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਸਾਹਿਬ ਭਾਈ ਲਖਨ ਸਿੰਘ ਜੀ, ਕਿਉਂਕਿ ਭਾਈ ਸਾਹਿਬ ਭਾਈ ਹਰਪ੍ਰੀਤ ਸਿੰਘ ਜੀ ਦੀ ਬੈਗ ਤੇ ਪ੍ਰਾਹੁਣ ਹੈਗੀ ਅਸੀਂ, ਇਸ ਕਰਕੇ ਉਹਨਾਂ ਥਾਂ ਕੀਰਤਨ ਕਰ ਰਹੇ ਸਨ। ਸੋ ਉਹਨਾਂ ਦਾ ਤੇ ਜਥੇ ਦਾ ਹਾਰਦਿਕ ਧੰਨਵਾਦ। ਹੁਣ ਕੁਝ ਇੱਕ ਸੂਚਨਾਵਾਂ, ਇੱਕ ਤੇ ਹੈ ਜੀ ਸਿੱਖ ਹੈਰੀਟੇਜ ਨਾਈਟ 10 ਜੁਲਾਈ ਨੂੰ ਹੈਗੀ ਹੈ, ਮਨਾਈ ਜਾ ਰਹੀ। ਕਿੱਥੇ? ਸਾਨ ਫਰਾਂਸਿਸਕੋ। ਗੇਮ ਹੈਗੀ ਜਾਇੰਟਸ ਲਈ, ਉੱਥੇ 7:15 ਸ਼ਾਮ ਨੂੰ। ਟਿਕਟਾਂ ਸਾਨੂੰ ਕਾਫੀ ਡਿਸਕਾਊਂਟ ਤੇ ਮਿਲਦੀਆਂ ਨੇ, ਥੋੜੀਆਂ ਬਾਕੀ ਨੇ, ਟੇਬਲ ਲੱਗਾ ਬਾਹਰ ਲੱਗਾ, ਜੇ ਕਿਸੇ ਨੇ ਲੈਣੀਆਂ ਤੇ ਲੈ ਲਓ। ਫਸਟ ਕਮ ਫਸਟ ਸਰਵ ਦੇ ਬੇਸ ਤੇ ਹੈਗੀਆਂ ਉਹ। ਹਰ ਹੈਰੀਟੇਜ ਨਾਈਟ ਦੇ ਵਾਸਤੇ ਸਾਨੂੰ ਕਾਫੀ ਡਿਸਕਾਊਂਟ ਤੇ ਟਿਕਟਾਂ ਮਿਲਦੀਆਂ ਤੇ ਵਿਕ ਜਾਂਦੀਆਂ ਹਮੇਸ਼ਾ, ਜਿੰਨੀਆਂ ਵੀ 200-400 ਅਸੀਂ ਲੈਂਦੇ ਹਾਂ ਉਹ ਸਾਰੀਆਂ ਵਿਕ ਜਾਂਦੀਆਂ। ਹੁਣ ਅਗਲੀ ਬੇਨਤੀ ਕਿ 9 ਤਰੀਕ ਨੂੰ ਹੈ ਸ਼ਹੀਦੀ ਦਿਨ ਪਾਤਸ਼ਾਹ ਭਾਈ ਮਨ ਸਿੰਘ ਜੀ ਦਾ, 16 ਜੁਲਾਈ ਨੂੰ ਸੰਗਰਾਂਦ ਤੇ ਨਾਲ ਸ਼ਹੀਦੀ ਦਿਨ ਹੈ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਦਾ। ਫਰੀ ਗੁਰਮਤਿ ਕੈਂਪ ਬੱਚਿਆਂ ਦਾ ਲੱਗ ਰਿਹਾ 13 ਜੁਲਾਈ ਤੋਂ 17 ਜੁਲਾਈ ਤੱਕ। ਉਮਰ ਹੈ ਬੱਚਿਆਂ ਦੀ 6 ਤੋਂ 15। ਬਸ ਲੰਗਰ ਹਾਲ ਦੇ ਮੂਹਰੇ ਟੇਬਲ ਲੱਗਾ ਹੈਗਾ, ਦਾਖਲਾ ਫਾਰਮ ਭਰ ਕੇ ਜ਼ਰੂਰ ਉਸ ਤੋਂ ਲਾਭ ਉਠਾਓ। ਬਹੁਤ ਸਾਰੇ ਪਰਿਵਾਰਾਂ ਨੇ ਕੈਸ਼ ਦਿੱਤਾ ਕੈਂਪ ਵਾਸਤੇ, ਜਿਹੜਾ ਅਸੀਂ ਖਰਚਾ ਦੇਣਾ ਹੁੰਦਾ ਬਾਹਰੋਂ ਸੱਦਿਆਂ ਨੂੰ, ਉਹਨਾਂ ਦਾ ਏਅਰ ਫੇਅਰ ਅਤੇ ਹੋਰ ਸਾਰਾ ਕੁਛ। ਅਤੇ ਬਹੁਤ ਸਾਰੇ ਪਰਿਵਾਰਾਂ ਨੇ ਲੰਗਰ ਦੀ ਸੇਵਾ ਵੀ ਕੀਤੀ, ਉਹਨਾਂ ਦਿਨ ਵਾਸਤੇ ਬੁੱਕ ਕਰ ਲਈ ਹੈ 13 ਜੁਲਾਈ ਤੋਂ ਲੈ ਕੇ 17 ਜੁਲਾਈ ਤੱਕ। ਮੀਰੀ ਪੀਰੀ ਦਾ ਦਿਵਸ ਹੈਗਾ ਜੀ 24 ਜੁਲਾਈ ਨੂੰ। ਅਤੇ ਬਾਕੀ ਸੂਚਨਾਵਾਂ ਮੈਂ ਅੱਗੇ ਦੇ ਚੁੱਕਾ ਹੈਗਾ ਸਾਰੀਆਂ, ਮੈਂ ਹੁਣ ਉਹ ਓਮਿਟ ਕਰ ਜਾਣੀਆਂ ਛੱਡ ਜਾਣੀਆਂ ਹੈਗੀਆਂ। ਆਓ ਹੁਣ ਕੀਰਤਨ ਸਰਵ ਕਰੀਏ। ਸਤਿਕਾਰਯੋਗ ਭਾਈ ਸਾਹਿਬ ਪ੍ਰਿਤਪਾਲ ਸਿੰਘ ਜੀ ਰਸੀਲਾ, ਹਜ਼ੂਰੀ ਰਾਗੀ ਦੇ ਸ੍ਰੀ ਬੰਗਲਾ ਸਾਹਿਬ ਦਿੱਲੀ ਵਾਲੇ ਅਤੇ ਹਜ਼ੂਰੀ ਰਾਗੀ ਸ੍ਰੀ ਗੁਰਦਾਸ ਸੈਨੋਜੇ ਵਾਲੇ। 2:20 ਤੇ ਅਰਦਾਸ ਹੁੰਦੀ ਹਰ ਐਤਵਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

चार संगत जी बोलो जी वाहेगुरु वाहेगुरु। एक ओंकार श्री वाहेगुरु जी की फतेह। श्री भगवती जी चाहे वाजपुरी पाशाह दसवीं प्रत चंबगवती चमर कहे गुरु नानक लई त्याए फिर अंकित गुर से अमरदास रामदास से हुए सहाय अर्जुन हर गोबिंद सिमर श्री हर राय श्री हर कृष्ण त्याई से सब दुख जाए तेग बहादुर सिमर है कारण उन्हें दयावता है सब साई हुए सहाय दसवें पातशाह गुरु गोबिंद सिंह जी महाराज सब साई हुए सहाय दसा पातशाह के पुत्र आत्मक स्वरूप साहब श्री गुरु ग्रंथ साहब के पारदार तैन दर के घर से बोलो जी वाहेगुरु। ਕਰੀਬਨਵਾਜ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦ ਦੇ ਚਾਲੀ ਮੁਕਤ ਹੱਟੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵਣ ਛਕਿਆ ਦੇ ਚਲਾਈ ਤੇ ਵਾਹਿ ਦੇ ਕੇ ਰੇਡ ਕੀਤਾ ਤੇ ਨਾ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਤੇ ਅੰਦਰ ਕੇ ਬੋਲੋ ਜੀ ਵਾਹਿਗੁਰੂ। ਜਿਹਨਾਂ ਸਿੰਘਾਂ ਸਿੰਘਣੀਆਂ ਧਰਮ ਇਹ ਸੀ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਆਰੇ ਨਚਰਾਏ ਗਏ ਗੁਰਦੁਆਰੇ ਸਿਆਵਾ ਤੇ ਕੁਰਬਾਨੀਆਂ ਕੀਤੀਆਂ ਧਰਮ ਨੇ ਆ ਰਿਹਾ ਸਿੱਖੀ ਸਿੱਧ ਕੇ ਸਰ ਸਤਸੰਗ ਸਿੰਘ ਨਿਭਾਇਆ ਤੇ ਨਾ ਨੀ ਕਮਾਈ ਦਾ ਤੇ ਅੰਦਰ ਕੇ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚੇਤਾ ਵੈ ਚਿਤ ਆਵਣ ਕਾ ਸਦ ਕਾ ਸਰਬ ਸੁਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਸਾਹਿਬ ਦਾ ਰਚਿਆ ਰਿਆਇਤ ਦੇਖ ਦੇਖ ਕੀ ਫਤਿਹ ਬ੍ਰਿਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੁਰਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨ ਇਸ਼ਨਾਨ ਕਿਉਂਕਿ ਆ ਚੰਡੇ ਪੁੰਗੇ ਜੁਗਟ ਅਟਲ ਧਰਮ ਕਿਆ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪੱਤ ਕੇ ਰਾਖੇ ਆਪ ਵਾਹਿਗੁਰੂ। ਗੁਰੂ ਗ੍ਰੀ ਪ੍ਰਭਾਜ ਪੰਥ ਸਦਾ ਸਾਹਿਬਾਰ ਜੀਓ ਗੁਰਦੁਆਰਾ ਨਨਕਾਣਾ ਸਾਹਿਬ ਪੰਜਾ ਸਾਹਿਬ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਆਪ ਦੇ ਪੰਥ ਨੂੰ ਛੋੜਿਆ ਗਿਆ ਹੈ ਉਹਨਾਂ ਦੇ ਖੁੱਲ੍ਹੇ ਦਰਸ਼ਨ ਦੇ ਦਾਤ ਤੇ ਸੇਵਾ ਸੰਭਾਲ ਦਿੰਦਾ ਹਾਂ। ਆਪਣੀ ਖਾਲਸਾ ਜੀ ਨੂੰ ਬਖਸ਼ੋ ਇਹ ਨਿਓਟਿਆਂ ਦੀ ਓਟ ਗੁਰੂ ਨਿਆਸਰਿਆਂ ਦੇ ਆਸਰੇ ਗੁਰੂ ਧੰਨ ਧੰਨ ਗੁਰੂ ਗ੍ਰੰਥ ਦਾ ਜੀਓ ਦੋਏ ਕਰ ਜੋੜ ਕਰੋ ਅਰਦਾਸ ਤੁਸ ਭਾਵੇ ਤਾਂ ਆਣੇ ਰਾਸ ਇਹ ਗਰੀਬ ਨਿਵਾਸ ਜੀ ਆਪ ਦੇ ਚੰਨ ਕਾਲਾ ਦਰਦਾਸ ਨੇ ਆਜ ਬਖਸ਼ਿਸ਼ ਦਿੱਤਾ ਜੀ ਅੱਜ ਐਤਵਾਰ ਦੇ ਹਫ਼ਤਾ ਸੋਹਣੇ ਕੀਰਤਨ ਦਰਬਾਰ ਆਪ ਦੇ ਚਰਨਾਂ ਨੂੰ ਸੱਜੇ ਦਿੱਤਾ ਜੀ ਜਦੋਂ ਰਾਗੀ ਸਿੰਘਾਂ ਨੇ ਪਿੱਤਰ ਗੁਰਬਾਣੀ ਦੇ ਕੀਰਤਨ ਗਾਇਨ ਕੀਤੇ ਨੇ ਵਿਦਵਾਨ ਵੀਰਾਂ ਨੇ ਕਥਾ ਵਿਚਾਰਾ ਕੀਤੇ ਨੇ ਕਿਰਪਾ ਕਰੋ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ੋ ਪੜ੍ਹੀਵੇ ਬਾਣੀ ਸੋਧ ਕੇ ਸਤਿਗੁਰ ਪੁਰਾਣ ਗੁਰਦਾਰ ਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੀ ਹਿਰਦੇ ਇਨਸਾਨ ਦੀ ਕਿਰਪਾਲਤਾ ਕਰੋ ਜੀ ਅੱਗੋ ਤੋਂ ਸ਼ੋਧ ਤੇ ਪਿੱਤਰ ਬਾਣੀ ਟਾਜ ਮਨ ਬੁੱਧੀ ਬਖਸ਼ੇ ਕਰੋ ਦਰਦਾਰ ਆਪ ਡਰ ਕਰ ਸਕਦਾ ਹੈ ਮਾਤਾ ਕੁਲਵੰਤ ਕੌਰ ਸਵਰਗਵਾਸੀ ਭਾਈ ਅਵਤਾਰ ਸਿੰਘ ਭਾਈ ਕਮਲਜੀਤ ਸਿੰਘ ਯੂ ਸੁਰਜੀਤ ਸੁਖਜੀਤ ਕੌਰ ਤਾਂ ਸਾਰੇ ਪਰਿਵਾਰ ਨੂੰ ਸਾਰੇ ਬਤਾ ਜੀ ਆਪਦੀ ਚਰਨਾ ਕੀ ਰਿਵਾਜ ਪਰਸੋਂ ਰੋਜ਼ ਤੋਂ ਪਿੱਤਰਕਾਲੀ ਤੁਰਕੀ ਬਾਣੀ ਦੇ ਦੋ ਖੰਡ ਪਾਠ ਸਾਹਿਬ ਪਰਮ ਇਕੱਠੇ ਪ੍ਰਭ ਕੁਰਾਨ ਸਿੰਘ ਦਤਾਰ ਜੀ ਪਹਿਲੇ ਖੰਡ ਪਾਠ ਸਾਹਿਬ ਬੇਟੀ ਜਸ ਕਰਨਜੀਤ ਕੌਰ ਦੀ ਪੜ੍ਹਾਈ ਦੀ ਸਫਲਤਾ ਵਾਸਤੇ ਕਾਮਯਾਬੀ ਵਾਸਤੇ ਉੱਚੀ ਵਿਦਿਆ ਵਾਸਤੇ ਗਰੀਬ ਨਾਲ ਬੇਨਤੀ ਕਰਦੇ ਹਾਂ ਤੇ ਦੂਜੇ ਖੰਡ ਪਾਠ ਸਾਹਿਬ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਦੇਣ ਨੂੰ ਯਾਦ ਕਰਦੇ ਹਾਂ ਸ਼ਹੀਦੀ ਦਿਵਸ ਦੇ ਦਤਾਰ ਜੀ ਉਹਨਾਂ ਦੀਆਂ ਬਖਸ਼ੀਆਂ ਦਾਤਾਂ ਨੂੰ ਯਾਦ ਕਰਦੇ ਦਤਾਰ ਜੀ ਪਰਿਵਾਰ ਵੱਲੋਂ ਜੋ ਇਕੱਠੇ ਖੰਡ ਪਾਠ ਸਾਹਿਬ ਪ੍ਰਸੰਨ ਪ੍ਰਾਰੰਭ ਹੋਏ ਸਨ ਜਿਨ੍ਹਾਂ ਦੇ ਨਿਰੋਗਤਾ ਸਾਹਿਬ ਸਮੂਹ ਨੂੰ ਭੋਗ ਪਏ ਦਤਾਰ ਕਿਰਪਾ ਕਰੋ ਉਪਰੰਤ ਆਪ ਦੇ ਚਰਨਾਂ ਕੀਰਤਨ ਦਰਬਾਰ ਸਜੇ ਨੇ ਕਿਰਪਾ ਕਰੋ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰੋ ਮੇਰਾ ਦੇ ਕਰਿਆ ਦਿੱਤਾ ਹੈ ਪੰਡਿਤ ਸਿੰਘ ਨੂੰ ਪਾਠ ਕਰਦੇ ਹਾਂ ਪਰਿਵਾਰ ਤੋਂ ਸੇਵਾ ਕਰਦੇ ਹਾਂ ਹੋਈਆਂ ਭੁੱਲ ਤੱਕ ਮਾਈ ਬਖਸ਼ੋ ਦਤਾਰ ਪੜ੍ਹੀਵੇ ਬਾਣੀ ਸੋਧ ਕੇ ਸਤਿਗੁਰ ਪ੍ਰਭਾਵ ਬਾਣੀ ਦਾ ਭਾਵ ਸਾਰੀਆਂ ਸੰਗਤਾਂ ਹਿਰਦੇ ਇਨਸਾਨ ਦੀ ਕਿਰਪਾਲਤਾ ਕਰੋ ਸਮਰਥ ਬਖਸ਼ੋ ਦਤਾਰ ਕਿਰਪਾ ਕਰੋ ਪਰਿਵਾਰ ਤਨ ਮਨ ਧਨ ਸੇਵਾ ਕਰਨ ਦਾ ਬਖਸ਼ਿਸ਼ ਕਰੋ ਪਰਿਵਾਰ ਵੱਲ ਪੁੱਤਰ ਮਾਤਾ ਸੇਵਾ ਹੋਈ ਅੰਗੀਕਾਰ ਕਰੋ ਸੇਵਕਾਂ ਦੇ ਹਮੇਸ਼ਾ ਵਾਸਤੇ ਪੜ੍ਹਦੇ ਟੱਕੋ ਗਿਰਵਾਜ ਪਰਿਵਾਰ ਵੱਲ ਲੰਗਰਾਂ ਦੇਗਾਂ ਦੀ ਤੁਰਟ ਸੇਵਾ ਜਾਂ ਪ੍ਰਵਾਨ ਕਰਨੀ ਬੇਅੰਤ ਬੇਅੰਤ ਮਾਇਰ ਸੇਵਾ ਜੀ ਚਰਨਾ ਪ੍ਰਵਾਨ ਕਰੋ ਕਮਾਈਆਂ ਸਫਲ ਕਰੋ ਕਾਰੋਬਾਰ ਚ ਵੱਧ ਬਖਸ਼ਿਸ਼ ਕਰਦਾ ਕਰੋ ਜੀ ਗੁਰੂ ਜੀ ਨੂੰ ਮਿਹਰ ਕਰਦੇ ਹਾਂ ਬੱਚੀ ਜਸ ਕਰਨਜੀਤ ਕੌਰ ਨੂੰ ਤਾਂ ਦਿਵਸ ਦੀ ਬਖਸ਼ਿਸ਼ ਕਰਨੀ ਚੱਜ ਦਾ ਬਖਸ਼ਿਸ਼ ਕਰੋ ਅਜੇ ਪਰਿਵਾਰ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰੋ ਬਾਬਾ ਦੀਪ ਸਿੰਘ ਜੀ ਮਿਹਰ ਕਰਦੇ ਹੋਇਆ ਪਰਿਵਾਰ ਦੇ ਸਿਰ ਤੇ ਮਿਹਰ ਪੈਦਾ ਰੱਖੋ ਅਜੇ ਆਪਣੇ ਦਸਾਹੇ ਮਾਰਗ ਨੂੰ ਅਪਣਾਉਣ ਵਾਸਤੇ ਆਪਣੇ ਪਾਇਓ ਪੂਰਨੇ ਚੱਲਣ ਵਾਸਤੇ ਪਰਿਵਾਰ ਨੂੰ ਹਿੰਮਤ ਬਖਸ਼ੋ ਤਾਂ ਆਗੇ ਬਖਸ਼ੋ ਬਲ ਬਖਸ਼ੋ ਸਮਧ ਬਖਸ਼ਿਸ਼ ਕਰੋ ਗੀ ਬਨਵਾਜ ਮਿਹਰ ਕਰੋ ਪਰਿਵਾਰ ਨੂੰ ਸਦਾ ਗੁਰਸਿੱਖੀ ਦਾਲ ਬਖਸ਼ਿਸ਼ ਕਰਨੀ ਚਾਦੀ ਕਰਾਂ ਬਖਸ਼ਿਸ਼ ਕਰਨੀ ਤੇ ਪਾਤਸ਼ਾਹੀ ਸਦਾ ਗੁਰਸਿੱਖੀ ਦੀ ਰੱਖਿਆ ਵਾਸਤੇ ਗੀ ਬਨਵਾਜ ਬਲ ਬੁੱਧੀ ਬਖਸ਼ ਬਖਸ਼ੋ ਭਾਵਨਾ ਦਾਲ ਬਖਸ਼ੋ ਤਾਂ ਵੀ ਬਖਸ਼ਣ ਦੀ ਵਾਦਾ ਕਰੋ ਜੀ ਗੁਰੂ ਗੀ ਬਨਵਾਜ ਪਰਿਵਾਰ ਵੱਲੋਂ ਬਿਰਤ ਮਾਸ਼ਾ ਪ੍ਰਵਾਨ ਕਰਨੀ ਕਮਾਈਆਂ ਸਭ ਨੂੰ ਅੱਜ ਬਖਸ਼ੋ ਦੀ ਉਤਾਰ ਕਿਰਪਾ ਕਰੋ ਮੇਰਾ ਘਰ ਆਓ ਅੰਮ੍ਰਿਤ ਪੇਟ ਤੋਂ ਲੈ ਕੇ ਦਰ ਤੇ ਆਈਆਂ ਸਾਫ ਸੰਗਤਾਂ ਜਾਲ ਜੀ ਦਰ ਪ੍ਰਵਾਨ ਕਰੋ ਘੜੀਆਂ ਲਿਖ ਲਾਓ ਸੰਗਤਾਂ ਦਰ ਦੇ ਤਿਰਫੁਣ ਪੇਟਾ ਬਣਾਉਣ ਸ਼ੁਭਕਾਮਨਾ ਪੂਰਨ ਕਰੋ ਜੀ ਕਿਰਪਾ ਕਰੋ ਪਰਿਵਾਰ ਲੰਗਰਾਂ ਦੇਗਾਂ ਦੀ ਤੁਰਟ ਸਵਾਰੀਆਂ ਪ੍ਰਵਾਨ ਕਰਨੀ ਕਿਰਪਾ ਕਰੋ
ਸਰਦਾਰ ਜੀ ਸਾਧ ਸੰਬੰਧ ਨੂੰ ਸਿੱਖ ਕੌਮ ਨੂੰ ਏਕਤਾ ਸੁਭਾਗ ਪਿਆਰ ਦੀ ਬਖਸ਼ਿਸ਼ ਕਰਕੇ ਸੰਤ ਦਾਸ ਬਖਸ਼ੋ ਚਾਨਣਾ ਜੋੜੋ ਗੁਰਬਾਣੀ ਦਾ ਪਿਆਰ ਬਖਸ਼ੋ ਹਰ ਮੈਦਾਨ ਜਵਾਨ ਫਤ ਵਕਤ ਕਰੋ ਜੀ ਗੁਰੂ ਜੀ ਮਾਈ ਕਿਰਪਾ ਕਰਦਾਰ ਦੂਰ ਦਾ ਕਰ ਬੈਠੀਆਂ ਲਾਈਵ ਕਥਾ ਕੀਰਤਨ ਸਰਵਣ ਕਰ ਰਹੀਆਂ ਸਾਰੇ ਸੰਦੇ ਹਾਲ ਜੀ ਸਮਾਨ ਕਰੋ ਘੜੀਆਂ ਦੇਖ ਕੇ ਲਾਓ ਸਾਰਾ ਬਖਸ਼ੀ ਸੰਗਤਾਂ ਨੂੰ ਤਾਂ ਬਖਸ਼ੇ ਨੇ ਸੰਗਤਾਂ ਦੇ ਚਾਨਣਾ ਧੰਨਵਾਦ ਕਰਦੇ ਹਾਂ ਸ਼ੁਕਰੀਆ ਅਦਾ ਕਰਦੇ ਹਾਂ ਬੇਅੰਤ ਮਾਇਆ ਆਨਲਾਈਨ ਗੁਰੂ ਘਰ ਨੂੰ ਗੁਰੂ ਘਰ ਸੇਵਾ ਸਿੰਘ ਦਰ ਸੰਗਤਾਂ ਮਾਇਆ ਬੇਟਾ ਚਾਨਣਾ ਪ੍ਰਵਾਨ ਕਰੋ ਬਖਸ਼ਾ ਸਾਹਿਬ ਨੇ ਕਮਾਈਆਂ ਸਭ ਕਰੋ ਕਰ ਜਵਾਬ ਮੰਗਤਾ ਸਾਹਿਬ ਸੰਗਤਾਂ ਦੀਆਂ ਸ਼ੁਭਕਾਮਨਾਵਾਂ ਸਮਾਧਾਂ ਪੂਰੀਆਂ ਕਰੋ ਜੀ ਤਾਰ ਮਿਹਰ ਕਰੋ ਗੁਰਮਤਿ ਪ੍ਰਭਾਵ ਦੇ ਸਿਰ ਤੇ ਮਿਹਰ ਪਾਤ ਰੱਖੋ ਸੇਵਕਾਂ ਦੇ ਰਹਿੰਦੇ ਘਰ ਸਵਾਰ ਕੇ ਚਾਨਣਾ ਦੁਰਾਦ ਬਣਾਓ ਆਪਣੇ ਸੇਵਕਾਂ ਦੀ ਆਪ ਰਾਤ ਬਖਸ਼ੋ ਤਾਰ ਮਿਹਰ ਕਰੋ ਪਿੱਤਰ ਹੁਕਮਨਾਮੇ ਬਖਸ਼ ਕਰਕੇ ਬਰੰਤ ਬਾਅਦ ਪੈ ਦੇ ਕੇ ਵੈਰਮਤਾ ਵਾਸਤੇ ਆ ਕੇ ਬਖਸ਼ੋ ਰਹਿੰਦੇ ਘਰ ਸਵਾਰ ਕੇ ਚਾਨਣਾ ਦੁਰਾਦ ਬਣਾਓ ਸਹੀ ਪਿਆਰੇ ਮੇਰੇ ਜਿਨ੍ਹਾਂ ਨੇ ਆਪਦਾ ਨਾਮ ਦਿੱਤਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆ ਗਿਆ ਭਾਈ ਅਕਾਲ ਕੇ ਤਵੀ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲ ਬੋਚ ਹੈ ਕੋਜ ਜਬਦ ਮਹਿਲੇ ਰਾਜ ਕਰੇਗਾ ਖਾਲਸਾ ਆ ਕੀ ਰਹੇ ਨਾ ਕੋਈ ਖੁਆਰ ਹੋਏ ਸਾ ਮਿਲੇਗੇ ਬਜੇ ਸ਼ਰਨ ਜੋ ਹੋਏ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੇ ਉਤਰੇ ਪਾ ਜੋ ਸ਼ਰਦਾ ਕਰ ਸੇਵਦੇ ਗੁਰੂ ਪਾਰ ਉਤਾਰਨ ਹਾ ਖੰਡਾ ਜਾ ਕੇ ਹੱਥ ਮੈਂ ਕਲਗੀ ਸੋਹੈ ਸੀਸ ਸੋ ਹਮਰੀ ਰਛਿਆ ਕਰ ਗੁਰੂ

ਵਾਹਿਗੁਰੂ ਜੀ ਕੀ ਫਤਿਹ। ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ, ਨਿਮਖ ਨਿਮਖ ਤੁਮ ਹੀ ਪ੍ਰਤਪਾਲ ਹੋ, ਹਮ ਬਾਰਕ ਤੁਮਰੇ ਧਾਰੇ। ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਪਵਿੱਤਰ ਰਾਹੀ ਦਰਬਾਰ ਦੀਆਂ ਹਾਜ਼ਰ ਭਰ ਕੇ ਰਾਹੀ ਬਾਣੀ ਦੇ ਹੁਕਮਨਾਮੇ ਕਥਾ ਕੀਰਤਨ ਸਰਵਣ ਕਰਕੇ ਸਾਹਿਬਾਂ ਦੀਆਂ ਬਖਸ਼ਾਂ ਲੈ ਰਹੀ ਪਰਮ ਸਤਿਕਾਰ ਜੋ ਸਾਧ ਸੰਗ ਜੀਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸੀ ਸਵੇਰ ਦੇ ਦੀਵਾਨ ਜੋ ਸ਼ੁਰੂ ਹੋਏ ਉਸ ਦੀ ਸਮਾਪਤੀ ਦੀ ਅਰਦਾਸ, ਅਤੇ ਹੁਣ ਬਾਅਦ ਦੁਪਹਿਰ ਦਾ ਪ੍ਰੋਗਰਾਮ ਸ਼ੁਰੂ ਹੋ ਰਿਹਾ ਜੀ। ਅਤੇ ਭੈਣ ਜੀ ਚੰਚਲ ਦੀਪ ਕੌਰ ਅਤੇ ਉਹਨਾਂ ਦਾ ਜਥਾ ਢਾਡੀ ਜਥਾ ਢਾਡੀ ਵਾਰਾਂ ਦੁਆਰਾ ਗੁਰ ਇਤਿਹਾਸ ਸਿੱਖ ਇਤਿਹਾਸ ਸਰਵਣ ਕਰਵਾਏਗਾ ਜੀ। ਸਮਾਂ ਉਹਨਾਂ ਨੂੰ ਪਤਾ ਹੈਗਾ, ਇੱਕ ਦੋ ਸੂਚਨਾਵਾਂ ਸਾਂਝੀਆਂ ਕਰਨ ਵਾਲਾ ਜਦ ਤੱਕ ਉਹ ਤਿਆਰ ਹੋ ਰਹੇ ਨੇ। ਇੱਕ ਤਾਂ 9 ਤਰੀਕ ਨੂੰ ਹੈ ਸ਼ਹੀਦੀ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦੀ, 16 ਤਰੀਕ ਨੂੰ ਸਗਨਾਂਦ ਅਤੇ ਨਾਲ ਸ਼ਹੀਦੀ ਹੈ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਦੀ। ਬੱਚਿਆਂ ਦਾ ਕੈਂਪ ਲੱਗ ਰਿਹਾ ਜੀ 13 ਜੁਲਾਈ ਤੋਂ 17 ਜੁਲਾਈ ਤੱਕ, 6 ਸਾਲ ਤੋਂ 15 ਸਾਲ ਦੀ ਉਮਰ ਦਾ ਫਰੀ ਗੁਰਮਤਿ ਕੈਂਪ ਹੈਗਾ ਇਹ, ਜਿਸ ਵਿੱਚ ਉਹਨਾਂ ਨੇ ਗੁਰਮਤਿ ਗੁਰਬਾਣੀ ਦਾ ਪ੍ਰੋਗਰਾਮ ਰੱਖਿਆ ਹੈਗਾ। 24 ਤਰੀਕ ਨੂੰ ਹੈ ਮੀਰੀ ਪੀਰ ਦਾ ਦਿਵਸ, ਅਤੇ 10 ਜੁਲਾਈ ਪਿੱਛੇ ਆਵਾਂ ਥੋੜ੍ਹਾ, 10 ਜੁਲਾਈ ਨੂੰ ਹੈ ਜੀ ਸਿੱਖ ਹੈਰੀਟੇਜ ਨਾਈਟ ਜਾਇੰਟਸ ਦੀ ਬੇਸਬਾਲ ਗੇਮ ਦੇ ਵਿੱਚ ਸਾਨ ਫਰਾਂਸਿਸਕੋ, ਬਾਹਰ ਟੇਬਲ ਲੱਗਾ, ਥੋੜ੍ਹੀਆਂ ਟਿਕਟਾਂ ਬਾਕੀ ਰਹਿੰਦੀਆਂ ਨੇ, ਸਾਨੂੰ ਕਾਫੀ ਡਿਸਕਾਊਂਟ 'ਤੇ ਮਿਲਦੀਆਂ ਉਹ, ਸੋ ਜਿਨ੍ਹਾਂ ਨੇ ਕਿਸੇ ਨੇ ਲੈਣੀ ਪ੍ਰਵਾਸੀ ਟਿਕਟਾਂ ਲੈ ਕੇ ਜਾ ਸਕਦੇ। ਉੱਥੇ ਬਹੁਤ ਸਾਰੇ ਫਸਟ ਕਮ ਫਸਟ ਸਰਵ 'ਤੇ ਵੇਚਦੇ ਹੁੰਦੀ, ਸਾਨੂੰ ਜਿੰਨੀਆਂ ਵੀ ਟਿਕਟਾਂ ਮਿਲਦੀਆਂ ਉਹਨਾਂ ਤੋਂ ਅਸੀਂ ਪੈਸੇ ਦੇ ਕੇ ਲੈਂਦੇ ਹਾਂ, ਉਹ ਸਾਰੀਆਂ ਦੇ ਸਾਰੀਆਂ ਵਿਕ ਜਾਂਦੀਆਂ ਹੁੰਦੀਆਂ ਪਹਿਲਾਂ ਹੀ। ਸੋ ਆਓ ਹੁਣ ਢਾਡੀ ਵਾਰਾਂ ਆਪਾਂ ਸਰਵਣ ਕਰੀਏ ਜੀ, ਅਤੇ ਸ਼ਾਮ ਦੇ 8:30 ਵਜੇ ਤੱਕ ਦੀਵਾਨ ਚੱਲਦੇ ਰਹਿਣੇ ਹਰ ਐਤਵਾਰ ਦੀ ਤਰ੍ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਜਦ ਤੱਕ ਤਿਆਰ ਹੁੰਦੇ ਆਪਾਂ ਉਹਨੂੰ ਚੇਤਾ ਵਾਹਿਗੁਰੂ ਦਾ ਜਾਪ ਕਰ ਲਈਏ ਇੱਕ ਅੱਧਾ ਮਿੰਟ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਕਰਿਓ ਕਿਰਪਾ ਸਾਰੇ ਜੀ, ਸਾਰੇ ਖੜੇ ਵੀ ਬੈਠੇ ਵੀ।

0: ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
1: ਵਾਹਿਗੁਰੂ ਜੀ ਵਾਹਿਗੁਰੂ ਜੀ
0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧਨਾ ਜਾਣਿਆ ਹਰ ਰਾਇਆ, ਕਹੋ ਨਾਨਕ ਹਮ ਨੀਚ ਕਰਮਾ, ਸਰਨ ਪਰੇ ਕੀ ਰਾਖੋ ਸਰਪਾ। ਡੰਡੌਤ ਬੰਧਨ ਅਨਕਵਾਰ, ਸਰਬ ਕਲਾ ਸਮਰੱਥ, ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਨਿਮਾਣਿਆਂ ਦਾ ਮਾਣ, ਨਿਤਾਣਿਆਂ ਦਾ ਤਾਣ, ਨਿਓਟਿਆਂ ਦੀ ਓਟ, ਨਿਆਸਰਿਆਂ ਦੇ ਆਸਰੇ, ਨਿਕਰਿਆਂ ਦੇ ਕਾਰਨ, ਗੱਤਿਆਂ ਦੀ ਗੱਤ, ਨਪੱਤਿਆਂ ਦੀ ਪੱਤ, ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੋਦ ਵਿੱਚ ਸੱਜ ਬੈਠੇ ਹੋ। ਆਪ ਜੀ ਨੇ ਸਵੇਰ ਦੇ ਦੀਵਾਨਾਂ ਦੇ ਵਿੱਚ ਇਲਾਹੀ ਬਾਣੀ ਨੂੰ ਸਰਵਣ ਕੀਤਾ ਹੈ, ਕਥਾ ਵਿਚਾਰ ਨੂੰ ਸਰਵਣ ਕੀਤਾ ਹੈ, ਅਰਦਾਸ ਦੇ ਵਿੱਚ ਸ਼ਾਮਲ ਹੋਇਓ, ਧੰਨ ਧੰਨ ਦੇ ਯੋਗ ਹੋ। ਢੱਡੀ ਜਥਾ ਗੁਰੂ ਕੀ ਸੰਗਤ ਦੇ ਚਰਨ ਪਰਸਣ ਵਾਸਤੇ ਗੁਰੂ ਦਰਬਾਰ ਦੇ ਵਿੱਚ ਹਾਜ਼ਰ ਹੋਇਆ ਹੈ। ਸਾਡੀ ਤੇ ਤੁਹਾਡੀ ਰਸਨਾ ਤੋਂ ਵਾਹਿਗੁਰੂ ਦਾ ਸਿਮਰਨ ਹੋ ਜਾਵੇ, ਗੁਰੂ ਨਾਨਕ ਦੇ ਦਰ ਤੇ ਹਾਜ਼ਰੀ ਲੱਗ ਜਾਵੇ ਆਪਾਂ ਸਾਰਿਆਂ ਦੀ। ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਬਖਸ਼ਿਸ਼ ਦੇ ਪਾਤਰ ਬਣ ਜਾਈਏ। ਸਮੁੱਚੀਆਂ ਸੰਗਤਾਂ ਨੇ ਗੱਜ ਕੇ ਗਜਾਉਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਨਾਨਕ ਦੇ ਦਰ ਤੇ ਸੱਜਣ ਵਾਲਿਓ, ਗੁਰੂ ਨਾਨਕ ਦੇ ਦਰ ਵਰਗਾ ਦਰ ਕੋਈ ਹੋਰ ਹੋ ਨਹੀਂ ਸਕਦਾ। ਮੇਰੀ ਕੌਮ ਦੇ ਮਹਾਨ ਵਿਦਵਾਨ ਨੂੰ ਇੱਕ ਵਾਰ ਕਿਸੇ ਨੇ ਸਤ ਸੰਗਤ ਬਾਰੇ ਪੁੱਛਿਆ, ਉਹ ਭਾਵੇਂ ਕਿ ਹੋਰ ਧਰਮ ਨੂੰ ਮੰਨਣ ਵਾਲਾ ਏ, ਪਰ ਮੇਰੀ ਕੌਮ ਦੇ ਮਹਾਨ ਵਿਦਵਾਨ ਦੇ ਕੋਲ ਉਹਨਾਂ ਅਰਜ਼ ਕੀਤੀ, ਮੈਂ ਹਿੰਦੂ ਹਾਂ, ਮੈਂ ਇੱਕ ਜਾਣਕਾਰੀ ਲੈਣੀ ਚਾਹੁੰਦਾ ਹਾਂ, ਅਸੀਂ ਦੇਵੀ ਦੇਵਤਿਆਂ ਨੂੰ ਮੰਨਣ ਵਾਲੇ ਹਾਂ, ਜੇਕਰ 33 ਕਰੋੜ ਦੇਵੀ ਦੇਵਤੇ ਦੇ ਦਰਸ਼ਨ ਕਰਨੇ ਹੋਣ ਤੇ ਕਿੱਥੇ ਹੋ ਸਕਦੇ ਨੇ। ਮੇਰੀ ਕੌਮ ਦੇ ਉਸ ਵਿਦਵਾਨ ਨੇ ਬੜੇ ਸੋਹਣੇ ਸ਼ਬਦਾਂ ਦੇ ਵਿੱਚ, ਕਮਾਲ ਦੇ ਸ਼ਬਦਾਂ ਦੇ ਵਿੱਚ ਜਵਾਬ ਦਿੱਤਾ ਉਸ ਭਰਾ ਨੂੰ, ਭਾਈ ਜੇਕਰ ਤੂੰ ਦਰਸ਼ਨ ਕਰਨੇ ਚਾਹੁੰਦਾ ਏ ਜਿਨ੍ਹਾਂ ਨੂੰ ਤੂੰ ਮੰਨਦਾ ਏ, ਤੇ ਫਿਰ ਕੀ ਕਰ, ਸੰਗਤ ਦੇ ਵਿੱਚ ਆ ਕੇ ਬੈਠ। ਸੰਗਤ ਦੇ ਵਿੱਚ ਆ ਕੇ ਜਦੋਂ ਬੈਠੇਗਾ, ਜਿਹੜੇ ਚਿਹਰੇ ਪਰਮਾਤਮਾ ਦੇ ਰੰਗ ਦੇ ਵਿੱਚ ਰੰਗੇ ਹੋਣਗੇ, ਉਹਨਾਂ ਚਿਹਰਿਆਂ ਦੇ ਜਦੋਂ ਤੂੰ ਦਰਸ਼ਨ ਕਰੇਗਾ ਤੇ ਤੈਨੂੰ ਆਪਣੇ ਦੇਵੀ ਦੇਵਤਿਆਂ ਦੇ ਦਰਸ਼ਨ ਹੋਣਗੇ। ਕਹਿਣ ਤੋਂ ਭਾਵ ਸੰਗਤ ਦੀ ਬਹੁਤ ਵੱਡੀ ਮਹਾਨਤਾ ਹੈ, ਤੇ ਇਹ ਸੰਗਤ ਦਾ ਲਾਹਾ ਵੱਡਿਆਂ ਭਾਗਾਂ ਵਾਲਿਆਂ ਨੂੰ ਮਿਲਿਆ ਕਰਦਾ ਏ। ਬਿਨ ਭਾਗਾਂ ਸਤ ਸੰਗ ਨ ਲੱਭੈ, ਬਿਨ ਸੰਗਤ ਮੈਲ ਪਰਿਜੈ ਜੀਓ। ਇੱਥੇ ਆ ਕੇ ਜਦੋਂ ਸਿੱਖ ਨਿਮਰਤਾ ਦੇ ਨਾਲ ਆਖਦਾ ਏ, ਜਦੋਂ ਸਿੱਖ ਚੁੱਕ ਕੇ ਅੰਦਰੋਂ ਆਖਦਾ ਏ, ਸੱਚੇ ਪਾਤਸ਼ਾਹ ਜੀ ਨੂੰ ਹਾਜ਼ਰ ਨਾਜ਼ਰ ਮੰਨ ਕੇ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਖੜ ਕੇ ਕਹਿੰਦਾ ਏ, ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ ਭੇਖਾਰੀ ਜੀਓ, ਮੈਂ ਕਿਆ ਮੰਗੂ ਕਿਸ ਫਿਰ ਨਾ ਰਹਾਈ, ਹਰ ਦੀਜੇ ਨਾਮ ਪਿਆਰੀ ਜੀਓ। ਫਿਰ ਗੁਰੂ ਨਾਨਕ ਦੇ ਦਰ ਤੋਂ ਸਿੱਖਾ ਤੂੰ ਝੋਲੀ ਭਰ ਕੇ ਜਾਂਦਾ ਹੈ, ਫਿਰ ਗੁਰੂ ਨਾਨਕ ਦੇ ਦਰ ਤੇ ਆਉਣ ਵਾਲਿਆ ਤੂੰ ਕਦੇ ਖਾਲੀ ਨਹੀਂ ਮੁੜ ਸਕਦਾ। ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਪਾਵਨ ਇਤਿਹਾਸ ਦੇ ਵਿੱਚੋਂ ਇਤਿਹਾਸ ਦੀ ਵੰਨਗੀ ਨੂੰ ਕਹਿਣ ਦਾ ਯਤਨ ਕਰਨ ਲੱਗੇ ਹਾਂ। ਗੁਰੂ ਨਾਨਕ ਦੇ ਦਰ ਤੇ ਨਿਮਰਤਾ, ਹਲੀਮੀ, ਵਿਸ਼ਵਾਸ, ਭਰੋਸੇ ਦੀ ਕਿੰਨੀ ਕੁ ਮਹਾਨਤਾ ਏ। ਮੈਂ ਯਤਨ ਕਰਾਂਗੀ ਕਿ ਜੋ ਕੁਝ ਅਸੀਂ ਕਹਿਣਾ ਏ, ਜੋ ਕੁਝ ਤੁਸੀਂ ਸੁਣਨਾ ਏ, ਉਹ ਗੁਰੂ ਦੇ ਭੈ ਦੇ ਵਿੱਚ ਰਹਿ ਕੇ ਜੇਕਰ ਅਸੀਂ ਗੁਰੂ ਦੀ ਸਿਫਤ ਸਲਾਹ ਕਰੀਏ ਤੇ ਤੁਸੀਂ ਸੁਣੋ, ਤੇ ਮੇਰਾ ਗੁਰੂ ਨਾਨਕ ਤੁਹਾਡੀਆਂ ਝੋਲੀਆਂ ਭਰੇਗਾ, ਫਿਰ ਕੀ ਦੇਵੇਗਾ। ਗੁਰਬਾਣੀ ਦਾ ਫੈਸਲਾ ਏ, ਗਾਵੀਏ, ਸੁਣੀਏ, ਮਨ ਰੱਖੀਏ ਭਾਓ, ਤੇ ਫਿਰ ਕੀ ਹੋਵੇਗਾ, ਦੁੱਖ ਪਰ ਹਰ ਸੁੱਖ ਘਰ ਲੈ ਜਾ। ਜਿਨ੍ਹਾਂ ਨੇ ਪੱਲਾ ਫੜ ਲਿਆ ਉਹ ਦੁਨੀਆਂ ਦੇ ਭਾਵ ਸਾਗਰ ਨੂੰ ਤਰਨ ਜੋਗੇ ਹੋ ਗਏ, ਉਹਨਾਂ ਨੇ ਦੁਨੀਆਂ ਦੇ ਭਾਵ ਸਾਗਰ ਨੂੰ ਤਰ ਲਿਆ। ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਜੀ ਦਾ ਵਿਆਹ ਹੋਇਆ ਮਾਤਾ ਗੰਗਾ ਜੀ ਦੇ ਨਾਲ,
ਮਾਤਾ ਧਨਵੰਤੀ ਜੀ ਦੀ ਗੋਦ ਦਾ ਸ਼ਿੰਗਾਰ ਨੇ, ਪਿਤਾ ਕਿਸ਼ਨ ਦਾਸ ਜੀ ਦੀ ਸਪੁੱਤਰੀ ਮਾਤਾ ਗੰਗਾ ਜੀ ਦੇ ਨਾਲ ਸਤਿਗੁਰੂ ਪਾਤਸ਼ਾਹ ਜੀ ਦਾ ਵਿਆਹ ਹੋਇਆ ਮਾਂ ਸਾਹਿਬ ਦੀ ਧਰਤੀ ਤੇ। ਤੇ ਆਪ ਜੀ ਨੇ ਇਤਿਹਾਸ ਪੜਿਆ ਹੈ, ਮਾਤਾ ਗੰਗਾ ਜੀ ਗੁਰੂ ਨਾਨਕ ਦੇ ਦਰ ਦੀ ਬਹੁਤ ਸੇਵਾ ਕਰਦੇ ਨੇ। ਬੜਾ ਸਮਾਂ ਲੰਘ ਗਿਆ, ਵਿਆਹ ਹੋਇਆ, ਝੋਲੀ ਦੇ ਵਿੱਚ ਔਲਾਦ ਨਹੀਂ, ਸੇਵਾ ਕਰਦਿਆਂ ਪਤਾ ਨਹੀਂ ਲੱਗਾ ਜ਼ਿੰਦਗੀ ਦੇ ਇੰਨੇ ਸਾਲ ਗੁਜ਼ਰ ਗਏ। ਇੱਕ ਦਿਨ ਕੰਨਾਂ ਦੇ ਵਿੱਚ ਕੁਝ ਬੋਲ ਪਏ, ਜਿਨ੍ਹਾਂ ਬੋਲਾਂ ਨੇ ਮਾਤਾ ਜੀ ਦੇ ਹਿਰਦੇ ਨੂੰ ਬਲੂੰਦਰਿਆ, ਉਹਨਾਂ ਦੀ ਆਤਮਾ ਨੂੰ ਤਕਲੀਫ ਹੋਈ। ਆਪਣੀ ਆਤਮਾ ਦੀ ਤਕਲੀਫ ਨੂੰ ਦੂਰ ਕਰਨ ਦੇ ਲਈ ਗੁਰੂ ਨਾਨਕ ਦੇ ਦਰਬਾਰ ਦੇ ਵਿੱਚ ਆਏ ਨੇ। ਮੇਰੇ ਪੰਜਵ ਪਾਤਸ਼ਾਹ ਜੀ ਗੁਰੂ ਨਾਨਕ ਦੇ ਦਰ ਦੀ ਸੋਭਾ ਪਾ ਰਹੇ ਨੇ। ਜਦੋਂ ਆਏ ਨੇ ਤੇ ਸਤਿਗੁਰ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ, ਇਹ ਸਵਾਮੀ ਜੀਓ, ਤੁਸੀਂ ਗੁਰੂ ਨਾਨਕ ਦੇ ਦਰ ਦੇ ਭੰਡਾਰੀ ਹੋ, ਤੁਸੀਂ ਗੁਰੂ ਨਾਨਕ ਦੇ ਦਰਦੀਆਂ ਬਖਸ਼ਾਂ ਦੇ ਭੰਡਾਰੀ ਹੋ। ਮੈਂ ਕੁਝ ਵੀ ਮੰਗਿਆ ਨਹੀਂ ਕਦੇ ਗੁਰੂ ਨਾਨਕ ਦੇ ਦਰ ਤੋਂ, ਪਰ ਅੱਜ ਨਿਮਾਣੀ ਹੋ ਕੇ ਮੇਰੇ ਕੰਨਾਂ ਦੇ ਵਿੱਚ ਕੁਝ ਬੋਲ ਪਏ ਨੇ। ਮੈਂ ਮਹਿਸੂਸ ਕੀਤਾ ਹੈ ਜਿੱਥੇ ਦੁਨੀਆਂ ਦੇ ਹਰ ਸ਼ਖਸ ਨੂੰ ਔਲਾਦ ਦੀ ਲੋੜ ਹੈ, ਜਿੱਥੇ ਦੁਨੀਆਂ ਦਾ ਹਰ ਸ਼ਖਸ ਇਹ ਚਾਹੁੰਦਾ ਹੈ ਕਿ ਸਾਨੂੰ ਕੋਈ ਮਾਤਾ ਪਿਤਾ ਆਖਣ ਵਾਲਾ ਹੋਵੇ। ਮੇਰੇ ਮਨ ਦੀ ਵੀ ਇਹ ਨੀਜ ਹੈ, ਇਹ ਰੀਜ ਹੈ ਕਿ ਮੈਨੂੰ ਵੀ ਕੋਈ ਮਾਂ ਆਖਣ ਵਾਲਾ ਹੋਵੇ। ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜਦੋਂ ਇਹ ਬਚਨ ਸੁਣੇ ਮਾਤਾ ਗੰਗਾ ਜੀ ਦੇ ਮੁਖ ਦੇ ਵਿੱਚੋਂ, ਤੇ ਸਤਿਗੁਰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਸਿੱਖਾਂ ਦਾ ਬਹੁਤ ਸਤਿਕਾਰ ਕਰਦੇ ਨੇ। ਗੁਰੂ ਨਾਨਕ ਦੇ ਦਰ ਤੇ ਸਿੱਖ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਨੇ ਭਾਈ ਆਖਿਆ ਹੈ। ਮੈਂ ਦ੍ਰਿਸ਼ਟਾਂਤ ਦੇ ਜਾਵਾਂ ਛੋਟਾ ਜਿਹਾ। ਸਤਿਗੁਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਪ੍ਰਚਾਰ ਫੇਰੀਆਂ ਤੇ ਨੇ, ਮੇਰੇ ਗੁਰਦੇਵ ਪਾਤਸ਼ਾਹ ਜੀ ਨਾਮ ਦਾ ਛਿੱਟਾ ਦਿੰਦੇ ਹੋਏ, ਦੁਨੀਆਂ ਦੇ ਵਿਹੜੇ ਤਾਰਦੇ ਹੋਏ ਇੱਕ ਇਹੋ ਜਿਹੇ ਸ਼ਖਸ ਦੇ ਕੋਲ ਗਏ ਨੇ ਜਿਸ ਨੂੰ ਮੇਰੇ ਪਾਤਸ਼ਾਹ ਜੀ ਨੇ ਸ਼ਖਸੀਅਤ ਬਣਾ ਦਿੱਤਾ ਹੈ। ਕਿਹੜੇ ਸ਼ਖਸ ਦੇ ਕੋਲ ਗਏ ਨੇ? ਤਨ ਸੱਚੇ ਪਾਤਸ਼ਾਹ ਜੀ ਨੇ ਆਵਾਜ਼ ਦਿੱਤੀ, ਦਰਵਾਜ਼ਾ ਖੋਲੋ ਭਾਈ ਸਾਹਿਬ ਜੀ। ਤੇ ਉਸ ਦੇ ਕੰਨ ਭਾਈ ਸੁਣਨੇ ਨੂੰ ਅਡੀਕ ਕਰਦੇ ਸਨ ਕਿ ਮੈਨੂੰ ਕੋਈ ਭਾਈ ਕਹਿ ਕੇ ਆਵਾਜ਼ ਮਾਰੇ, ਪਰ ਕਿਸੇ ਨੇ ਆਵਾਜ਼ ਨਹੀਂ ਦਿੱਤੀ ਸੀ ਭਾਈ ਕਹਿ ਕੇ, ਕਿਸੇ ਨੇ ਆਪਣਾ ਭਰਾ ਨਹੀਂ ਸੀ ਆਖਿਆ। ਹੈਰਾਨ ਹੋਇਆ ਕਿ ਉਹ ਕੌਣ ਹੈ, ਮੇਰੇ ਦਰਵਾਜ਼ੇ ਤੇ ਕੌਣ ਆਇਆ ਹੈ? ਮੈਨੂੰ ਤੇ ਇੰਝ ਲੱਗਦਾ ਹੈ ਜਿਵੇਂ ਰੱਬ ਆ ਗਿਆ ਹੈ। ਜਦੋਂ ਦਰਵਾਜ਼ਾ ਖੋਲਿਆ ਤੇ ਮੇਰੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਮਿੱਠੇ ਬੋਲ ਨੇ, ਭਾਈ ਸਾਹਿਬ ਜੀ ਕੀ ਕਰ ਰਹੇ ਹੋ? ਗਦ ਗਦ ਹੋ ਗਿਆ। ਗੁਰੂ ਨਾਨਕ ਦਾ ਦਰ ਨਿਮਾਣਿਆਂ ਦਾ ਮਾਣ ਹੈ। ਨੀਚ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿੰਨ ਕੇ ਸੰਗ ਸਾਥ, ਵੱਡਿਆ ਸੀ ਉਹ ਕਿਆ ਰੀਸ, ਜਿੱਥੇ ਨੀਚ ਸੰਭਾਲੀਆਂ ਤਿੱਥੇ ਨਦਰ ਤੇਰੀ ਬਖਸ਼ੀਸ਼। ਸਤਿਗੁਰ ਪਾਤਸ਼ਾਹ ਜੀ ਨੇ ਸਤਿਕਾਰ ਦਿੱਤਾ, ਕਿਰਤ ਕਰ ਰਿਹਾ ਹੈ, ਆਪਣਾ ਪਰਿਵਾਰ ਪਾਲ ਰਿਹਾ ਹੈ। ਗੁਰੂ ਨਾਨਕ ਦੇ ਦਰ ਤੇ ਕਿਰਤ ਨੂੰ ਬੜੀ ਮਹਾਨਤਾ ਦਿੱਤੀ ਗਈ ਹੈ। ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਨੇ, ਕੀ ਕਰ ਰਿਹਾ ਹੈ ਭਾਈ ਸਿੱਖਾ, ਕੀ ਕਰ ਰਿਹਾ ਹੈ? ਉਸ ਸਿੱਖ ਨੇ ਆਖਿਆ, ਸੱਚੇ ਪਾਤਸ਼ਾਹ ਜੀਓ, ਧੰਨ ਭਾਗ ਨੇ ਮੇਰੇ, ਮੈਨੂੰ ਤੁਸੀਂ ਭਾਈ ਆਖਿਆ ਹੈ। ਅੱਜ ਮੈਨੂੰ ਲੱਗਾ ਹੈ ਕਿ ਮੈਂ ਦੁਨੀਆਂ ਤੇ ਆਇਆ ਹਾਂ, ਕਿਰਤ ਕਰਦਾ ਹਾਂ, ਸੱਚੇ ਪਾਤਸ਼ਾਹ ਕਿਲੇ ਕਰਦਾ ਹਾਂ। ਮੇਰੇ ਹਜ਼ੂਰ ਕਹਿੰਦੇ ਨੇ, ਆਓ ਤੁਹਾਨੂੰ ਮਨ ਨੂੰ ਘੜਨਾ ਵੀ ਦੱਸੀਏ। ਗੁਰੂ ਨਾਨਕ ਦੇ ਦਰ ਤੇ ਹੋ ਗਏ ਨੇ ਭਾਈ ਲਾਲੋ ਜੀ। ਸਤਿਗੁਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ ਤੇ ਝੁੱਕ ਕੇ ਕਹਿੰਦੇ ਨੇ, ਸਤਿਗੁਰ ਪਾਤਸ਼ਾਹ ਤੇਰੇ ਵਰਗਾ ਕੋਈ ਹੋਰ ਹੋ ਨਹੀਂ ਸਕਦਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮੇਰੇ ਪਾਤਸ਼ਾਹ ਮਾਤਾ ਗੰਗਾ ਜੀ ਨੂੰ ਕਹਿੰਦੇ ਨੇ, ਜੇਕਰ ਤੁਸੀਂ ਗੁਰੂ ਨਾਨਕ ਦੇ ਦਰ ਤੋਂ ਮੁਰਾਦ ਲੈਣੀ ਹੈ ਤੇ ਫਿਰ ਪਰਮ ਪਿਆਰੇ ਗੁਰਸਿੱਖ ਜਿਹੜਾ ਗੁਰੂ ਨਾਨਕ ਦੇ ਦਰ ਦੇ ਨਾਲ ਪਿਆਰ ਹੋਵੇ, ਜਿਹੜਾ ਬਾਣੀ ਦੇ ਰੰਗ ਦੇ ਵਿੱਚ ਰੰਗਿਆ ਹੋਵੇ, ਜਿਹੜਾ ਗੁਰੂ ਨਾਨਕ ਦੇ ਦਰ ਦੀ ਸੇਵਾ ਕਰਦਾ ਹੋਵੇ, ਸੇਵਾ ਦੀ ਬੜੀ ਮਹਾਨਤਾ ਹੈ, ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿੱਤ ਲਾਏ। ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਮਾਤਾ ਗੰਗਾ ਜੀ ਨੂੰ ਕਿਹੜੇ ਗੁਰਸਿੱਖ
ਨਾਨਕ ਦੀ ਸੇਵਾ ਕਰਨ ਦੇ ਲਈ ਕਹਿ ਰਹੇ ਨੇ ਆਓ ਸਰਪਣ ਕਰਕੇ ਜੀ ਗਿਆਨੀ ਕਮਲਜੀਤ ਸਿੰਘ ਜੀ ਬੀਬਾ ਸੁਰਿੰਦਰ ਕੌਰ ਜੀ ਬੀਬਾ ਗੁਰਜੋਤ ਕੌਰ ਜੀ ਦੇ ਕੋਲੋਂ ਸਤਿਗੁਰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਿਹੜੇ ਗੁਰਸਿੱਖ ਵੱਲ ਇਸ਼ਾਰਾ ਕਰਦੇ ਨੇ ਮਾਤਾ ਗੰਗਾ ਜੀ ਨੂੰ ਕਿੱਥੇ ਭੇਜ ਰਹੇ ਨੇ ਉਸ ਦ੍ਰਿਸ਼ ਨੂੰ ਸਾਥੀ ਕਿਉਂ ਕਰੇ।

ਗੰਗਾ ਜੀ ਪ੍ਰਸ਼ਾਦ ਛਕਾਵੋ ਸਿੱਖ ਪਿਆਰੇ।

ਜਦੋਂ ਗਏ ਨੇ ਤਾਂ ਬਾਬਾ ਬੁੱਢਾ ਸਾਹਿਬ ਜੀ ਨੇ ਜਦੋਂ ਵੇਖਿਆ, ਦਰਸ਼ਨ ਕੀਤੇ, ਮਾਤਾ ਜੀ ਨੂੰ ਨਮਸਕਾਰ ਕੀਤੀ, ਜਦੋਂ ਬਹੁਤ ਤਰ੍ਹਾਂ ਦੇ ਪਕਵਾਨ ਵੇਖੇ, ਕਹਿੰਦੇ ਨੇ ਮੇਰੇ ਵਰਗੇ ਨਾਚੀਜ਼ ਸਿੱਖ ਦੇ ਲਈ ਇੰਨੇ ਪਦਾਰਥਾਂ ਦੀ ਕੀ ਲੋੜ, ਮੈਂ ਤਾਂ ਗੁਰੂ ਨਾਨਕ ਦੇ ਦਰ ਦਾ ਇੱਕ ਨਿਮਾਣਾ ਜਿਹਾ ਸਿੱਖ ਹਾਂ, ਮੈਂ ਗੁਰੂ ਨਾਨਕ ਦੇ ਦਰ ਦਾ ਸੇਵਾਦਾਰ ਹਾਂ, ਮੇਰੇ ਲਈ ਇੰਨੇ ਕੀਮਤੀ ਪ੍ਰਸ਼ਾਦਿਆਂ ਦੀ ਲੋੜ ਨਹੀਂ ਸੀ, ਇੰਨੇ ਮਹਿੰਗੇ ਪ੍ਰਸ਼ਾਦਿਆਂ ਦੀ ਲੋੜ ਨਹੀਂ ਸੀ, ਇੰਨੀ ਸੇਵਾ ਦੀ ਲੋੜ ਨਹੀਂ ਸੀ, ਜਿੰਨੀ ਕੋ ਲੋੜ ਸੀ ਪ੍ਰਸ਼ਾਦ ਲਿਆ ਛਕਿਆ। ਜਿਵੇਂ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਖਿਆ ਸੀ, ਤੁਸੀਂ ਉਸ ਗੁਰਸਿੱਖ ਨੂੰ ਪ੍ਰਸ਼ਾਦ ਛਕਾ ਕੇ ਉਸ ਦੇ ਕੋਲੋਂ ਅਰਦਾਸ ਕਰਾਉਣੀ। ਜਦੋਂ ਮਾਤਾ ਜੀ ਨੇ ਇਹ ਖਾਹਿਸ਼ ਰੱਖੀ ਤੇ ਤਨ ਤਨ ਬਾਬਾ ਬੁੱਢਾ ਜੀ ਕੀ ਕਹਿੰਦੇ ਨੇ, ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਆਪ ਅਕਾਲ ਪੁਰਖ ਨੇ, ਸਾਕਸ਼ਾਤ ਵਾਹਿਗੁਰੂ ਦਾ ਰੂਪ ਨੇ, ਮੈਂ ਨਿਮਾਣਾ ਸਿੱਖ ਕਿਵੇਂ ਅਰਦਾਸ ਕਰ ਸਕਦਾ ਹਾਂ, ਸਤਿਗੁਰ ਪਾਤਸ਼ਾਹ ਕਿਰਪਾ ਕਰਨਗੇ, ਜਾਓ ਉਹ ਗੁਰੂ ਨਾਨਕ ਦੇ ਦਰ ਦੇ ਭੰਡਾਰੀ ਨੇ। ਜਦੋਂ ਆਏ ਨੇ ਮਾਤਾ ਜੀ ਕੁਝ ਗੰਭੀਰ ਹੋ ਕੇ ਸਤਿਗੁਰ ਪੰਜਵ ਪਾਤਸ਼ਾਹ ਜੀ ਨੂੰ ਕਹਿੰਦੇ ਨੇ, ਬਾਬਾ ਜੀ ਨੇ ਅਰਦਾਸ ਨਹੀਂ ਕੀਤੀ ਤੇ ਮੇਰੇ ਸਤਿਗੁਰ ਪਾਤਸ਼ਾਹ ਜੀ ਪੁੱਛਦੇ ਨੇ ਗਏ ਕਿਵੇਂ ਸੀ, ਜਦੋਂ ਦੱਸਿਆ ਤੇ ਹਜ਼ੂਰ ਕਹਿੰਦੇ ਨੇ ਇਹ ਵਿਧੀ ਵਿਧਾਨ ਨਹੀਂ ਸੀ, ਜਿਸ ਤਰੀਕੇ ਦੇ ਨਾਲ ਗਏ, ਜਿਵੇਂ ਤੁਸੀਂ ਗਏ, ਜੋ ਕੁਝ ਲੈ ਕੇ ਗਏ, ਇਹ ਵਿਧੀ ਵਿਧਾਨ ਨਹੀਂ ਸੀ, ਇਹ ਮਰਿਆਦਾ ਨਹੀਂ ਸੀ, ਇਹ ਨਿਯਮ ਨਹੀਂ ਸੀ। ਸਤਿਕਾਰਯੋਗ ਭਾਈ ਸਾਹਿਬ ਜੀ ਚੌਰ ਸਾਹਿਬ ਦੀ ਸੇਵਾ ਕਰ ਰਹੇ ਨੇ, ਦੋ ਅਖੰਡ ਪਾਠ ਸਾਹਿਬ ਜੀ ਦੀ ਸੇਵਾ ਹੋਈ ਹੈ, ਇੱਕ ਬੱਚੀ ਦੀ ਪੜ੍ਹਾਈ ਦੀ ਕਾਮਯਾਬੀ ਦੇ ਲਈ ਤੇ ਦੂਜਾ ਤਨ ਤਨ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਯਾਦ ਨੂੰ ਤਾਜ਼ਾ ਕੀਤਾ ਹੈ। ਅਨੋਖੀ ਅਰਦਾਸ ਦੁਨੀਆਂ ਦੇ ਵਿੱਚ ਕਿਤੇ ਵੀ ਨਹੀਂ ਹੋਈ ਜਿਹੜੀ ਬਾਬਾ ਦੀਪ ਸਿੰਘ ਜੀ ਨੇ ਕੀਤੀ। ਜਿੰਨਾ ਚਿਰ ਮੈਂ ਅੰਮ੍ਰਿਤਸਰ ਸਾਹਿਬ ਜੀ ਦੀ ਪਾਵਨ ਧਰਤੀ ਤੋਂ ਵੈਰੀ ਨੂੰ ਕੱਢ ਨਹੀਂ ਲੈਂਦਾ, ਉਨਾ ਚਿਰ ਮੈਂ ਮਰਾਂਗਾ ਨਹੀਂ। ਅਨੋਖੀ ਅਰਦਾਸ ਸੀ ਗੁਰੂ ਨਾਨਕ ਦੇ ਦਰ ਤੇ ਮਰਜੀਵੜਿਆਂ ਨੇ, ਇਹੋ ਜਿਹੇ ਸੂਰਮਤਾਈ ਦੇ ਜੌਹਰ ਵਿਖਾਏ, ਦੁਨੀਆਂ ਦੇ ਵਿੱਚ ਕਿਤੇ ਮਿਸਾਲ ਨਹੀਂ ਮਿਲਦੀ। ਮੈਂ ਕਹਿਣਾ ਚਾਹੁੰਦੀ ਹਾਂ, ਗੁਰੂ ਦੇ ਦਰ ਤੋਂ ਮੰਗਣ ਵਾਲਿਓ, ਗੁਰੂ ਨਾਨਕ ਦੇ ਦਰ ਦੀ ਜੋ ਮਰਿਆਦਾ ਹੈ, ਉਸ ਮਰਿਆਦਾ ਦਾ ਧਿਆਨ ਰੱਖਣਾ ਵੀ ਬਹੁਤ ਜ਼ਰੂਰੀ ਹੈ। ਭਾਵਨਾ ਕਰਕੇ ਗੁਰੂ ਦੀ ਹਜ਼ੂਰੀ ਦੇ ਵਿੱਚ ਆਉਣਾ, ਗੁਰੂ ਦੀ ਹਜ਼ੂਰੀ ਦੇ ਵਿੱਚ ਬੈਠ ਕੇ ਬਾਣੀ ਦਾ ਪਾਠ ਸੁਣਨਾ, ਇਹ ਵੀ ਸਾਡੇ ਲਈ ਬਹੁਤ ਜ਼ਰੂਰੀ ਹੈ। ਪਰਿਵਾਰ ਨੇ ਬੈਠ ਕੇ ਬਾਣੀ ਦਾ ਪਾਠ ਸੁਣਿਆ, ਸਤਿਗੁਰ ਪਾਤਸ਼ਾਹ ਜੀ ਕਿਰਪਾ ਕਰਨ, ਮਨੋਕਾਮਨਾ ਪੂਰੀ ਹੋਵੇ। ਮਾਂ ਬਾਪ ਦੀ ਇਹ ਦਿਲੀ ਇੱਛਾ ਹੋਇਆ ਕਰਦੀ ਹੈ, ਜਿੱਥੇ ਔਲਾਦ ਦੇ ਵਿੱਚ ਔਲਾਦ ਨੂੰ ਗੋਦ ਦੇ ਵਿੱਚ ਵੇਖ ਕੇ ਖੁਸ਼ ਹੁੰਦੇ ਨੇ, ਉੱਥੇ ਬੱਚਿਆਂ ਦੀ ਕਾਮਯਾਬੀ ਦੇ ਲਈ ਵੀ ਬਹੁਤ ਅਰਦਾਸਾਂ ਕਰਦੇ ਨੇ। ਸਤਿਗੁਰੂ ਪਾਤਸ਼ਾਹ ਚੜ੍ਹਦੀ ਕਲਾ ਬਖਸ਼ਿਸ਼ ਕਰਨ ਸਮੁੱਚੇ ਪਰਿਵਾਰ ਨੂੰ। ਮੈਂ ਆਪਣੇ ਤਫਕ ਤੇ ਆਵਾਂ। ਸਤਿਗੁਰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ, ਜਿਸ ਵਿਧੀ ਵਿਧਾਨ ਦੇ ਨਾਲ ਗਏ ਤੁਸੀਂ, ਉਹ ਵਿਧੀ ਵਿਧਾਨ ਸਹੀ ਨਹੀਂ ਸੀ। ਫਿਰ ਪੰਜਾਂ ਪਾਤਸ਼ਾਹ ਜੀ ਨੇ ਦੱਸਿਆ ਕਿ ਕਿਵੇਂ ਜਾਣਾ ਹੈ। ਅੰਮ੍ਰਿਤ ਵੇਲੇ ਉੱਠੋ, ਆਪ ਕਣਕ ਪੀਸੋ, ਆਪਣੇ ਹੱਥੀ ਦੁੱਧ ਰਿੜਕੋ, ਮਿੱਸੇ ਪ੍ਰਸ਼ਾਦੇ ਤਿਆਰ ਕਰੋ, ਦਰਸੀ ਦਾ ਗੜਬਾ ਲੈ ਕੇ, ਮਿੱਸੇ ਪ੍ਰਸ਼ਾਦੇ ਲੈ ਕੇ, ਨਾਲ ਗੰਢਾ ਲੈ ਕੇ ਤੁਸੀਂ ਬੀੜ ਬਾਬਾ ਬੁੱਢਾ ਸਾਹਿਬ ਜਾਣਾ ਹੈ। ਉਸ ਗੁਰਸਿੱਖ ਦੇ ਮਨ ਦੀ ਖੁਸ਼ੀ ਇਹੀ ਹੋਵੇਗੀ, ਬੜੇ ਚਾਅ ਦੇ ਨਾਲ ਪ੍ਰਸ਼ਾਦੇ ਛਕਣਗੇ। ਮੇਰੇ ਪੈਨਸ਼ਨਸ਼ਾ ਜੀ ਦੇ ਬਚਨ ਸੱਚ ਸਾਬਤ ਹੋਏ। ਮਾਤਾ ਗੰਗਾ ਜੀ ਇਸੇ ਵਿਧੀ ਵਿਧਾਨ ਦੇ ਨਾਲ ਕਹਿੰਦੇ ਤੇ ਬਾਬਾ ਬੁੱਢਾ ਜੀ ਨੇ ਪ੍ਰਸ਼ਾਦਾ ਛਕਿਆ, ਅਰਦਾਸ ਕੀਤੀ, ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਆਪਣੇ ਸਿੱਖਾਂ ਦੀ ਅਰਦਾਸ ਸੁਣਦੇ ਨੇ, ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ। 1594
ईस्वी नूं अरदास कीती गई अक्तूबर दे महीने 1595 ईस्वी नूं तन तन सतगुरु साहिब श्री गुरु हरगोबिंद पातशाह जी का आगमन हुंदा है। सतगुरु पंजम पातशाह जी ने मौके की नजागत नूं देखदिया होया मेरे शहनशाह जी ने अपना परिवार गुरु की वडाली विखे भेज दिता सी। याद रखना जदों मेरे शहनशाह जी सिक्खी प्रचार कर रहे ने, जदों मेरे पातशाह जी बीमारां दी सेवा कर रहे ने, जदों सतगुरु पातशाह काल पैण ते लोकां नूं अनाज वंड रहे ने, ते मेरे पातशाह जी दे दर्शनां दे लई जिहड़ी संगत आउंदी है सतगुरु पातशाह जी आप उहनां दा स्वागत करन दे लई अगां हो के खड़दे ने गुरुद्वारा पिपली साहिब अमृतसर साहिब जी दी पावन धरती ते गुरु सवारियो सानूं अज याद दिला रहा है। सतगुरु पंजम पातशाह जी ने अपना परिवार गुरु की वडाली विखे भेजिया। मेरे शहनशाह जी भी पहला भी जा आए ने और उस गुरसिख दे घर जिस दा नाम इतिहास ने संभालिया होया भाई हेमा जी। भाई हेमा जी ने अपनी हवेली धन गुरु अर्जन देव महाराज जी दे परिवार नूं दित्ती है। 1595 विच मेरे पातशाह जी दा आगमन हुंदा है। बाबा बुड्ढा जी, भाई गुरदास जी, भाई सालो जी, भाई विधि चंद जी, एक गुर सिख प्यारे सतगुरु साहिब श्री गुरु अर्जन देव महाराज जी दे नाल गुरु की वटाली विखे छेवें नानक दे आगमन दी खुशी दे विच छेवें नानक नूं वेखण वास्ते जदों जांदे ने छेवें नानक दे दर्शन करके उस रूहानी नूर दे दर्शन करके अपने अपने अंदाजे किवें लाउंदे ने, उहनां गुरसिखां ने किहड़े किहड़े वचन अपने मुखारविंद तों छेवें पातशाह दे लई कीते ने उस दृश्य

ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਦਰਸ਼ਨ ਕਰਦਿਆਂ ਗੁਰਸਿੱਖਾਂ ਨੇ ਗੁਰੂ ਨਾਨਕ ਦੀ ਜੋਤ ਆਖਿਆ। ਗੁਰੂ ਨਾਨਕ ਦਾ ਸਾਕਾਰ ਰੂਪ ਆਖਿਆ, ਵੀਰ ਬੰਕਾ ਆਖਿਆ, ਕੌਮ ਦੇ ਵਿੱਚ ਗੈਰਤ ਭਰਨ ਦੇ ਲਈ, ਸੁੱਤੀ ਹੋਈ ਅਣਖ ਨੂੰ ਜਗਾਉਣ ਦੇ ਲਈ ਇਹੋ ਜਿਹਾ ਕਾਰਜ ਕਰੇਗਾ। ਆਉਣ ਵਾਲੇ ਸਮੇਂ ਦੇ ਵਿੱਚ ਸੂਰਮੇ ਗੁਰੂ ਨਾਨਕ ਦੇ ਦਰ ਨੂੰ ਇਤਿਹਾਸ ਨੂੰ ਸੁਣ ਕੇ, ਗੁਰੂ ਨਾਨਕ ਦੇ ਦਰ ਦੇ ਇਤਿਹਾਸ ਨੂੰ ਸੁਣ ਕੇ ਵੈਰੀ ਦੇ ਨਾਲ ਜੂਝਣ ਦੇ ਲਈ ਤਿਆਰ ਹੋਇਆ ਹੋ ਜਾਇਆ ਕਰਨਗੇ। ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੂੰ ਆਖਿਆ ਗਿਆ ਇਹ ਗੁਰੂ ਨਾਨਕ ਦੇ ਦਰ ਤੇ ਆਉਣ ਵਾਲਿਆਂ ਦੀ ਸੇਵਾ ਕਰੇਗਾ। ਦੁਨੀਆਂ ਦੇ ਵਿੱਚ ਆਉਣ ਵਾਲਾ ਮਨੁੱਖ ਉਹੀ ਮਾਲਕ ਦੀ ਦਰਗਾਹ ਦੇ ਵਿੱਚ ਪ੍ਰਵਾਨ ਹੈ ਜਿਹੜਾ ਇਸ ਦੁਨੀਆਂ ਦੇ ਵਿੱਚ ਆ ਕੇ ਆਪਣੇ ਅਸਲੀ ਫਰਜ਼ ਨੂੰ ਯਾਦ ਰੱਖਦਾ ਹੈ। ਤੇ ਫਰਜ਼ ਕਿਹੜਾ ਹੈ? ਸ੍ਰੀ ਰਾਗ ਦੇ ਮਿੱਠੇ ਬਚਨ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਮੁਖਾਰਵਿੰਦ ਦੇ ਵਿੱਚੋਂ ਮਿੱਠੇ ਬਚਨ ਅਸੀਂ ਸੁਣਦੇ ਹਾਂ ਵਿੱਚ ਦੁਨੀਆਂ ਸੇਵ ਕਮਾਈਐ ਤਾਂ ਦਰਗਾਹ ਵੈਸਣ ਪਾਈਐ। ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਕਰਨਾ ਹੈ? ਤਸਵੀਰ ਖਿੱਚੀ ਗਈ। ਮੇਰੇ ਪਾਤਸ਼ਾਹ ਜੀ 11 ਸਾਲ ਦੀ ਉਮਰ ਦੇ ਵਿੱਚ ਗੁਰਗੱਦੀ ਤੇ ਸਭਾਈਮਾਨ ਹੁੰਦੇ ਨੇ। ਗੱਲ ਮੇਰੀ ਹੈ, ਮੈਂ ਆਪਣੀ ਗੱਲ ਨੂੰ ਛੋਟੀ ਕਰਾਂ। ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਪਾਵਨ ਇਤਿਹਾਸ ਨੂੰ ਜਦੋਂ ਪੜ੍ਹਦੇ ਹਾਂ ਤੇ ਗੁਰੂ ਸਵਾਰਿਓ ਇਤਿਹਾਸ ਨੂੰ ਪੜ੍ਹਨ ਤੇ ਪਤਾ ਲੱਗਦਾ ਹੈ ਜਦੋਂ ਮੇਰੇ ਸ਼ਹਿਨਸ਼ਾਹ ਜੀ ਕਸ਼ਮੀਰ ਦੀ ਧਰਤੀ ਤੇ ਗਏ ਨੇ। ਕਸ਼ਮੀਰ ਦੀ ਧਰਤੀ ਤੇ ਦੋ ਬਾਗ ਨੇ। ਇੱਕ ਬਾਗ ਦੀ ਮੈਂ ਆਪ ਜੀ ਦੇ ਨਾਲ ਗੱਲ ਕਰ ਜਾਵਾਂ ਸੰਖੇਪ ਰੂਪ ਦੇ ਵਿੱਚ। ਇਤਿਹਾਸ ਕਹਿੰਦਾ ਹੈ ਜਹਾਂਗੀਰ ਦੀ ਬੇਗਮ ਨੂਰ ਜਹਾਂ ਆਈ ਹੈ। ਜਦੋਂ ਆਈ ਹੈ ਤੇ ਜਿੱਥੇ ਉਸਦਾ ਪਤੀ ਬੈਠਾ ਹੈ ਉਧਰ ਵੀ ਵੇਖਦੀ ਹੈ, ਦੂਸਰੇ ਪਾਸੇ ਵੀ ਵੇਖਦੀ ਹੈ ਤੇ ਬੜੇ ਮਹਿੰਗੇ ਉਸਨੇ ਵਸਤਰ ਪਾਏ। ਉਹਨੇ ਇਤਿਹਾਸ ਲਿਖਦਾ ਹੈ ਕਿ ਉਸ ਵੇਲਾ 22 ਲੱਖ ਦਾ ਲਹਿੰਗਾ ਉਸਨੇ ਪਾਇਆ ਸੀ। ਬੜੇ ਕੀਮਤੀ ਹਾਰ ਸ਼ਿੰਗਾਰ ਵੀ ਕੀਤੇ ਹੋਏ ਨੇ, ਬੜਾ ਗਹਿਣਾ ਕੱਟਾ ਪਾਇਆ ਹੋਇਆ ਹੈ। ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ ਤੰਬੂ ਵੀ ਨੇੜੇ ਹੀ ਹੈ। ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਵੱਲ ਸੰਗਤ ਬੜੇ ਪਿਆਰ ਦੇ ਨਾਲ ਜਾ ਰਹੀ ਤੇ ਬੜੀ ਲੰਬੀ ਕਤਾਰ ਹੈ। ਆਪਣੇ ਇੱਕ ਹਿੰਦੂ ਸੇਵਕ ਨੂੰ ਪੁੱਛਦੀ ਹੈ ਜਿਸ ਦਾ ਨਾਂ ਦਿਲ ਰਾਏ ਕਰਕੇ ਆਏ, ਦਿਲ ਚੰਦ ਕਰਕੇ ਆਇਆ ਹੈ। ਕੀ ਕਹਿੰਦਾ, ਕੀ ਪੁੱਛਦੀ ਹੈ, ਇੱਧਰ ਇੰਨੀ ਕਤਾਰ ਕਿਉਂ ਲੱਗੀ ਹੈ ਤੇ ਇੱਧਰ ਥੋੜੇ ਬੰਦੇ ਕਿਉਂ ਨੇ? ਤੇ ਉਸਨੇ ਆਖਿਆ, ਐ ਬੇਗਮ ਸਾਹਿਬਾ, ਜਿੱਧਰ ਲੰਬੀ ਕਤਾਰ ਹੈ, ਜਿੱਧਰ ਹੱਥ ਜੋੜ ਕੇ ਸੰਗਤਾਂ ਜਾ ਰਹੀਆਂ ਨੇ, ਉਧਰ ਦੀਨ ਤੇ ਦੁਨੀ ਦੇ ਮਾਲਕ ਸਤਿਗੁਰੂ ਹਰਗੋਬਿੰਦ ਪਾਤਸ਼ਾਹ ਜੀ ਸਭਾਈਮਾਨ ਨੇ। ਉਹਨਾਂ ਦੇ ਦਰਸ਼ਨ ਕਰਕੇ ਸੰਗਤਾਂ ਖੁਸ਼ੀ ਲੈ ਰਹੀਆਂ ਨੇ ਤੇ ਇੱਧਰ ਮੌਕੇ ਦਾ ਬਾਦਸ਼ਾਹ ਬੈਠਾ ਹੈ। ਇਤਿਹਾਸ ਕਹਿੰਦਾ ਹੈ ਕਿ ਨੂਰ ਜਹਾਂ ਬੜੀ ਸੁਨੱਖੀ ਹੈ। ਨੂਰ ਜਹਾਂ ਦਾ ਚਿਹਰਾ ਮੋਹਰਾ ਬੜਾ ਸੋਹਣਾ ਹੈ। ਆਪਣੇ ਰੂਪ ਤੇ ਮਾਣ ਕਰਦਿਆਂ ਹੋਇਆਂ, ਸੋਹਣੇ ਪਨ ਤੇ ਮਾਣ ਕਰਦਿਆਂ ਹੋਇਆਂ ਨੂਰ ਜਹਾਂ ਉਸ ਨੂੰ ਕਹਿੰਦੀ ਹੈ, ਮੈਂ ਜਾਂਦੀ ਹਾਂ ਤੇ ਮੈਨੂੰ ਇਹ ਵਿਸ਼ਵਾਸ ਹੈ ਜਦੋਂ ਸਿੱਖਾਂ ਦਾ 6ਵਾਂ ਗੁਰੂ ਮੇਰੇ ਵੱਲ ਤੱਕੇਗਾ, ਮੇਰੇ ਵੱਲ ਦੇਖਦਾ ਹੀ ਰਹਿ ਜਾਵੇਗਾ। ਸਤਿਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਦਰਬਾਰ ਦੇ ਵਿੱਚ ਗਈ। ਜਦੋਂ ਜਾਂਦੀ ਹੈ ਤਨ ਤਨ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਹਰਗੋਬਿੰਦ ਪਾਤਸ਼ਾਹ ਜੀ ਜਦੋਂ ਵੇਖਦੇ ਨੇ ਨੂਰ ਜਹਾਂ ਨੂੰ ਸਾਹਮਣੇ ਤੇ ਕੀ ਕਹਿੰਦੇ ਨੇ, ਉਮਰ ਦੇ ਵਿੱਚ ਨੂਰ ਜਹਾਂ ਬਹੁਤ ਵੱਡੀ ਹੈ, ਕਹਿੰਦੇ ਨੇ, ਬੇਟੀ ਤੂੰ ਇੰਨਾ ਹਾਰ ਸ਼ਿੰਗਾਰ ਲਾ ਕੇ ਆਪਣੇ ਆਪ ਨੂੰ ਸੋਹਣਾ ਬਣਾ ਕੇ ਇੱਥੇ ਦਰਬਾਰ ਦੇ ਵਿੱਚ ਪਹੁੰਚੀ ਹੈ, ਚੰਗਾ ਹੁੰਦਾ ਜੇਕਰ ਤੂੰ ਆਪਣੇ ਮਨ ਨੂੰ ਵੀ ਸੋਹਣਾ ਬਣਾਇਆ ਹੁੰਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਨਾਨਕ ਦੇ ਦਰ ਦਾ ਧਿਆਨ ਕਰਕੇ ਇੱਕ ਵਾਰ ਆਖੋ ਜੀ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ
ਸਰਬੱਤ ਦਾ ਭਲਾ। ਸਤਿਗੁਰ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਮੁਖਾਰਵਿੰਦ ਦੇ ਵਿੱਚੋਂ ਜਦੋਂ ਇਹ ਬਚਨ ਸੁਣੇ ਤੇ ਹੈਰਾਨ ਹੋ ਗਈ। ਹੈਰਾਨ ਹੋ ਕੇ ਉਸੇ ਵੇਲੇ ਆਪਣੇ ਮਨ ਦੇ ਨਾਲ ਫੈਸਲਾ ਕਰ ਲਿਆ ਸੀ, ਮੈਂ ਅੱਜ ਤੋਂ ਬਾਅਦ ਆਪਣੇ ਮਨ ਦੀ ਖੁਰਾਕ ਅੱਲਾ ਤਾਲਾ ਦਾ ਨਾਂ ਜ਼ਰੂਰ ਸਿਮਰਾਂਗੀ। ਮੇਰੇ ਹਜ਼ੂਰ ਛੇਵੇਂ ਨਾਨਕ ਨੇ ਕਿਹਾ ਹੈ, ਜਿਹੜਾ ਤੁਸਾਂ ਇਹਨਾਂ ਆਪਣੇ ਆਪ ਨੂੰ ਸੋਹਣਾ ਬਣਾਉਣ ਦੇ ਲਈ ਇੰਨੇ ਮਹਿੰਗੇ ਵਸਤਰ ਪਾਏ ਨੇ, ਚੰਗਾ ਹੁੰਦਾ ਜੇਕਰ ਤੁਸੀਂ ਆਪਣੇ ਮਨ ਨੂੰ ਅੱਲਾ ਦੇ ਰੰਗ ਦੇ ਵਿੱਚ ਰੰਗਿਆ ਹੁੰਦਾ ਤੇ ਅੱਜ ਅੱਲਾ ਨੂੰ ਪਾਰ ਲੈਂਦੇ। ਸਤਿਗੁਰ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਬਚਨ ਸੁਣ ਕੇ ਇਹ ਨੂਰ ਜਹਾਂ ਉਸ ਦਿਨ ਤੋਂ ਆਪਣੇ ਮਨ ਦੇ ਨਾਲ ਫੈਸਲਾ ਕੀਤਾ, ਮੈਂ ਅੱਲਾ ਤਾਲਾ ਦਾ ਸਿਮਰਨ ਕਰਾਂਗੀ, ਅੱਲਾ ਤਾਲਾ ਦਾ ਨਾਂ ਲਵਾਂਗੀ ਤੇ ਜਿਹੜੇ ਕੀਮਤੀ ਗਹਿਣੇ ਨੇ ਉਹ ਉਸੇ ਵੇਲੇ ਸਾਰੇ ਉਤਾਰੇ ਨੇ, ਛੇਵੇਂ ਨਾਨਕ ਦੇ ਦਰਬਾਰ ਦੇ ਵਿੱਚ ਰੱਖ ਦਿੱਤੇ ਨੇ। ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਕਹਿੰਦੇ ਨੇ, ਨਹੀਂ, ਇਹਨਾਂ ਗਹਿਣਿਆਂ ਦੀ ਗੁਰੂ ਨਾਨਕ ਦੇ ਦਰ ਨੂੰ ਲੋੜ ਨਹੀਂ। ਜਦੋਂ ਸਮਾਂ ਆਵੇਗਾ ਪੰਥ ਖਾਲਸਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਆਪ ਪੰਥ ਦੇ ਵਿੱਚ ਵੰਡ ਲੈ ਜਾਣਗੇ। ਯਾਦ ਰੱਖਣਾ ਗੁਰੂ ਸਵਾਰਿਓ, ਜਦੋਂ ਖਾਲਸੇ ਨੇ ਕਸੂਰ ਦੀ ਪੰਡਤਾਣੀ ਨੂੰ ਛਡਾਇਆ ਸੀ ਤੇ ਉਸ ਵੇਲੇ ਖਾਲਸੇ ਨੇ ਉਹ ਜਿਹੜੇ ਗਹਿਣੇ ਖਾਲਸੇ ਦੇ ਹੱਥ ਆਏ ਸੀ, ਮੈਂ ਗੱਲ ਨੂੰ ਲੰਮੇਰੀ ਨਾ ਕਰਾਂ, ਨੀਅਤ ਕੀਤਾ ਹੋਇਆ ਸਮਾਂ ਤਕਰੀਬਨ ਸਮਾਪਤ ਹੈ, ਅਗਲੇ ਜਥੇ ਨੂੰ ਸਟੇਜ ਤੇ ਆਉਣ ਦੇ ਲਈ ਮੈਂ ਜਿਉਂ ਆਖਦੀ ਹਾਂ, ਸਤਿਕਾਰਯੋਗ ਭਾਈ ਸਾਹਿਬ ਭਾਈ ਰਿਸ਼ਵਾਰ ਸਿੰਘ ਜੀ ਦਾ ਜਥਾ ਆਪ ਜੀ ਨੂੰ ਅਲਾਹੀ ਬਾਣੀ ਦੇ ਕੀਰਤਨ ਦੇ ਨਾਲ ਜੋੜਨ ਵਾਸਤੇ ਗੁਰੂ ਦਰਬਾਰ ਦੇ ਵਿੱਚ ਹਾਜ਼ਰ ਹੈ ਜੀ। ਸਤਿਗੁਰ ਪਾਤਸ਼ਾਹ ਕਿਰਪਾ ਕਰਨ, ਗਾਵਿਆ ਹੋਇਆ ਸੁਣਿਆ ਹੋਇਆ ਸਾਡਾ ਥਾਂ ਪੈ ਜਾਵੇ। ਮੈਂ ਗੱਲ ਕਰ ਰਹੀ ਸਾਂ ਕਿ ਸਤਿਗੁਰ ਹਰਗੋਬਿੰਦ ਪਾਤਸ਼ਾਹ ਜੀ ਨੇ ਵਚਨ ਕੀਤੇ ਸਨ, ਜਦੋਂ ਸਮਾਂ ਆਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਖਾਲਸੇ ਨੂੰ ਜਦੋਂ ਲੋੜ ਹੋਵੇਗੀ, ਖਾਲਸਾ ਆਪਣੇ ਆਪ ਇਹ ਗਹਿਣੇ ਵੰਡ ਲਵੇਗਾ। ਤੇ ਜਦੋਂ ਕਸੂਰ ਦੀ ਪੰਡਤਾਣੀ ਛਡਾਈ ਸੀ ਉਸ ਵੇਲੇ ਖਾਲਸੇ ਨੇ ਇੱਥੇ ਹੱਲਾ ਬੋਲਿਆ ਸੀ ਤੇ ਹੱਲਾ ਬੋਲ ਕੇ ਫਿਰ ਇਹਨਾਂ ਗਹਿਣਿਆਂ ਨੂੰ ਹਾਸਲ ਕੀਤਾ ਸੀ। ਅਗਾਂਹ ਨਾ ਜਾਵਾਂ, ਨੀਅਤ ਕੀਤਾ ਹੋਇਆ ਸਮਾਂ ਤਕਰੀਬਨ ਸਮਾਪਤ ਹੈ। ਸਤਿਗੁਰ ਪਾਤਸ਼ਾਹ ਜੀ ਕਿਰਪਾ ਕਰਨ, ਆਉਣ ਵਾਲੇ ਜਥੇ ਨੂੰ ਜੀਓ ਆਇਆ, ਸਤਿਗੁਰ ਪਾਤਸ਼ਾਹ ਸਭ ਦੀ ਹਾਜ਼ਰੀ ਦਰ ਪ੍ਰਵਾਨ ਕਰਨ। ਜਿਨ੍ਹਾਂ ਸੰਗਤਾਂ ਨੇ ਗੁਰ ਇਤਿਹਾਸ ਦਾ ਮਾਣ ਕੀਤਾ ਹੈ, ਗੁਰ ਇਤਿਹਾਸ ਦਾ ਸਤਿਕਾਰ ਕਰਦਿਆਂ ਹੋਇਆਂ ਢਾਡੀ ਜਥੇ ਨੂੰ ਨਿਵਾਜਿਆ ਹੈ, ਮੇਰੇ ਸ਼ਹਿਨਸ਼ਾਹ ਜੀ ਹਾਜ਼ਰੀ ਦਰ ਪ੍ਰਵਾਨ ਕਰਨ, ਕਮਾਈਆਂ ਸਫਲੀਆਂ ਕਰਨ। ਬਹੁਤ ਬਹੁਤ ਧੰਨਵਾਦ ਗੁਰੂ ਕੀ ਸੰਗਤ ਦਾ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਕੋਟਾਨ ਕੋਟਾਨ ਸ਼ੁਕਰ, ਸਤਿਗੁਰੂ ਪਾਤਸ਼ਾਹ ਜੀ ਆਪਣੇ ਦਰੋ ਕਰੋ ਸਭ ਨੂੰ ਨਾਮ ਦਾਨ ਬਖਸ਼ਿਸ਼ ਕਰਨ, ਸਤਿਗੁਰੂ ਪਾਤਸ਼ਾਹ ਚੜ੍ਹਦੀ ਕਲਾ ਬਖਸ਼ਿਸ਼ ਕਰਨ, ਨਿਤਨੇਮ ਦੀਆਂ ਦਾਤਾਂ ਦੇ ਨਾਲ ਮੇਰੇ ਸ਼ਹਿਨਸ਼ਾਹ ਜੀ ਹਰ ਸਿੱਖ ਨੂੰ ਨਿਵਾਜਣ, ਈਰਖਾ ਦਵੈਤ ਦੂਈ ਤੋਂ ਮੇਰੇ ਸ਼ਹਿਨਸ਼ਾਹ ਜੀ ਦੂਰ ਕਰਨ। ਬਹੁਤ ਬਹੁਤ ਧੰਨਵਾਦ, ਬੇਅੰਤ ਭੁੱਲਾਂ ਦੀ ਖਿਮਾ ਮੰਗਦਾ ਹੋਇਆ ਗੁਰਦੁਆਰਾ ਸਾਹਿਬ ਜੀ ਦੀ ਮੈਨੇਜਮੈਂਟ ਦਾ ਧੰਨਵਾਦ ਕਰਦਾ ਹੋਇਆ ਢਾਡੀ ਜਥਾ ਫਤਿਹ ਬੁਲਾਉਂਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਨੀਂਹ ਪੱਥਰ ਕੇ ਆਰੰਭ ਕੀਤਾ ਹੈ। ਇਹ ਦਿਹਾੜੇ ਇਸ ਵੀਕ ਦੇ ਵਿੱਚ ਆਏ ਹਨ। ਸਤਿਗੁਰੂ ਪਾਤਸ਼ਾਹ ਕਰਨੀ ਕਿ ਭਾਈ ਹਰ ਮੰਦਰ ਹਰ ਸਾਜਿਆ ਹਰ ਵਸੈ ਜਿਸ ਨਾਲ ਉੱਥੇ ਨੀਤਾ ਪ੍ਰਤੀ ਸਵਾਸ ਸਵਾਸ ਉਸ ਮਾਲਕੋ ਦੇ ਨਾਲ ਹਰ ਪ੍ਰਾਣੀ ਜੁੜਨਾ ਕਰਦਾ ਹੈ। ਇਹਨਾਂ ਅਸਥਾਨਾਂ ਦੀ ਇੱਕ ਹੋਰ ਵਡਿਆਈ ਹੈ ਜਿਹੜੀ ਸੰਸਾਰ ਦੇ ਵਿੱਚ ਨਹੀਂ ਹੈ। ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਜੀ ਦੇ ਚਾਰ ਦਰਵਾਜ਼ੇ ਹਨ। ਕੋਈ ਵੀ ਪ੍ਰਾਣੀ ਆ ਕੇ ਇੱਥੇ ਉਸ ਪਰਤੇ ਪੁਰਖ ਦੇ ਨਾਲ

ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤਿਨਾਂ ਦੇ ਨੀਂਹ ਪੱਥਰ ਰੱਖਣ ਦੀ ਖੁਸ਼ੀ ਦੇ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਹਰਗੋਬਿੰਦ ਸਾਹਿਬ ਜੀ ਵੱਲੋਂ ਆਰੰਭ ਕੀਤੇ ਨੇ ਕਾਰਜ, ਸੋ ਇਹਨਾਂ ਖੁਸ਼ੀਆਂ ਦੇ ਸਮੂਹ ਸਾਧ ਸੰਗਤ ਨੂੰ ਲੱਖ ਲੱਖ ਵਧਾਈ ਹੋਏ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਆਓ ਅਗਲੇ ਪ੍ਰੋਗਰਾਮ ਕੀਰਤਨ ਦੇ ਸਰਵਣ ਕਰੀ ਸਤਿਕਾਰਯੋਗ ਭਾਈ ਸਾਹਿਬ ਭਾਈ ਲਾਖਣ ਸਿੰਘ ਜੀ, ਉਹਨਾਂ ਪਾਸੋਂ ਅਗਲੇ ਕੀਰਤਨ ਸਰਵਣ ਕਰੀ ਦਾ ਸਰਵਪਤੀ ਪ੍ਰਵਾਨਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

Oh,